ਸਤਿਗੁਰ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਭਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਿਬੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਾਤ ਪਾਦਾ ਰਾਖਾ ਵਾਹਿਗੁਰੂ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੁੰਕੀ ਰਚਨਾ ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ ਪਾਵਨ ਬਾਣੀ ਗਾਇਨ ਕਰਦਿਆਂ ਬਾਣੀ ਪੜ੍ਹਦਿਆਂ ਅੱਖਰ ਵਾਧਾ ਘਾਟਾ ਪੁਨਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੀਠਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਥਪਾ ਤੰਦਰੁਸਤੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਨੂੰ ਗੁਰਮਤਿ ਦੀ ਸੁੱਜੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

दर्शन परसे गुरु के जन्म मरण दुख जाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤਾ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:20 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਜੋ ਬੱਚੇ ਗਤਕੇ ਵਿੱਚ ਇਨਾਮ ਜਿਨ੍ਹਾਂ ਬੱਚਿਆਂ ਨੇ ਜਿੱਤੇ ਨੇ ਉਹਨਾਂ ਨੂੰ ਇਨਾਮ ਪ੍ਰਬੰਧਕਾਂ ਵੱਲੋਂ ਦਿੱਤੇ ਜਾਣਗੇ। ਸੋ ਉਪਰੰਤ ਕਥਾ ਦੀ ਹਾਜ਼ਰੀ ਭਾਈ ਅੰਗਰੇਜ਼ ਸਿੰਘ ਜੀ ਭਰਨਗੇ। ਅੱਜ ਬੱਚਿਆਂ ਦੀ ਕਲਾਸ ਵੀ ਹੈ, ਜੋ ਕਿ 7:45 ਤੋਂ ਬੱਚਿਆਂ ਦੀ ਕਲਾਸ ਆਰੰਭ ਹੁੰਦੀ ਹੈ, ਜਿੱਥੇ ਬੱਚਿਆਂ ਨੇ ਗਤਕੇ ਵਿੱਚ ਹੋਰ ਬਹੁਤ ਸਾਰੇ ਵਿੱਚ ਬੱਚਿਆਂ ਨੇ ਬਹੁਤ ਸਾਰੇ ਇਨਾਮ ਜਿੱਤੇ ਨੇ, ਉਹਨਾਂ ਬੱਚਿਆਂ ਨੂੰ ਵੀ ਇਨਾਮ ਦਿੱਤੇ ਜਾਣੇ ਨੇ। ਇਸੇ ਤਰ੍ਹਾਂ ਅੱਜ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ, ਜੋ ਕਿ ਸਾਡੇ ਹਿੰਦੁਸਤਾਨ ਵਿੱਚ ਲੋਕ ਤਿਉਹਾਰਾਂ ਨੂੰ ਵੱਖਰੇ ਵੱਖਰੇ ਤੌਰ 'ਤੇ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ ਮਨਾਉਂਦੇ ਨੇ। ਕੋਈ ਅੱਜ ਦੇ ਦਿਨ ਨੂੰ ਰਕਸ਼ਾ ਬੰਧਨ ਦੇ ਨਾਲ ਮਨਾਉਂਦਾ ਹੈ, ਕੋਈ ਰੱਖੜੀ ਦਾ ਤਿਉਹਾਰ ਜਾਣ ਕੇ ਮਨਾਉਂਦਾ ਹੈ। ਇਸੇ ਤਰ੍ਹਾਂ ਅੱਜ ਦੇ ਦਿਨ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਰੱਖੜ ਪੰਨਿਆਂ ਦਾ ਬਹੁਤ ਵੱਡਾ ਜੋੜ ਭਾਰੀ ਮੇਲਾ ਹੁੰਦਾ ਹੈ ਅੱਜ ਦੇ ਦਿਨ, ਅਤੇ 2 ਦਿਨੇ ਮੇਲਾ ਚੱਲਦਾ ਹੈ, ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਨਗਰ ਵਿੱਚ 26 ਸਾਲ 9 ਮਹੀਨੇ 13 ਦਿਨ ਭਾਰੀ ਤਪੱਸਿਆ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਪਾਵਨ ਯਾਦ ਦੇ ਅੰਦਰ ਇਤਿਹਾਸਕ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਬਾਬਾ ਬਕਾਲਾ ਬਣਿਆ ਹੈ। ਇਸ ਅਸਥਾਨ 'ਤੇ ਹਰ ਸਾਲ ਰੱਖੜ ਪੰਨਿਆਂ ਦਾ ਮੇਲਾ ਬੜੀ ਵੱਡੀ ਪੱਧਰ 'ਤੇ ਸਜਦਾ ਹੈ, ਜਿਸ ਵੇਲੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਉਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਜਾਂਦੀਆਂ ਨੇ। ਦੇਸਾਂ ਵਿਦੇਸਾਂ ਤੋਂ ਸੰਗਤਾਂ ਪਹੁੰਚਦੀਆਂ ਨੇ। ਅੱਜ ਉਸ ਧਰਤੀ 'ਤੇ ਵੀ ਇਹ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਕਿ ਅੱਜ ਦੇ ਦਿਨ ਸਾਚਾ ਗੁਰੂ ਲਾਧੋਰੇ ਬਾਬਾ ਮੱਖਣ ਛਾਲ ਬਾਣਾ ਜੀ ਨੇ, ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜੋ ਕਿ ਭੋਰਾ ਸਾਹਿਬ ਵਿਖੇ ਭਗਤੀ ਕਰ ਰਹੇ ਸਨ, ਉਹਨਾਂ ਨੂੰ ਪ੍ਰਗਟ ਕੀਤਾ ਅਤੇ ਗੁਰੂ ਸੰਗਤਾਂ ਨੂੰ ਦੱਸਿਆ ਕਿ ਸਾਚਾ ਗੁਰੂ ਲਾਧੋਰੇ, ਕਿ ਸੱਚੇ ਗੁਰੂ ਦੀ ਭਾਲ ਵਿੱਚ ਗੁਰੂ ਜਦੋਂ ਆਏ, ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪ੍ਰਗਟ ਕੀਤਾ। ਉਸ ਪਾਵਨ ਯਾਦ ਦੇ ਅੰਦਰ ਇਹ ਇਤਿਹਾਸਕ ਦਿਹਾੜੇ 'ਤੇ ਇਹ ਜੋੜ ਮੇਲਾ ਸੱਜਦਾ ਹੈ। ਸੋ ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:20 ਤੱਕ ਸਰਵਣ ਕਰਦੇ ਹਾਂ। ਉਪਰੰਤ ਬੱਚਿਆਂ ਨੂੰ ਪ੍ਰਾਇਜ਼ ਦਿੱਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤਾਂ, ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਤਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਯਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ। ਅੱਜ ਅਸੀਂ ਉਹਨਾਂ ਬੱਚਿਆਂ ਨੂੰ ਇਨਾਮ ਦੇਣ ਜਾ ਰਹੇ ਹਾਂ ਜੋ ਕਿ ਪਿਛਲੇ ਦਿਨਾਂ ਦੇ ਅੰਦਰ 22 ਅਤੇ 23 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਇਹ ਬੱਚਿਆਂ ਦਾ ਸਿੱਖ ਵਾਰੀਅਰ ਗੱਤਕੇ ਮੁਕਾਬਲੇ ਹੋਏ, ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਕੈਨੇਡਾ ਤੋਂ ਬਾਹਰੋਂ ਵੀ ਆਣ ਕਰਕੇ ਭਾਗ ਲਿਆ, ਜਿਸ ਵਿੱਚ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਨੇ, ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਹੈ। ਇੱਥੋਂ ਨਿਊ ਵੈਸਟ ਦੇ ਬੱਚਿਆਂ ਨੂੰ ਵੀ, ਜੋ ਇੱਥੋਂ ਬੱਚੇ ਗਏ ਉਹਨਾਂ ਨੂੰ ਵੀ ਇਨਾਮ ਦੇਣ ਵਾਸਤੇ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਇੱਥੇ ਸੱਦਿਆ ਹੈ, ਜਿਸ ਦੀ ਇਹ ਸੇਵਾ, ਇਹ ਮਾਰਸ਼ਲ ਆਰਟ ਜੋ ਇਹ ਬੱਚਿਆਂ ਨੂੰ ਸਿਖਾ ਰਹੇ ਨੇ, ਇਹਨਾਂ ਦੇ ਉਸਤਾਦ ਸਰਦਾਰ ਭਾਈ ਜਗਜੀਤ ਸਿੰਘ ਜੀ, ਇਹਨਾਂ ਦੇ ਗੱਤਕਾ ਉਸਤਾਦ ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਬਹੁਤ ਮਿਹਨਤ ਕਰਕੇ ਇਹ ਸਾਡਾ ਪੁਰਾਤਨ ਗੱਤਕੇ ਮੁਕਾਬਲੇ, ਘੋੜਸਵਾਰੀ, ਹੋਰ ਬਹੁਤ ਸਾਰੇ ਸ਼ਸਤਰ ਚਲਾਉਣੇ ਇਹ ਬੱਚਿਆਂ ਨੂੰ ਸਿਖਾ ਰਹੇ ਨੇ। ਆਓ ਉਹਨਾਂ ਦੇ ਨਾਲ ਕੁਝ ਵਿਚਾਰਾਂ ਉਹਨਾਂ ਪਾਸੋਂ ਸਰਵਣ ਕਰਦੇ ਹਾਂ, ਉਪਰੰਤ ਉਹਨਾਂ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਜੋ ਬੱਚੇ ਇਸ ਗੱਤਕਾ ਮੁਕਾਬਲੇ ਵਿੱਚ ਸਿੱਖ ਵਾਰੀਅਰ ਜੋ ਹੋਇਆ ਉਸ ਵਿੱਚ ਬੱਚਿਆਂ ਨੇ ਭਾਗ ਲਿਆ, ਉਹਨਾਂ ਨੂੰ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ। ਗੱਤਕਾ ਉਸਤਾਦ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ, ਆਓ ਉਹਨਾਂ ਤੋਂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
2: ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪ੍ਰਸਾਦ ਸਿੰਘ ਜੀਓ। ਸੋ ਇਹ ਜਿਹੜਾ ਸਿੱਖ ਵਾਰੀਅਰ ਕੰਪੀਟੀਸ਼ਨ ਆ, ਸਿੱਖ ਯੋਧੇ ਜਿਹੜੇ ਸਾਡੇ ਸਿੱਖ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਇਹ ਪ੍ਰੋਗਰਾਮ ਕੋਈ 3 ਸਾਲ ਤੋਂ ਲਗਾਤਾਰ ਚੱਲਦਾ, ਜੋ ਕਿ ਪਹਿਲਾਂ ਗੁਰੂ ਨਾਨਕ ਸਿੰਘ ਗੁਰਦੁਆਰੇ 2 ਸਾਲ ਸੀ ਅਤੇ ਐਤਕੀ ਗੁਰਦੁਆਰਾ ਦਸ਼ਮੇਸ਼ ਦਰਬਾਰ ਹੋਇਆ। ਸੋ ਇਸ ਵਿੱਚ ਜਿਵੇਂ ਆਮ ਆਪਾਂ ਸੋਟੀ ਫਰੀ ਸੋਟੀ ਦੇ ਮੁਕਾਬਲੇ ਦੇਖਦੇ ਹਾਂ, ਉਹ ਨਹੀਂ ਹੈਗਾ। ਇਹਦੇ ਵਿੱਚ ਜਿਹੜੀ ਸਾਡੇ ਸੀਨੇ ਵਸੀਨੇ ਯੁੱਧ ਕਲਾ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ, ਆਪ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ, ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਪਟਨੇ ਦੇ ਵਿੱਚ ਗਲੇਲ ਅਤੇ ਤੀਰ ਅੰਦਾਜ਼ੀ ਕਰਦੇ ਸਨ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਆਣ ਕੇ 2 ਧਿਰਾਂ ਬਣਾ ਕੇ ਜੰਗਾਂ ਕਰਾਉਂਦੇ ਰਹੇ। ਸੋ ਇਹ ਸਾਰਾ ਜਿਹੜਾ ਇਤਿਹਾਸ ਨੂੰ ਸਮਰਪਿਤ, ਇਤਿਹਾਸ ਦੇ ਵਿੱਚੋਂ ਸਾਰੀਆਂ ਚੀਜ਼ਾਂ ਆਪਣੇ ਉਸਤਾਦਾਂ ਨਾਲ ਸਲਾਹ ਕਰਕੇ ਇੱਕ ਵੱਖਰਾ ਅਤੇ ਨਿਵੇਕਲਾ ਪ੍ਰੋਗਰਾਮ ਗੁਰੂ ਘਰਾਂ ਦੇ ਸਹਿਯੋਗ ਦੇ ਨਾਲ ਆਰੰਭ ਕੀਤਾ। ਇਹ ਵੱਖਰਾ, ਇਹਦੇ ਵਿੱਚ ਕਿਸੇ ਵੀ ਬੱਚੇ ਨੂੰ ਜਿੱਤਣ ਲਈ ਕਈ ਪੜਾਅ ਪਾਰ ਕਰਨੇ ਪੈਂਦੇ ਆ। ਸੋ ਜਿੱਥੇ ਪਹਿਲਾਂ ਗਲੇਲ ਦਾ ਕੰਪੀਟੀਸ਼ਨ ਆ, ਫਿਰ ਅਰਚਰੀ ਦਾ ਕੰਪੀਟੀਸ਼ਨ ਆ, ਉਸ ਤੋਂ ਬਾਅਦ ਬਰਛੇ ਮਾਰਨ ਦਾ ਕੰਪੀਟੀਸ਼ਨ ਆ, ਉਸ ਤੋਂ ਬਾਅਦ ਕਿਰਪਾਨ ਦੇ ਨਾਲ ਕਈ ਟਾਰਗੇਟ ਹਿੱਟ ਕਰਨੇ, ਸਕਿੱਲ ਦਿਖਾਉਣੇ ਤੋਂ ਪਹਿਲਾਂ ਪੜਾਅ ਪਾਰ ਕਰਨਾ ਪੈਂਦਾ। ਉਸ ਤੋਂ ਬਾਅਦ ਵੱਖ ਵੱਖ ਸ਼ਾਸਤਰਾਂ ਨਾਲ ਜਿਹੜੀ ਫਾਈਟ ਕਰਨੀ ਪੈਂਦੀ ਆ, ਜਦੋਂ ਉਹਦੇ ਵਿੱਚੋਂ ਵੀ ਬੱਚਾ ਜੇਤੂ ਰਹਿ ਜਾਵੇ, ਉਸ ਤੋਂ ਅੱਗੇ ਜਾ ਕੇ 1-5 ਦੀ ਫਾਈਟ ਹੁੰਦੀ ਆ, ਜਦਕਿ ਆਪਾਂ ਪੂਰੇ ਵਰਲਡ ਦੇ ਵਿੱਚ ਜੇ ਕੋਈ ਕੰਪੀਟੀਸ਼ਨ ਦੇ ਦਿਓ 1-1 ਹੁੰਦਾ। ਪਰ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਕੀਤਾ ਸੀਗਾ, 1.25 ਲੱਖ ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਸੋ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਉਹੀ ਸਿਧਾਂਤ ਨੂੰ ਲੈ ਕੇ ਇੱਕ ਸਿੱਖ ਕਿਵੇਂ ਪੰਜਾਂ ਨਾਲ ਲੜਦਾ ਆ, ਕਿਵੇਂ ਜ਼ਿਆਦਿਆਂ ਨਾਲ ਲੜਦਾ, ਉਹ ਤਰੀਕਾ ਇਹਨਾਂ ਬੱਚਿਆਂ ਨੂੰ ਸਿਖਾਇਆ ਗਿਆ। ਸੋ ਜਿਹੜਾ ਸਾਡੇ ਇਤਿਹਾਸ ਵਿੱਚ ਜਾਂ ਸਾਡੀ ਵਿਰਸੇ ਦੇ ਵਿੱਚ ਸਾਨੂੰ ਮਿਲਦਾ ਆ, ਸੋ ਉਹਦੇ ਵਿੱਚ ਜਿਹੜਾ ਇਨਾਮ ਪ੍ਰਾਪਤ ਕਰਨ ਵਾਲੇ ਬੱਚੇ, ਜਿਹੜੇ ਗੁਰਦੁਆਰਾ ਸੁੱਖ ਸਾਗਰ ਦੇ ਬੱਚੇ ਨੇ, ਜਿਹੜਾ ਕਿ ਉਹਦੇ ਵਿੱਚ 2 ਤਰ੍ਹਾਂ ਦੇ ਵਾਰੀਅਰ ਸੀਗੇ, ਇੱਕ ਸੀਗੇ ਜ਼ਮੀਨ ਦੇ ਵਾਰੀਅਰ, ਉਸ ਤੋਂ ਬਾਅਦ ਜੇ ਅਗਲਾ ਬੱਚੇ ਨੂੰ ਆਉਂਦਾ ਫਿਰ ਘੋੜਿਆਂ 'ਤੇ ਸਾਰਾ ਕੁਛ ਇਸੇ ਤਰ੍ਹਾਂ ਕਰਨਾ ਪੈਂਦਾ ਸੀਗਾ, ਘੋੜਿਆਂ 'ਤੇ ਆਰਚਰੀ ਕਰਨੀ, ਘੋੜਿਆਂ 'ਤੇ ਯੁੱਧ ਕਲਾ ਕਰਨੀ, ਫਾਈਟ ਕਰਨੀ, ਸੋ ਕਾਫੀ ਘੋੜਿਆਂ ਦੇ ਉੱਤੇ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਦੇ ਵਿੱਚ ਵੀ ਕਾਫੀ ਚਿਰ ਚੱਲਦਾ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਅਜੇ ਡੇਟ ਆਪਾਂ ਜਿਹੜੀ ਉਹ ਸੈੱਟ ਕਰਨੀ ਆ। ਸੋ ਗੁਰਦੁਆਰਾ ਸੁੱਖ ਸਾਗਰ ਨਿਊ ਵੈਸਟ ਇਹੀ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ, ਕਿਉਂਕਿ ਇਹ ਜਿਹੜੇ ਪ੍ਰੋਗਰਾਮ ਆ ਇੱਕ ਗੁਰੂ ਘਰ ਵੱਲੋਂ ਨਹੀਂ ਕਰਵਾਏ ਜਾਂਦੇ। ਜਿੰਨੇ ਵੀ ਪਹਿਲਾਂ ਵਰਲਡ ਕੱਪ ਹੋਇਆ, ਪਹਿਲਾਂ ਗੁਰੂ ਨਾਨਕ ਸਿੰਘ ਗੁਰਦੁਆਰਾ ਹੋਇਆ, ਫਿਰ ਸੁੱਖ ਸਾਗਰ ਨਿਊ ਵੈਸਟ ਹੋਇਆ ਅਤੇ ਫਿਰ ਦਸ਼ਮੇਸ਼ ਦੁਆਰ ਹੋਇਆ। ਸੋ ਇਸੇ ਤਰ੍ਹਾਂ ਜਿਹੜਾ ਵਾਰੀਅਰ ਆ, ਪਰ ਉਹ ਜਿਹੜੇ ਵਰਲਡ ਕੱਪ ਸੀ ਉਹ ਵੀ ਤਿੰਨਾਂ ਗੁਰੂ ਘਰਾਂ ਨੇ ਸਾਂਝੇ ਤੌਰ ਦੇ ਉੱਤੇ ਇੱਕ ਦੂਜੇ ਨੂੰ ਸਹਿਯੋਗ ਦੇ ਕੇ, ਇਸੇ ਤਰ੍ਹਾਂ ਹੁਣ ਭਾਵੇਂ ਇਹ ਗੁਰਦੁਆਰਾ ਦਸ਼ਮੇਸ਼ ਦੁਆਰਾ ਕੰਪੀਟੀਸ਼ਨ ਹੋਇਆ, ਪਰ ਓਨਾ ਹੀ ਸਹਿਯੋਗ ਗੁਰਦੁਆਰਾ ਸੁੱਖ ਸਾਗਰ ਵੱਲੋਂ ਗੁਰੂ ਨਾਨਕ ਸਾਹਿਬ ਗੁਰਦੁਆਰੇ ਵੱਲੋਂ ਸੀਗਾ। ਸੋ ਇਸੇ ਤਰ੍ਹਾਂ ਜਿਹੜਾ ਅਗਲੇ ਸਾਲ ਹੋਣ ਵਾਲਾ ਪ੍ਰੋਗਰਾਮ ਉਹ ਵੀ ਅਸੀਂ ਸਾਰੀਆਂ ਸੁਸਾਇਟੀਆਂ, ਸਾਰੀਆਂ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ, ਗੁਰੂ ਘਰ ਦੀ ਕਮੇਟੀ ਦਾ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਰਾ ਗੁਰੂ ਘਰ ਵੱਲੋਂ ਹੋਣਾ ਆ। ਸੋ ਆਓ ਜਿਹੜਾ ਗਰਾਊਂਡ ਵਾਰੀਅਰ, ਜਿਹੜਾ ਗਰਾਊਂਡ ਦੇ ਵਿੱਚ ਚੈਂਪੀਅਨ ਬਣਿਆ, ਉਹਦੇ ਵਿੱਚ ਪਹਿਲਾ ਜਿਹੜਾ ਇਨਾਮ ਹੈ ਅਮਿਤੋਜ ਸਿੰਘ ਗੁਰਦੁਆਰਾ ਸੁੱਖ ਸਾਹਿਬ ਨਿਊ ਵੈਸਟਰਨ ਲਿਆ। ਸੋ ਪ੍ਰਧਾਨ ਜੀ ਨੂੰ ਅਤੇ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹ ਉਹਨਾਂ ਨੂੰ ਸਰੋਪਾ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕਰਨ। ਸ੍ਰੀ ਸਾਹਿਬ

ਸੋ ਅਗਲਾ ਜਿਹੜਾ ਆ, ਜਿਵੇਂ ਆਪਾਂ ਗੱਤਕਾ ਜਿਵੇਂ ਗੱਲ ਕੀਤੀ ਮੈਂ ਗੱਤਕੇ ਦੀ, ਜਿਹੜਾ ਸਿੰਗਲ ਸਿੰਗਲ ਸਿੰਗਲ ਫਾਈਟ ਹੁੰਦੀ, ਪਰ ਇਹ ਸਿੰਘ ਨੇ ਵਾਰੀਅਰ ਲੜਿਆ ਸੀ। ਪਰ ਜਿਵੇਂ ਦੱਸਿਆ ਕਈ ਪੜਾਵਾਂ ਦੇ ਵਿੱਚ ਇੱਕ ਅੱਧੇ ਪੁਆਇੰਟ ਤੋਂ ਵੀ ਬੱਚਾ ਜਿਹੜਾ ਅਜੇ ਰਹਿ ਜਾਏ, ਅਤੇ ਉਹਦੇ ਕੋਲ ਅਗਲਾ ਪੜਾਅ ਸੀ ਫਰੀ ਸੋਟੀ। ਸੋ ਫਰੀ ਸੋਟੀ ਦੇ ਵਿੱਚ ਜਿਹੜਾ ਆ ਇਨਾਮ ਪ੍ਰਾਪਤ ਕੀਤਾ ਹਰਜਨ ਸਿੰਘ, ਗੁਰਦੁਆਰਾ ਸੁਖਸਾਰ ਨਿਊ ਵੈਸਟ, ਜੋ ਕਿ ਵੈਨਕੂਵਰ ਤੋਂ ਬੱਚੇ ਛੋਟੇ ਛੋਟੇ ਹੁੰਦੇ ਸਿੱਖਦੇ ਆ। ਸੋ ਇੱਥੇ ਹੋਰ ਵੀ ਸੇਵਾਵਾਂ, ਕੀਰਤਨ ਅਤੇ ਹੋਰ ਸੇਵਾਵਾਂ ਦੇ ਵਿੱਚ ਆਪਾਂ ਇਹਨਾਂ ਨੂੰ ਦੇਖਦੇ ਹਾਂ ਜੀ।

0: ਸੋ ਜਿਵੇਂ ਆਪਾਂ ਜੰਗ ਦੇ ਵਿੱਚ ਦੇਖਦੇ ਹਾਂ ਕਿ ਇਸ ਦੇ ਇਹਦੇ ਵਿੱਚ ਇੱਕ ਸਪੇ ਜਿਹੜਾ ਸਪੈਸ਼ਲ ਵਾਰੀਅਰ ਸੀਗੇ ਉਹਦੇ ਵਿੱਚੋਂ ਜਿਹੜੇ ਸਭ ਤੋਂ ਵੱਧ ਡਿਫੈਂਸ ਕਰਕੇ ਲੜ ਸਕਦੇ ਸੀਗੇ ਉਹਨਾਂ ਦੇ ਵਿੱਚੋਂ ਦੋ ਨਾਂ ਜਿਹੜੇ ਜੇਤੂ ਰਹੇ ਨੇ ਸਿੱਖ ਵਾਰੀਅਰ ਦੇ ਵਿੱਚ ਉਹ ਜਸਰਾਜ ਸਿੰਘ ਅਤੇ ਹੋਬਨ ਸਿੰਘ। ਉਹਨਾਂ ਨੂੰ ਬੇਨਤੀ ਕਿ ਦੋਵੇਂ ਬੱਚੇ ਇਕੱਠੇ ਆ ਜਾ। ਜਦੋਂ 5-1 ਦੀ ਲੜਾਈ ਹੁੰਦੀ ਸੀ ਉਹਦੇ ਵਿੱਚ ਇਹਨਾਂ ਨੇ ਬਹੁਤ ਵਾਰ ਰੋਕੇ ਅਤੇ ਫਿਰ ਪੂਰਾ ਡਿਫੈਂਸ, ਕਿਉਂਕਿ ਜੰਗ ਵਿੱਚ ਡਿਫੈਂਸ ਬਹੁਤ ਜ਼ਰੂਰੀ ਹੁੰਦਾ, ਜੇ ਡਿਫੈਂਸ ਨਾ ਹੋਵੇ ਤਾਂ ਫਿਰ ਯੋਧਾ ਨਹੀਂ ਹੁੰਦਾ। ਸੋ ਇਹ ਜਿਹੜੇ ਡਿਫੈਂਸ ਦੇ ਵਿੱਚ ਬੱਚੇ ਜਿਹੜੇ ਜੇਤੂ ਰਹੇ ਨੇ ਜਸਰਾਜ ਸਿੰਘ ਅਤੇ ਹੋਬਨ ਸਿੰਘ ਜੀ। ਹਾਂਜੀ, ਬੱਚਿਆਂ ਦੇ ਪਰਿਵਾਰਾਂ ਦਾ ਵਿਸ਼ੇਸ਼ ਧੰਨਵਾਦ। ਜਿਹੜੇ ਬੱਚੇ ਲੈ ਕੇ ਗੁਰੂ ਘਰ ਆਉਂਦੇ ਨੇ ਅਤੇ ਗੁਰੂ ਘਰ ਦੇ ਵਿੱਚ ਕੀਰਤਨ ਅਤੇ ਹੋਰ ਸੇਵਾਵਾਂ ਜਿਹੜੀਆਂ ਬੱਚੇ ਸਿੱਖਦੇ ਨੇ, ਆਉਣ ਵਾਲਾ ਭਵਿੱਖ ਇਹੀ ਆ ਕਿ ਸਾਡੇ ਬੱਚੇ ਜਿਹੜੇ ਗੁਰਮਤ ਨਾਲ ਗੁਰਸਿੱਖੀ ਨਾਲ ਜੁੜਨ। ਅਤੇ ਸਭ ਤੋਂ ਵਿਸ਼ੇਸ਼ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਾਰਜ ਜਿਹੜੇ ਸਾਰੇ ਚੱਲਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਉਹਨਾਂ ਬੱਚਿਆਂ ਦਾ ਅਤੇ ਉਸਤਾਦ ਸਰਦਾਰ ਜਗਜੀਤ ਸਿੰਘ ਜੀ ਜੋ ਬੱਚਿਆਂ ਨੂੰ ਬਹੁਤ ਮਿਹਨਤ ਕਰਾਉਂਦੇ ਨੇ, ਇਸ ਲਾਇਕ ਬਣਾਉਂਦੇ ਨੇ ਕਿ ਬੱਚੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਣ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਦਾ, ਉਹਨਾਂ ਸਾਰੇ ਬੱਚਿਆਂ ਦਾ ਜੋ ਇਹਨਾਂ ਗੱਤਕੇ ਮੁਕਾਬਲਿਆਂ ਵਿੱਚ ਭਾਗ ਲੈ ਕਰਕੇ ਸਾਡੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਚਮਕਾਉਂਦੇ ਨੇ। ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸੁਭਾਓ ਗੁਰਬਾਣੀ ਵਿਚਾਰ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ 7:25 ਤੱਕ ਵਿਚਾਰਾਂ ਸਰਵਣ ਕਰਾਉਣਗੇ। ਉਪਰੰਤ ਬੱਚੇ ਇੱਕ ਸ਼ਬਦ ਦੀ ਹਾਜ਼ਰੀ ਭਰਦੇ ਹਨ ਅਤੇ 7:45 ਬੱਚਿਆਂ ਦੀ ਕਲਾਸ ਜੋ ਆਰੰਭ ਹੁੰਦੀ ਹੈ। ਸੋ ਅੱਜ ਬੱਚਿਆਂ ਦੀ ਕਲਾਸ ਵੀ 7:45 ਆਰੰਭ ਹੋਵੇਗੀ। ਸੋ ਆਪ ਉਹਨਾਂ ਤੋਂ ਸਰਵਣ ਕਰਦੇ ਹਾਂ ਗੁਰਮਤਿ ਵਿਚਾਰਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮਰੀ ਸ਼ਰਨ ਤੁਮਾਰੀ ਅਸ, ਤੁਮਹੀ ਸਜਣ ਸੁਹੇਲੇ।

ਟੁੱਟੇ ਜੋਧੇ ਜਾਸ ਸੁਹੰਦਾ ਮੱਝ ਪੰਨੂ ਪ੍ਰਵਾਣ ਹੈ ਪਿਰਾਣਾ ਗੁਰ ਭਾਏ ਚਲੰਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ। ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਿਆ ਹੈ। ਅੱਜ ਦੀਆਂ ਗੁਰਮਤਿ ਵਿਚਾਰਾਂ ਦੇ ਅੰਦਰ ਭਾਈ ਗੁਰਦਾਸ ਜੀ ਦੇ ਅੰਮ੍ਰਿਤਮਈ ਬੋਲ ਉਹਨਾਂ ਸਿੱਖਾਂ ਦੀ ਪਰਸਾਏ ਹਨ ਜਿਹੜੇ ਉਸ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਉਸ ਅਸਥਾਨ ਦੀ ਜਦੋਂ ਸੇਵਾ ਹੋ ਰਹੀ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦੇਖ ਰੇਖ ਹੇਠਾਂ ਉਸ ਵੇਲੇ ਅਨੇਕਾਂ ਹੀ ਸਿੱਖ ਜਥਿਆਂ ਦੇ ਰੂਪ ਵਿੱਚ, ਸੰਘ ਦੇ ਰੂਪ ਵਿੱਚ, ਕਾਫਲਿਆਂ ਦੇ ਰੂਪ ਵਿੱਚ ਆਉਂਦੇ ਸਨ। ਤੁਰਕ ਹੀ ਆਉਣਾ ਹੁੰਦਾ ਸੀ। ਕੋਈ ਲਾਹੌਰ ਤੋਂ ਆ ਰਿਹਾ ਹੈ ਸ਼ਬਦ ਪੜ੍ਹਦੇ ਹੋਏ ਸਿੱਖ, ਕੋਈ ਕਸੂਰ ਤੋਂ ਆ ਰਹੇ ਨੇ, ਕੋਈ ਪਹਾੜਾਂ ਵਾਲੇ ਪਾਸੇ ਤੋਂ ਆ ਰਹੇ ਨੇ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਨੇ, ਜਿਵੇਂ ਜਿਵੇਂ ਖਬਰ ਮਿਲਦੀ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇੱਕ ਨਵੇਂ ਨਗਰ ਦੀ ਮੋਹੜੀ ਗੱਢ ਦਿੱਤੀ ਹੈ, ਨਗਰ ਦਾ ਨਾਮ ਰੱਖਿਆ ਹੈ ਚੱਕ ਰਾਮਦਾਸਪੁਰ। ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਇਹਦਾ ਨਾਮ ਸ਼੍ਰੀ ਅੰਮ੍ਰਿਤਸਰ ਸਾਹਿਬ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਕਾਫਲਿਆਂ ਦੇ ਰੂਪ ਵਿੱਚ, ਜਥਿਆਂ ਦੇ ਰੂਪ ਵਿੱਚ ਗੁਰਬਾਣੀ ਪੜ੍ਹਦੇ ਪੜ੍ਹਦੇ ਕਈ ਕਈ ਦਿਨ ਰਸਤੇ ਵਿੱਚ ਲੱਗ ਜਾਂਦੇ ਸਨ, ਰੁਕਣਾ ਪੈਂਦਾ ਸੀ, ਰਾਤਾਂ ਦਾ ਵਿਸ਼ਰਾਮ ਰਾਹ ਵਿੱਚ ਕਰਨਾ ਪੈਂਦਾ ਸੀ। ਕੋਈ ਮਾਲਵੇ ਤੋਂ ਆ ਰਿਹਾ ਹੈ, ਕੋਈ ਕਿਸੇ ਪਾਸਿਓਂ ਆ ਰਿਹਾ ਹੈ, ਕੋਈ ਕਿਸੇ ਪਾਸਿਓਂ, ਜਿੱਥੇ ਜਿੱਥੇ ਵੀ ਗੁਰੂ ਦੇ ਸਿੱਖ ਰਹਿੰਦੇ ਸਨ ਵੱਡੀ ਗਿਣਤੀ ਵਿੱਚ। ਔਰ ਉਸ ਵੇਲੇ ਬਹੁਤ ਸਾਰੇ ਸਿੱਖਾਂ ਦੇ ਜੀਵਨ ਦੇ ਨਾਲ ਬੜੀਆਂ ਸਾਰੀਆਂ ਇਤਿਹਾਸਕ ਗਾਥਾਵਾਂ ਜੁੜੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ 94 ਸਿੱਖਾਂ ਦੀ ਘਾਲ ਕਮਾਈ, ਉਹਨਾਂ ਦਾ ਨਾਮ, ਉਹਨਾਂ ਦਾ ਥਾਂ ਟਿਕਾਣਾ, ਇਹ ਸਾਰਾ ਕੁਝ ਭਾਈ ਗੁਰਦਾਸ ਜੀ ਨੇ ਆਪਣੀ ਇਸ 11ਵੀਂ ਵਾਰ ਦੀਆਂ ਪੌੜੀਆਂ ਦੇ ਵਿੱਚ ਜ਼ਿਕਰ ਕੀਤਾ। ਜਿਹੜੀ ਪਿਛਲੀ ਵਾਰ ਸੀ 10ਵੀਂ ਵਾਰ, ਉਹਦੇ ਵਿੱਚ ਭਗਤਾਂ ਦੀ ਗੱਲ ਕੀਤੀ ਸੀ, ਜਿਵੇਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹਨਾਂ ਭਗਤਾਂ ਦਾ ਜੀਵਨ ਅਤੇ ਹੋਰ ਭਗਤਾਂ ਬਾਰੇ। ਇਸ ਵਾਰ ਦੀਆਂ ਪੌੜੀਆਂ ਦੇ ਅੰਦਰ ਸਿੱਖਾਂ ਦੇ ਬਾਰੇ ਜ਼ਿਕਰ ਹੈ। ਬਹੁਤ ਸਾਰੇ ਉਹ ਸਿੱਖ ਜਿਨ੍ਹਾਂ ਦਾ ਨਾਮ ਅਸੀਂ ਇਤਿਹਾਸ ਵਿੱਚ ਕਿਤੇ ਨਾ ਕਿਤੇ ਜ਼ਰੂਰ ਪੜ੍ਹਿਆ ਹੋਏਗਾ, ਸੁਣਿਆ ਹੋਏਗਾ। ਅੱਜ ਜਿੱਥੋਂ ਇਹ ਵਾਰ ਆਰੰਭ ਕੀਤੀ ਜਾ ਰਹੀ ਹੈ ਪੌੜੀ, ਇਹਦੇ ਵਿੱਚ ਕਹਿੰਦੇ ਢੇਸੀ ਜੱਸੂ ਹੁਸੰਗ ਹੈ, ਗੋਇੰਦ ਗੋਲਾ ਹੱਸ ਮਿਲੰਦਾ, ਮੋਹਣ ਕੁੱਕੂ ਵਖਾਣੀਏ, ਧੂਟੇ ਜੋਧੇ ਜਾਸ ਸੁਹੰਦਾ। ਇਹ ਸਿੱਖਾਂ ਦੇ ਨਾਮ ਨੇ। ਇਹ ਉਹ ਸਿੱਖ ਨੇ ਜਿਹੜੇ ਗੁਰੂ ਦਰਬਾਰ ਵਿੱਚ ਆਏ ਸਨ ਸੇਵਾ ਕਰਨ ਵਾਸਤੇ, ਸਰੋਵਰ ਦੀ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਆਏ ਸਨ। ਆਪਾਂ ਸਾਰਿਆਂ ਨੇ ਇੱਕ ਨਗਰ ਦਾ ਨਾਮ ਸੁਣਿਆ ਹੋਇਆ ਹੈ, ਸੰਘ ਢੇਸੀਆਂ, ਦੁਆਬੇ ਦਾ ਇਹ ਪਿੰਡ ਹੈ, ਨਗਰ ਹੈ, ਇਹਦਾ ਨਾਮ ਹੈ ਸੰਘ ਢੇਸੀਆਂ। ਇਸ ਨਗਰ ਦੇ ਜਦੋਂ ਪਿਛੋਕੜ ਨੂੰ ਦੇਖਦੇ ਹਾਂ, ਇਹਦਾ ਨਾਮ ਕਿਵੇਂ ਬਣਿਆ ਹੈ, ਇੱਥੋਂ ਦਾ ਕੀ ਇਤਿਹਾਸ ਹੈ, ਤਾਂ ਉਸ ਇਲਾਕੇ ਵਿੱਚ ਰਹਿਣ ਵਾਲੀ ਸੰਗਤ ਭਲੀ ਪ੍ਰਕਾਰ ਜਾਣੂ ਹੋਏਗੀ। ਔਰ ਸਿੱਖ ਇਤਿਹਾਸਕਾਰਾਂ ਨੇ ਇਸ ਪਿੰਡ ਦਾ, ਇਸ ਨਗਰ ਦਾ ਥੋੜ੍ਹਾ ਜਿਹਾ ਇਤਿਹਾਸ ਦਰਸਾਉਣਾ ਕੀਤਾ ਹੈ, ਔਰ ਭਾਈ ਗੁਰਦਾਸ ਜੀ ਨੇ ਕੇਵਲ ਨਾਮ ਹੀ ਲਿਖਿਆ। ਇਸ
ਨਗਰ ਵਿੱਚ ਰਹਿਣ ਵਾਲਾ ਇੱਕ ਬੜਾ ਵਿਵੇਕੀ ਸਿੱਖ ਹੋ ਨਿਬੜਿਆ ਸੀ। ਉਹਦਾ ਨਾਮ ਸੀ ਭਾਈ ਜੋਧ, ਜੋਧ ਢੇਸੀ ਇਹਦਾ ਨਾਮ ਸੀ, ਢੇਸੀ ਪਿੰਡ ਦਾ ਨਾਮ ਸੀ, ਔਰ ਇਹਦਾ ਨਾਮ ਸੀ ਭਾਈ ਜੋਧ। ਇਤਿਹਾਸਕਾਰਾਂ ਨੇ ਰੰਚਕ ਮਾਤਰ ਜ਼ਿਕਰ ਕੀਤਾ, ਇਹਦੇ ਪਿਤਾ ਦਾ ਨਾਮ ਸੀ ਭਾਈ ਦਾਤਾ, ਕੋਈ ਦਾਤ ਕਹਿੰਦਾ ਹੈ, ਕੋਈ ਦਾਤਾ ਕਹਿੰਦਾ। ਇਹ ਅਜੇ ਸਿੱਖ ਨਹੀਂ ਸੀ, ਪਰ ਉੱਦਾਂ ਉਸ ਦੇ ਅੰਦਰ ਰੱਬ ਦੀ ਭਗਤੀ ਭਾਵਨਾ, ਪ੍ਰੇਮ ਪਿਆਰ ਐਸੇ ਗੁਣ ਇਹਦੇ ਅੰਦਰ ਜ਼ਰੂਰ ਸਨ। ਇਤਿਹਾਸ ਕਹਿੰਦਾ ਹੈ ਜਦੋਂ ਸਰੋਵਰ ਦੀ ਸੇਵਾ ਹੋ ਰਹੀ ਸੀ, ਹਰਿਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ, ਅਤੇ ਮਾਲਵੇ ਦੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਆਉਣਾ ਜਾਣਾ ਸੀ। ਸਿੱਖ ਸੰਗਤਾਂ ਮਾਲਵੇ ਦੇ ਇਲਾਕੇ ਵਿੱਚੋਂ ਬਹੁਤ ਆਉਂਦੀਆਂ ਨੇ, ਜਿਹਨੂੰ ਅੱਜ ਅਸੀਂ ਬਠਿੰਡੇ ਦਾ ਇਲਾਕਾ ਕਹਿ ਦਿੰਦੇ ਹਾਂ, ਸੰਗਰੂਰ ਦਾ ਇਲਾਕਾ ਆਖ ਦਿੰਦੇ ਹਾਂ। ਉਸ ਵੇਲੇ ਹੋਰ ਵੀ ਵੱਡਾ ਇਲਾਕਾ ਸੀ, ਅੱਜ ਦੇ ਹਰਿਆਣੇ ਦਾ ਵੀ ਕੁਝ ਇਲਾਕਾ ਇਹਦੇ ਨਾਲ ਜੁੜਿਆ ਹੋਇਆ ਸੀ, ਹੁਣ ਤਾਂ ਵੱਖਰੀ ਸਟੇਟ ਬਣਨ ਕਰਕੇ ਇਹ ਮਾਲਵੇ ਦਾ ਇਲਾਕਾ ਛੋਟਾ ਜਿਹਾ ਰਹਿ ਗਿਆ ਹੈ। ਇੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਚਰਨ ਪਾਏ। ਫਿਰ ਦੂਸਰੇ ਗੁਰੂ ਸਾਹਿਬਾਨਾਂ ਦੇ ਬਾਰੇ ਜ਼ਿਕਰ ਆਉਂਦਾ ਹੈ, ਕਹਿੰਦੇ ਨੇ ਇੱਥੋਂ ਦੀ ਸਿੱਖ ਸੰਗਤ ਜਥਿਆਂ ਦੇ ਰੂਪ ਵਿੱਚ ਆਉਂਦੀ ਸੀ, ਅਤੇ ਰਸਤੇ ਵਿੱਚੋਂ ਦਰਿਆਏ ਸਤਲੁਜ ਨੂੰ ਲੰਘ ਕੇ ਆਉਣਾ ਪੈਂਦਾ ਸੀ। ਰਸਤੇ ਵਿੱਚ ਸਤਲੁਜ ਦਰਿਆ ਪੈਂਦਾ ਹੈ, ਉਸ ਦਰਿਆ ਨੂੰ ਪਾਰ ਕਰਨਾ ਪੈਂਦਾ ਸੀ, ਅਤੇ ਅੱਜ ਵਾਂਗੂ ਪੁਲ ਨਹੀਂ ਸਨ ਹੁੰਦੇ, ਪੱਤਣ ਹੀ ਹੁੰਦੇ ਸਨ। ਉਹਨਾਂ ਪੱਤਣਾਂ ਤੋਂ ਬੇੜੀਆਂ ਪੈਂਦੀਆਂ ਸਨ, ਉਹਨਾਂ ਬੇੜੀਆਂ ਦੇ ਉੱਤੇ ਅਸਵਾਰ ਹੋ ਕੇ ਇਹ ਸਤਲੁਜ ਬਿਆਸ ਦਰਿਆ ਨੂੰ ਪਾਰ ਕਰਕੇ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਸਨ। ਕਹਿੰਦੇ ਨੇ ਮਾਲਵੇ ਦੇ ਇਲਾਕੇ ਵਿੱਚੋਂ ਸਿੱਖਾਂ ਦਾ ਇੱਕ ਬਹੁਤ ਵੱਡਾ ਸੰਘ ਆ ਰਿਹਾ ਸੀ, ਬਹੁਤ ਸਾਰੇ ਸਿੱਖ ਆ ਰਹੇ ਸੀ। ਗੁਰੂ ਅਰਜਨ ਦੇਵ ਜੀ ਦੀ ਸੇਵਾ ਦਾ ਜਿਹੜਾ ਕੁੰਭ ਲੱਗਾ ਹੋਇਆ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਸ ਸੇਵਾ ਵਿੱਚ ਭਾਗ ਲੈਣ ਵਾਸਤੇ, ਹਿੱਸਾ ਲੈਣ ਵਾਸਤੇ, ਆਪਣਾ ਜੀਵਨ ਸਫਲ ਕਰਨ ਵਾਸਤੇ ਇੱਕ ਵੱਡਾ ਸੰਘ ਆ ਰਿਹਾ ਸੀ। ਵੱਡੀ ਗਿਣਤੀ ਵਿੱਚ ਸਿੱਖ ਮਾਲਵੇ ਤੋਂ ਤੁਰੇ। ਰਸਤੇ ਵਿੱਚ ਉਹਨਾਂ ਨੂੰ ਕਈ ਦਿਨ ਲੱਗ ਗਏ ਤੁਰ ਕੇ, ਯਾਤਰਾ ਕਰਦਿਆਂ ਕਰਦਿਆਂ ਜਿੱਥੇ ਵੀ ਰਾਤ ਪੈਂਦੀ ਉੱਥੇ ਵਿਸ਼ਰਾਮ ਕਰ ਲੈਂਦੇ। ਕਰਤੇ ਦੀ ਕੁਦਰਤ, ਰੱਬ ਦੀ ਨੇਤ, ਇੱਕ ਦਿਨ ਇਹ ਜਿਹੜਾ ਸੰਘ ਸੀ ਮਾਲਵੇ ਦੇ ਇਲਾਕੇ ਵਿੱਚੋਂ ਆਇਆ ਹੋਇਆ ਸੀ, ਇਹ ਢੇਸੀਆਂ ਨਾਮ ਦੇ ਇਸ ਨਗਰ ਵਿੱਚ ਆ ਗਿਆ, ਅਤੇ ਉੱਧਰੋਂ ਸ਼ਾਮ ਦਾ ਸਮਾਂ ਆ ਗਿਆ, ਸੂਰਜ ਡੁੱਬਣ ਵਾਲਾ ਸੀ, ਸੂਰਜ ਅਸਤ ਹੋਣ ਵਾਲਾ ਸੀ। ਇਹਨਾਂ ਨੇ ਸੋਚਿਆ ਹੁਣ ਇਹ ਕੋਈ ਪਿੰਡ ਆਇਆ ਹੈ, ਕੋਈ ਨਗਰ ਆਇਆ ਹੈ, ਇਸ ਨਗਰ ਵਿੱਚ ਅੱਜ ਦੀ ਰਾਤ ਦਾ ਵਿਸ਼ਰਾਮ ਕਰ ਲੈਂਦੇ ਹਾਂ, ਤੁਰ ਤੁਰ ਕੇ ਥੱਕੇ ਟੁੱਟੇ ਹਾਂ, ਵਿਸ਼ਰਾਮ ਕਰਾਂਗੇ, ਆਰਾਮ ਹੋ ਜਾਏਗਾ, ਕੱਲ੍ਹ ਨੂੰ ਦਿਨ ਚੜ੍ਹੇਗਾ ਅਤੇ ਫਿਰ ਅੱਗੇ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਚਾਲੇ ਪਾਵਾਂਗੇ। ਇਸ ਢੇਸੀਆਂ ਨਾਮ ਦੇ ਨਗਰ ਵਿੱਚ ਮਾਲਵੇ ਦੇ ਇਲਾਕੇ ਤੋਂ ਆਇਆ ਹੋਇਆ ਇਹ ਸੰਘ ਪੁੱਛਣ ਲੱਗਾ, ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨੇ ਹਨ, ਪਰ ਸਾਨੂੰ ਰਾਤਰੀ ਦੇ ਵਿਸ਼ਰਾਮ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ ਜਿੱਥੇ ਰਾਤ ਦਾ ਵਿਸ਼ਰਾਮ ਕਰ ਸਕੀਏ। ਕਿਸੇ ਨੇ ਦੱਸਿਆ ਕਿ ਇੱਥੇ ਰੱਬ ਦਾ ਇੱਕ ਭਗਤ ਹੈ, ਪਰਮਾਤਮਾ ਦੀ ਇਬਾਦਤ ਕਰਨ ਵਾਲਾ ਇੱਕ ਭਗਤ ਹੈ, ਉਹਦਾ ਨਾਮ ਭਾਈ ਦਾਤਾ ਹੈ, ਉਹ ਆਉਂਦੇ ਜਾਂਦੇ ਰਾਹੀਆਂ ਦੀ ਸੇਵਾ ਕਰਦਾ ਰਹਿੰਦਾ ਹੈ, ਜੋ ਆਉਂਦੇ ਜਾਂਦੇ ਰਾਹੀ ਨੇ ਬੜੀ ਭਾਵਨਾ ਦੇ ਨਾਲ, ਬੜੇ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਉਹਨਾਂ ਦੀ ਸੇਵਾ ਕਰਕੇ ਉਹਨੂੰ ਖੁਸ਼ੀ ਮਿਲਦੀ ਹੈ। ਅਗਰ ਤੁਸੀਂ ਭੋਜਨ ਪ੍ਰਸ਼ਾਦਾ ਛਕਣਾ ਹੈ, ਰਾਤਰੀ ਦਾ ਵਿਸ਼ਰਾਮ ਕਰਨਾ ਹੈ,
ਤਾਂ ਇਸ ਪਿੰਡ ਦੇ ਉਸ ਰੱਬ ਦੇ ਪਿਆਰੇ ਭਗਤ ਦੇ ਘਰੇ ਤੁਸੀਂ ਜਾ ਸਕਦੇ ਹੋ। ਕਹਿੰਦੇ ਨੇ ਇਸ ਕਾਫਲੇ ਨੇ ਕੀ ਕੀਤਾ, ਢੇਸੀਆਂ ਨਗਰ ਦੇ ਇਸ ਭਗਤ ਪਿਆਰੇ ਭਾਈ ਦਾਤਾ ਜੀ ਦੇ ਗ੍ਰਹਿ ਵਿਖੇ ਘਰ ਵਿਖੇ ਜਾਣਾ ਕੀਤਾ। ਸ਼ਾਮ ਦਾ ਸਮਾਂ ਹੋ ਗਿਆ ਸੀ। ਇਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਮਾਲਵੇ ਦੇ ਇਲਾਕੇ ਵਿੱਚੋਂ ਆਏ ਹਾਂ, ਮਾਲਵੇ ਦੇਸ਼ ਵਿੱਚੋਂ ਆਏ ਹਾਂ, ਔਰ ਅਸੀਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦੀਦਾਰੇ ਕਰਨੇ ਹਨ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਿਲਣਾ ਹੈ, ਉਹਨਾਂ ਦੀ ਸੰਗਤ ਕਰਨੀ ਹੈ, ਉਹਨਾਂ ਦੀ ਸੰਗਤ ਕਰਨੀ ਹੈ। ਆਪ ਜੀ ਦੇ ਬਾਰੇ ਅਸੀਂ ਬੜੀ ਸਿਫਤ ਸੁਣੀ ਹੈ ਕਿ ਤੁਸੀਂ ਆਉਂਦੇ ਜਾਂਦੇ ਰਾਹੀਆਂ ਦੀ ਬੜੀ ਸੇਵਾ ਕਰਦੇ ਹੋ, ਭਾਵਨਾ ਦੇ ਨਾਲ ਟਹਿਲ ਕਰਦੇ ਹੋ। ਤਾਂ ਇਹ ਦਾਤਾ ਨਾਮ ਦਾ ਜਿਹੜਾ ਭਗਤ ਸੀ ਇਹ ਬੜਾ ਪ੍ਰਸੰਨ ਹੋਇਆ, ਜਿਸ ਤਰ੍ਹਾਂ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਜਾ ਰਹੇ ਹੋ ਤਾਂ ਮੈਂ ਤੁਹਾਡੀ ਜ਼ਰੂਰ ਸੇਵਾ ਕਰਾਂਗਾ। ਕਹਿੰਦੇ ਨੇ ਰਾਤਰੀ ਦਾ ਵਿਸ਼ਰਾਮ ਸਿੱਖਾਂ ਦੇ ਇਸ ਸੰਗ ਨੇ ਇਸ ਨਗਰ ਵਿੱਚ ਭਾਈ ਦਾਤਾ ਜੀ ਦੇ ਘਰ ਵਿੱਚ ਕੀਤਾ। ਇਹਨੇ ਬੜੀ ਸੇਵਾ ਕੀਤੀ, ਜਲ ਪਾਣੀ ਦੇ ਨਾਲ, ਭੋਜਨ ਦੇ ਨਾਲ, ਪ੍ਰਸਾਦ ਦੇ ਨਾਲ, ਰਾਤਰੀ ਦੇ ਵਿਸ਼ਰਾਮ ਵਾਸਤੇ ਥਾਂ ਵੀ ਦਿੱਤੀ, ਜਗ੍ਹਾ ਵੀ ਦਿੱਤੀ। ਇਹ ਸੇਵਾ ਕਰਕੇ ਇਹਨੂੰ ਬੜੀ ਖੁਸ਼ੀ ਹੁੰਦੀ ਸੀ, ਬੜੀ ਪ੍ਰਸੰਨਤਾ ਹੁੰਦੀ ਸੀ। ਇਹਦਾ ਇੱਕ ਪੁੱਤਰ ਸੀ, ਉਹਦਾ ਨਾਮ ਇਤਿਹਾਸਕਾਰਾਂ ਨੇ ਭਾਈ ਜੋਧ ਕਰਕੇ ਲਿਖਿਆ। ਇਹਦੇ ਘਰ ਇੱਕ ਪੁੱਤਰ ਸੀ, ਉਹਨੇ ਵੀ ਬੜੀ ਸੇਵਾ ਕੀਤੀ ਭਾਵਨਾ ਦੇ ਨਾਲ, ਆਪਣੇ ਪਿਤਾ ਦੀ ਤਰ੍ਹਾਂ ਇਸ ਸੰਗ ਦੀ ਸੇਵਾ ਕੀਤੀ, ਸਾਥੀਆਂ ਦੀ, ਸੰਗੀਆਂ ਦੀ ਸੇਵਾ। 15 ਕੁ ਸਾਲ ਉਦੋਂ ਇਹਦੀ ਉਮਰ ਸੀ। ਇਹਦਾ ਨਾਮ ਸੀ ਜੋਧ। ਇਹ ਗੁਰੂ ਕੀਆਂ ਸੰਗਤਾਂ ਨੇ ਸ਼ਾਮ ਦੇ ਸਮੇਂ ਰਹਿਰਾਸ ਵੀ ਕੀਤੀ, ਪਾਠ ਵੀ ਕੀਤਾ, ਅਰਦਾਸ ਵੀ ਕੀਤੀ, ਸੋਹਲੇ ਦਾ ਪਾਠ ਵੀ ਹੋਇਆ, ਕੀਰਤਨ ਵੀ ਹੋਇਆ, ਸਤਸੰਗ ਵੀ ਹੋਇਆ। ਰਾਤਰੀ ਦੇ ਵਿਸ਼ਰਾਮ ਤੋਂ ਬਾਅਦ ਅੰਮ੍ਰਿਤ ਵੇਲੇ ਫਿਰ ਸਤਸੰਗ ਨੇ ਸੋਧਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ ਦੀ ਜਿਹੜੀ ਮਰਿਆਦਾ ਹੈ ਉਹਦੇ ਮੁਤਾਬਕ ਇਸ ਬਾਲਕ ਦੇ ਉੱਤੇ, ਭਾਈ ਜੋਧ ਉੱਤੇ ਬੜਾ ਪ੍ਰਭਾਵ ਪਿਆ ਇਸ ਸੰਗ ਦਾ। ਇਹ ਇੰਨਾ ਕੁ ਪ੍ਰਭਾਵਿਤ ਹੋਇਆ ਗੁਰਬਾਣੀ ਸੁਣ ਕੇ, ਪਾਠ ਸੁਣ ਕੇ, ਕੀਰਤਨ ਸੁਣ ਕੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਬਾਰੇ ਇਹਨਾਂ ਸਿੱਖਾਂ ਕੋਲੋਂ ਜਾਣਕਾਰੀ ਲੈ ਕੇ ਇਹ ਬੜਾ ਖੁਸ਼ ਹੋਇਆ ਬਾਲਕ, ਪ੍ਰਸੰਨਤਾ ਹੋਈ। ਜਦੋਂ ਇਹ ਸਾਰਾ ਸੰਗ ਤੁਰਨ ਲੱਗਾ ਨਾ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ, ਤੇ ਇਹਨੇ ਆਪਣੇ ਮਾਤਾ ਪਿਤਾ ਕੋਲ ਇੱਛਾ ਜ਼ਾਹਰ ਕੀਤੀ, ਮੇਰੀ ਵੀ ਇੱਛਾ ਹੈ, ਭਾਵਨਾ ਹੈ ਕਿ ਐਸੇ ਗੁਰੂ ਨੂੰ ਮੈਂ ਵੀ ਦੇਖ ਕੇ ਆਵਾਂ, ਉਹਨਾਂ ਦੇ ਦਰਸ਼ਨ ਕਰਾਂ। ਮਾਤਾ ਪਿਤਾ ਕੋਲੋਂ ਆਗਿਆ ਲੈ ਕੇ ਇਹ ਜੋਧ ਨਾਮ ਦਾ ਬਾਲਕ ਇਸ ਸੰਗ ਦੇ ਨਾਲ ਹੀ ਹੋ ਤੁਰਿਆ, ਅੰਮ੍ਰਿਤਸਰ ਪਹੁੰਚ ਗਏ। ਮਾਲਵੇ ਤੋਂ ਆਏ ਹੋਈ ਸਿੱਖ ਸੰਗਤ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਭੇਟਾਵਾਂ, ਕੀਮਤੀ ਭੇਟਾਵਾਂ ਅਰਪਣ ਕੀਤੀਆਂ, ਦਸਵੰਧ ਦਿੱਤਾ ਅਤੇ ਕਈ ਦਿਨ ਉੱਥੇ ਰਹਿ ਕੇ ਸੇਵਾ ਕੀਤੀ ਸਰੋਵਰ ਦੇ ਵਿੱਚ। ਅਤੇ ਸਿੱਖਾਂ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਇਹ ਵੀ ਗੱਲ ਦੱਸੀ ਕਿ ਪਾਤਸ਼ਾਹ ਜੀ, ਇਹ ਇੱਕ ਛੋਟਾ ਜਿਹਾ ਬੱਚਾ ਹੈ, ਜੋਧ ਇਹਦਾ ਨਾਮ ਹੈ, ਇਹਦੇ ਘਰ ਵਿਖੇ ਅਸੀਂ ਰਾਤਰੀ ਦਾ ਵਿਸ਼ਰਾਮ ਕੀਤਾ ਸੀ, ਇਹਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਹੈ, ਇਹ ਵੀ ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਆਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਭਾਈ ਜੋਧ ਬਾਲਕ ਨੂੰ ਆਪਣੇ ਕੋਲ ਬੁਲਾਇਆ, ਇਹਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ, ਔਰ ਬਾਣੀ ਦੇ ਬੋਲਾਂ ਦੇ ਰਾਹੀਂ ਜਿਸ ਦੇ ਸਿਰ ਉੱਤੇ ਗੁਰੂ ਦਾ ਹੱਥ ਰੱਖਿਆ ਜਾਏ ਉਹ ਤਾਂ ਬਹੁਤ ਹੀ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ, ਉੱਤਮ ਹੋ ਜਾਂਦਾ ਹੈ। ਕਰਮ ਹੁਕਮ ਮਸਤਕ ਹੱਥ ਧਰ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ।
ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜੇ ਗੁਰੂ ਦਾ ਸਿਰ ਮੱਥੇ ਉੱਤੇ ਰੱਖਿਆ ਜਾਏ, ਗੁਰੂ ਦਾ ਹੱਥ ਮੱਥੇ ਉੱਤੇ ਰੱਖਿਆ ਜਾਏ, ਸਿਰ ਉੱਤੇ ਰੱਖ ਦੇਵੇ ਗੁਰੂ, ਉਹਦੇ ਵਿੱਚੋਂ ਤਾਂ ਖੋਟ ਨਿਕਲ ਜਾਂਦੀ ਹੈ, ਬੁਰਿਆਈਆਂ ਦੂਰ ਹੋ ਜਾਂਦੀਆਂ ਨੇ, ਉਹਦਾ ਜੀਵਨ ਤੇ ਸ਼ੁੱਧ ਕੰਚਨ ਵਰਗਾ ਹੋ ਜਾਂਦਾ। ਜਿਵੇਂ ਕੰਚਨ ਬੜਾ ਸ਼ੁੱਧ ਹੁੰਦਾ ਹੈ, ਬਿਲਕੁਲ ਕਹਿੰਦੇ ਇਸ ਬਾਲਕ ਜੋਧ ਦਾ ਜੀਵਨ ਕੰਚਨ ਹੋ ਗਿਆ, ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਇਸ ਤਰ੍ਹਾਂ ਦੇ ਬੋਲ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਭਾਈ ਜੋਧ ਨੇ ਇਸ ਮਾਲਵੇ ਤੋਂ ਆਏ ਹੋਏ ਸੰਗ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਕਈ ਦਿਨ, ਤੇ ਸਤਿਗੁਰੂ ਜੀ ਨੇ ਇਹਦੇ ਸਿਰ ਉੱਤੇ ਹੱਥ ਰੱਖਿਆ ਤੇ ਪੁੱਛਿਆ, ਭਾਈ ਤੂੰ ਕਿੱਥੋਂ ਹੈ? ਇਹਨੇ ਆਖਿਆ, ਪਾਤਸ਼ਾਹ ਮੈਂ ਇਸ ਸੰਗ ਦੇ ਨਾਲ ਆਇਆ ਤੇ ਜੋਧ ਮੇਰਾ ਨਾਮ ਹੈ। ਤੂੰ ਸੰਗ ਦੇ ਨਾਲ ਆਇਆ ਹੈ, ਤੂੰ ਸੰਗਤ ਦੇ ਨਾਲ ਆਇਆ ਹੈ। ਸੰਗਤ ਇੱਕ ਬਹੁਤ ਵੱਡਾ ਰੁਤਬਾ ਹੁੰਦਾ ਹੈ। ਇਤਿਹਾਸਕਾਰ ਕਹਿੰਦੇ ਨੇ ਇਸ ਬਾਲਕ ਜੋਧ ਦਾ ਨਾਮ ਗੁਰੂ ਅਰਜਨ ਦੇਵ ਜੀ ਨੇ ਸੰਗ ਹੀ ਰੱਖ ਦਿੱਤਾ। ਤੂੰ ਇਸ ਸੰਗ ਦੇ ਨਾਲ ਆਇਆ ਹੈ, ਸੰਗਤ ਦੇ ਨਾਲ ਆਇਆ ਹੈ, ਇਸ ਸੰਗ ਦਾ ਸੰਗ ਕਰਕੇ ਤੂੰ ਨਿਰਮਲ ਹੋ ਗਿਆ ਹੈ, ਕੰਚਨ ਹੋ ਗਿਆ ਹੈ, ਪਵਿੱਤਰ ਹੋਇਆ ਹੈ। ਅੱਜ ਤੋਂ ਬਾਅਦ ਅਸੀਂ ਤੈਨੂੰ ਇੱਕ ਨਵਾਂ ਨਾਮ ਦਿੰਦੇ ਹਾਂ, ਸੰਗ। ਇਹਨੂੰ ਬਾਬਾ ਸੰਗ ਕਹਿਣ ਲੱਗ ਪਏ। ਉਮਰ ਭਾਵੇਂ ਥੋੜ੍ਹੀ ਸੀ, ਸਿੱਖਾਂ ਦੇ ਅੰਦਰ ਗੁਰੂ ਦੇ ਆਖੇ ਹੋਏ ਬੋਲ ਉੱਕਰੇ ਗਏ ਕਿ ਅੱਜ ਤੋਂ ਬਾਅਦ ਸੰਗਤ ਕਰਕੇ ਤੇਰਾ ਨਾਮ ਸੰਗ ਹੋ ਗਿਆ। ਉਹ ਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਇਹਨੂੰ ਨਾਮ ਮਿਲ ਗਿਆ, ਬਾਬਾ ਸੰਗ। ਸੰਗਤ ਕਰਕੇ, ਸੰਗ ਕਰਕੇ ਤੂੰ ਸੰਗ ਹੋ ਗਿਆ ਹੈ, ਅੰਗ ਸੰਗ ਹੋ ਗਿਆ ਹੈ, ਅੰਗੀਕਾਰ ਹੋ ਗਿਆ ਹੈ, ਪਾਵਨ ਹੋ ਗਿਆ। ਇਹਦਾ ਜਿਹੜਾ ਪਹਿਲਾ ਨਾਮ ਸੀ ਨਾ ਭਾਈ ਜੋਧ, ਉਹ ਮਿਟ ਗਿਆ। ਨਵਾਂ ਨਾਮ ਗੁਰੂ ਅਰਜਨ ਦੇਵ ਜੀ ਨੇ ਦੇ ਦਿੱਤਾ, ਸੰਗ। ਉਸ ਤੋਂ ਬਾਅਦ ਇਹਦਾ ਨਾਮ ਫਿਰ ਬਾਬਾ ਸੰਗ ਦੇ ਨਾਮ ਦੇ ਨਾਲ ਸਾਰੇ ਲੈਣ ਲੱਗ ਪਏ। ਗੁਰੂ ਇਤਿਹਾਸ ਜਦੋਂ ਲਿਖਿਆ ਗਿਆ, ਇਹਦਾ ਨਾਮ ਫਿਰ ਬਾਬਾ ਸੰਗ ਕਰਕੇ ਲਿਖਿਆ। ਢੇਸੀਆਂ ਇਹਦਾ ਨਗਰ ਸੀ, ਇਸ ਕਰਕੇ ਉਸ ਨਗਰ ਦੇ ਨਾਮ ਦੇ ਨਾਲ ਵੀ ਸੰਗ ਢੇਸੀਆਂ ਲੱਗ ਗਿਆ, ਜੁੜ ਗਿਆ। ਉਹਦਾ ਨਾਮ ਇੱਥੇ ਅੱਜ ਦੀ ਵਾਰ ਦੀ ਪੌੜੀ ਅੰਦਰ ਭਾਈ ਗੁਰਦਾਸ ਜੀ ਨੇ ਦੱਸਿਆ ਹੈ। ਕਹਿੰਦੇ ਢੇਸੀ ਜੋਧ ਹੁਸੰਗ ਹੈ, ਗੋਇੰਦ ਗੋਲਾ ਹੱਸ ਮਿਲਾਂਦਾ। ਇਹ ਬਾਬਾ ਸੰਗ ਢੇਸੀ ਨਗਰ ਦਾ ਰਹਿਣ ਵਾਲਾ ਸੰਗ ਦੇ ਨਾਲ ਆਇਆ ਸੀ, ਅਤੇ ਉਸ ਸੰਗ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਾਲਵੇ ਤੋਂ ਆਏ ਹੋਏ ਸਿੱਖ ਸਨ, ਜਿਨ੍ਹਾਂ ਦੇ ਵਿੱਚ ਭਾਈ ਗੋਇੰਦਾ ਸੀ, ਭਾਈ ਗੋਲਾ ਜੀ ਸੀ, ਮੋਹਨ ਕੁੱਕੂ ਵਖਾਣੀਏ ਇੱਕ ਭਾਈ ਮੋਹਨ ਸੀ, ਇੱਕ ਭਾਈ ਕੁੱਕੂ ਜੀ ਸਨ। ਜੋਧੇ ਜਾਸੂ ਸੁਹੰਦਾ ਇਹ ਸਾਰੇ ਸ਼ੋਭਨੀਕ ਸਿੱਖ ਹੋ ਗਏ। ਇਹ ਵੱਡਾ ਸੰਗ ਸੀ। ਇਹਨਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਕਈ ਦਿਨ ਰਹਿ ਕੇ ਸੇਵਾ ਕੀਤੀ, ਸਰੋਵਰ ਦੇ ਵਿੱਚ ਰਹਿ ਕੇ ਸੇਵਾ ਕੀਤੀ। ਇਹ ਸਵੇਰੇ ਸ਼ਾਮ ਗੁਰੂ ਅਰਜਨ ਦੇਵ ਜੀ ਨੂੰ ਮਿਲਦੇ ਸਨ, ਦਰਸ਼ਨ ਦੀਦਾਰ ਕਰਦੇ ਸਨ। ਅੰਮ੍ਰਿਤ ਵੇਲੇ ਦੀਵਾਨ ਲੱਗਦਾ ਸੀ। ਵੱਡੀ ਗਿਣਤੀ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਹੋਏ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਦਰਸ਼ਨ ਦੀਦਾਰ ਦਿੰਦੇ ਸਨ। ਆਪਣੇ ਮੁਖਾਰਬਿੰਦ ਵਿੱਚੋਂ ਬਚਨਾਂ ਦੇ ਰਾਹੀਂ ਸਿੱਖਾਂ ਨੂੰ ਨਿਹਾਲ ਕਰਦੇ ਸਨ। ਸਾਰਾ ਦਿਨ ਸਿੱਖ ਮਿੱਟੀ ਢੋਂਦੇ ਸਨ, ਸਰੋਵਰ ਦੇ ਵਿੱਚੋਂ ਮਿੱਟੀ ਕੱਢ ਕੱਢ ਕੇ ਬਾਹਰ ਸੁੱਟਦੇ ਸਨ। ਇਸ ਤਰ੍ਹਾਂ ਇਹ ਸਰੋਵਰ ਦੀ ਸੇਵਾ ਵੀ ਕਰਦਾ ਰਿਹਾ ਸੰਗ। ਗੁਰੂ ਦਾ ਹਰ ਜਸ ਹੁੰਦਾ ਰਿਹਾ। ਕਈ ਦਿਨ ਸੇਵਾ ਕਰਕੇ ਜਦੋਂ ਇਹ ਸੰਗ ਵਾਪਸ ਮੁੜਨ ਲੱਗਾ, ਤੇ ਇਹ ਬਾਬਾ ਸੰਗ ਜੋ ਭਾਈ ਜੋਧ ਦਾ ਨਾਮ ਹੈ ਜਿਸ ਦਾ, ਇਹ ਵੀ ਵਾਪਸ ਮੁੜਿਆ, ਆਪਣੇ ਪਿੰਡ ਆ ਗਿਆ, ਨਗਰ ਆ ਗਿਆ। ਕੁਝ ਦਿਨ ਰਹਿ ਕੇ ਫਿਰ ਇਹਦੇ ਅੰਦਰ ਤੜਫ ਪੈਦਾ ਹੋਈ, ਤਾਂਘ ਪੈਦਾ ਹੋਈ ਆਪਣੇ ਮਾਤਾ ਪਿਤਾ ਨੂੰ ਲੈ ਕੇ।
ਫਿਰ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਇਆ। ਐਵੇਂ ਇਹ ਇੱਕ ਬਹੁਤ ਵੱਡਾ ਨਾਮ ਬਣ ਗਿਆ ਬਾਬਾ ਸੰਗ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨੂੰ ਸੰਗਤ ਤੋਂ ਐਸਾ ਨਾਮ ਚੜ੍ਹਿਆ ਇਹਦਾ ਜੀਵਨ ਹੀ ਸਤਸੰਗੀ ਹੋ ਗਿਆ। ਔਰ ਸਤਸੰਗਤ ਦਾ ਜਿੰਨਾ ਵੱਡਾ ਰੁਤਬਾ ਹੁੰਦਾ ਹੈ, ਸੰਗਤ ਦਾ ਜਿੰਨਾ ਵੱਡਾ ਮਰਾਤਬਾ ਹੁੰਦਾ ਹੈ, ਇਸ ਬਾਬਾ ਸੰਗ ਦਾ ਓਨਾ ਹੀ ਵੱਡਾ ਮਰਾਤਬਾ ਅਹੁਦਾ ਹੋ ਗਿਆ। ਸਤਸੰਗਤ ਸਤਿਗੁਰ ਚਾਟ ਸਾਲ ਹੈ, ਜਿੱਤ ਹਰ ਗੁਣ ਸਿੱਖਾ। ਗੁਰਬਾਣੀ ਦੇ ਇਹ ਬੋਲ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ। ਚਾਟ ਸਾਲ ਕਿਹਨੂੰ ਕਹਿੰਦੇ ਨੇ? ਜਿੱਥੇ ਬੈਠ ਕੇ ਚਾਟੜੇ ਗਿਆਨ ਗ੍ਰਹਿਣ ਕਰਦੇ ਨੇ, ਸਿੱਖਿਆ ਹਾਸਲ ਕਰਦੇ ਨੇ, ਉਹਨੂੰ ਪਾਠਸ਼ਾਲਾ ਵੀ ਕਹਿੰਦੇ ਨੇ, ਚਾਟਸ਼ਾਲਾ ਵੀ ਕਹਿੰਦੇ ਨੇ। ਚਾਟੜੇ ਦਾ ਭਾਵ ਹੈ ਛੋਟੇ ਛੋਟੇ ਬੱਚੇ ਬਾਲਕ। ਜਿਸ ਤਰ੍ਹਾਂ ਧਰੂ ਅਤੇ ਪ੍ਰਹਲਾਦ ਦੇ ਬਾਰੇ ਲਿਖਿਆ ਹੈ, ਇਹ ਇੱਕ ਚਾਟਸ਼ਾਲਾ ਵਿੱਚ ਬੈਠ ਕੇ ਪੜ੍ਹਦੇ ਸਨ। ਉਸ ਚਾਟਸ਼ਾਲਾ ਦੇ ਵਿੱਚ ਇਹਨਾਂ ਨੇ ਉਸ ਪਰਮਾਤਮਾ ਦੀ ਭਗਤੀ ਦੀ ਗਾਥਾ ਆਖੀ ਸੀ। ਚਾਟਸਾਲ ਕੀ ਹੈ? ਜਿੱਥੋਂ ਕੋਈ ਗੁਣ ਮਿਲਦਾ ਹੈ, ਗਿਆਨ ਮਿਲਦਾ ਹੈ, ਸਿੱਖਿਆ ਮਿਲਦੀ ਹੈ। ਭਾਈ ਸੰਗ ਨੇ ਸੰਗ ਵਿੱਚ ਰਹਿ ਕੇ ਆਪਣਾ ਜੀਵਨ ਸੰਗੀ ਹੀ ਬਣਾ ਲਿਆ, ਗੁਰੂ ਦਾ ਸਿੱਖ ਬਣ ਗਿਆ। ਹੁਣ ਹੋਰ ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਆਉਂਦਾ ਹੈ। ਅਗਲੇ ਬੋਲ ਹਨ, ਮੰਝ ਪੰਨੂ ਪ੍ਰਵਾਨ ਹੈ, ਪੀਰਾਣਾ ਗੁਰ ਭਾਏ ਚਲੰਦਾ। ਭਾਈ ਮੰਝ, ਆਪਾਂ ਬੜੀ ਵਾਰ ਨਾਮ ਸੁਣਿਆ, ਵਾਰ ਵਾਰ ਸੁਣਦੇ ਹਾਂ ਭਾਈ ਮੰਝ ਜੀ ਦਾ ਨਾਮ। ਭਾਈ ਮੰਝ ਕੌਣ ਹੈ? ਭਾਈ ਮੰਝ ਉਹ ਸੀ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ ਇਹ ਵਰਦਾਨ ਦਿੱਤਾ ਸੀ ਭਾਈ ਮੰਝ ਜੀ ਨੂੰ। ਭਾਈ ਮੰਝ ਗੁਰੂ ਦਾ ਬੋਹਿਥਾ ਬਣ ਗਿਆ, ਅਤੇ ਬੋਹਿਥੇ ਦਾ ਭਾਵ ਕੀ ਹੁੰਦਾ ਹੈ? ਜਹਾਜ਼। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਘਰ ਦਾ ਬੋਹਿਥਾ ਹੋਣ ਦਾ ਇਹਨੂੰ ਵਰਦਾਨ ਦੇ ਦਿੱਤਾ। ਇਤਿਹਾਸਕਾਰਾਂ ਨੇ ਭਾਈ ਮੰਝ ਜੀ ਬਾਰੇ ਲਿਖਿਆ, ਇਹਦਾ ਪਹਿਲਾ ਨਾਮ ਸੀ ਭਾਈ ਤੀਰਥਾ। ਕੰਗਮਈ ਇਹਦਾ ਪਿੰਡ ਹੈ, ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਕੰਗਮਈ ਪਿੰਡ ਦਾ ਇਹ ਚੌਧਰੀ ਸੀ, ਮੁਖੀ ਸੀ ਭਾਈ ਮੰਝ। ਉਦੋਂ ਪਿੰਡਾਂ ਦੇ ਚੌਧਰੀ ਹੁੰਦੇ ਸਨ, ਕੋਈ ਇੱਕ ਪਿੰਡ ਦਾ ਚੌਧਰੀ, ਕੋਈ ਦੋ ਪਿੰਡਾਂ ਦਾ ਚੌਧਰੀ, ਕੋਈ ਚਾਰ ਪਿੰਡਾਂ ਦਾ ਚੌਧਰੀ, ਅਲੱਗ ਅਲੱਗ ਪਿੰਡਾਂ ਦੇ ਚੌਧਰੀ ਹੁੰਦੇ ਸਨ। ਇਹ ਭਾਈ ਤੀਰਥਾ ਵੀ ਕੰਗਮਈ ਨਾਮ ਦੇ ਪਿੰਡ ਦਾ, ਨਗਰ ਦਾ ਚੌਧਰੀ ਹੈ। ਔਰ ਇਹ ਸਖੀ ਸਰਵਰੀਆ ਸੀ। ਸਖੀ ਸਰਵਰੀਆ ਬਾਰੇ ਆਪਾਂ ਸਾਰੇ ਜਾਣਦੇ ਹਾਂ, ਸਖੀ ਸਰਵਰ ਦੇ ਬਹੁਤ ਸਾਰੇ ਅਸਥਾਨ ਅੱਜ ਵੀ ਨੇ, ਉਸ ਵੇਲੇ ਵੀ ਸਨ, ਜਿਹਨੂੰ ਲਾਲਾਂ ਵਾਲਾ ਪੀਰ ਕਹਿ ਦਿੰਦੇ ਹਾਂ, ਅੱਜ ਵੀ ਲਾਲਾਂ ਵਾਲੇ ਪੀਰ ਦੇ ਨਾਲ ਯਾਦ ਕੀਤਾ ਜਾਂਦਾ। ਪੁਰਾਤਨ ਸਮੇਂ ਵਿੱਚ, ਪੁਰਾਣੇ ਸਮੇਂ ਵਿੱਚ ਇਹਨਾਂ ਨੂੰ ਸਖੀ ਸਰਵਰੀਏ ਆਖਦੇ ਸਨ।

ਸਾਰਾ ਪਿੰਡ ਇਹਦੇ ਘਰ ਵਿੱਚ ਬਣੇ ਹੋਏ ਪੀਰਖਾਨੇ ਵਿੱਚ ਆ ਕੇ ਸਖੀ ਸਰੋਵਰ ਦੀ ਪੂਜਾ ਕਰਦਾ ਸੀ। ਕਹਿੰਦੇ ਨੇ ਰੱਬ ਦੀ ਨੇਤ ਇੱਕ ਦਿਨ ਐਸਾ ਹੋਇਆ, ਇਹਦੇ ਪਿੰਡ ਕੁਝ ਗੁਰੂ ਦੇ ਸਿੱਖ ਆਏ ਯਾਤਰਾ ਕਰਦੇ ਕਰਦੇ ਅੰਮ੍ਰਿਤਸਰ ਨੂੰ ਆਉਣ ਵਾਲੀ ਸੰਗਤ। ਭਾਈ ਤੀਰਥੇ ਦੇ ਘਰ ਉਹਨਾਂ ਨੇ ਰਾਤਰੀ ਦਾ ਵਿਸ਼ਰਾਮ ਕੀਤਾ ਅਤੇ ਉਹਦਾ ਵੀ ਜੀਵਨ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਸੁਣ ਕੇ, ਸ਼ੋਭਾ ਸੁਣ ਕੇ ਤਬਦੀਲ ਹੋਣ ਲੱਗਾ। ਇਹਦੇ ਅੰਦਰ ਵੀ ਉਸੇ ਤਰ੍ਹਾਂ ਹੀ ਬਾਬਾ ਸੰਗ ਦੀ ਤਰ੍ਹਾਂ ਖਿੱਚ ਪੈਦਾ ਹੋਈ, ਤਾਂਘ ਪੈਦਾ ਹੋਈ ਕਿ ਉਹ ਗੁਰੂ ਕੈਸਾ ਹੈ ਜਿਹਦੀ ਇੰਨੀ ਸਿਫਤ ਹੈ, ਇੰਨੀ ਵਡਿਆਈ ਹੈ, ਜਿਸ ਦੇ ਸਿੱਖਾਂ ਦੇ ਵਿੱਚ ਇੰਨੀਆਂ ਖੂਬੀਆਂ ਨੇ, ਇਹਨਾਂ ਦੇ ਬੋਲਾਂ ਦੇ ਵਿੱਚ ਰਸ ਹੈ, ਆਨੰਦ ਹੈ, ਸੁੱਖ ਹੈ, ਚੈਨ ਹੈ। ਕਹਿੰਦੇ ਇਹ ਭਾਈ ਤੀਰਥਾ ਕੰਗਮਈ ਪਿੰਡ ਦਾ ਚੌਧਰੀ ਸਖੀ ਸਰੋਵਰ ਸੀ। ਇਹ ਗੁਰੂ ਅਰਜਨ ਦੇਵ ਜੀ ਸ਼ੋਭਾ ਸੁਣ ਸੁਣ ਕੇ ਇੱਕ ਦਿਨ ਅੰਮ੍ਰਿਤਸਰ ਆਇਆ। ਇਹਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਦੇਖਣਾ ਕੀਤਾ, ਦਰਸ਼ਨ ਦੀਦਾਰ ਕੀਤੇ, ਇਹ ਬੜਾ ਪ੍ਰਭਾਵਿਤ ਹੋਇਆ। ਗੁਰੂ ਅਰਜਨ ਦੇਵ ਜੀ ਨੂੰ ਮਿਲ ਕੇ ਦੇਖ ਕੇ ਮਾਨੋ ਇਹਦਾ ਜੀਵਨ ਤਬਦੀਲ ਹੋਣ ਲੱਗਾ। ਇਹਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਨਿਗਾਹ ਪੈ ਗਈ, ਮਿਹਰ ਦੀ ਦ੍ਰਿਸ਼ਟੀ ਪੈ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਮਾਨੋ ਅੰਮ੍ਰਿਤਮਈ ਸੀ। ਇਸ ਭਾਈ ਤੀਰਥੇ ਦੇ ਉੱਤੇ ਜਦੋਂ ਅੰਮ੍ਰਿਤਮਈ ਦ੍ਰਿਸ਼ਟੀ ਪਈ ਤਾਂ ਮਾਨੋ ਇਹਦਾ ਜੀਵਨ ਅੰਮ੍ਰਿਤਮਈ ਹੋਣ ਲੱਗਾ। ਇਹਨੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਹਿੰਦਾ ਪਾਤਸ਼ਾਹ ਮੈਂ ਬੜੀ ਵਡਿਆਈ ਸੁਣੀ ਹੈ, ਤੁਹਾਡੀ ਸ਼ੋਭਾ ਬਹੁਤ ਸੁਣੀ ਹੈ, ਅੱਜ ਵੱਡੇ ਭਾਗਾਂ ਦੇ ਨਾਲ ਮੈਂ ਆਪ ਜੀ ਦੇ ਕੋਲ ਆਇਆ ਹਾਂ, ਦਰਸ਼ਨ ਦੀਦਾਰੇ ਕਰਨ ਵਾਸਤੇ ਪੁੱਜਾ। ਆਪ ਜੀ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਦਿਓ, ਆਪਣੇ ਚਰਨਾਂ ਵਿੱਚ ਜੋੜ ਲਓ, ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ, ਸੁੱਖ ਮਿਲਿਆ ਹੈ, ਚੈਨ ਮਿਲਿਆ। ਭਗਤੀ ਭਾਵਨਾ ਤਾਂ ਇਹਦੇ ਅੰਦਰ ਪਹਿਲਾਂ ਹੀ ਸੀ, ਭਾਵੇਂ ਉਹ ਸਖੀ ਸਰੋਵਰ ਦਾ ਹੋਵੇ ਜਾਂ ਹੋਰ ਕੋਈ, ਪਰ ਗੁਰੂ ਅਰਜਨ ਦੇਵ ਜੀ ਤੁਹਾਡੇ ਬੋਲਾਂ ਵਿੱਚ ਰਸ ਬੜਾ ਹੈ, ਆਨੰਦ ਬੜਾ ਹੈ, ਸੁੱਖ ਹੈ, ਚੈਨ ਹੈ, ਇਹ ਤੁਹਾਡੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਕਰਕੇ ਮੇਰੇ ਮਨ ਨੂੰ ਬੜੀ ਸ਼ੀਤਲਤਾ ਮਿਲੀ ਹੈ, ਆਪ ਜੀ ਰਹਿਮਤ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਅਤੇ ਪਾਤਸ਼ਾਹ ਨੇ ਪੁੱਛ ਲਿਆ, ਭਾਈ ਤੂੰ ਕੌਣ ਹੈ, ਕਿੱਥੋਂ ਆਇਆ, ਤੇਰੀ ਕਿਰਤ ਕੀ ਹੈ, ਤੇਰਾ ਕਾਰੋਬਾਰ ਕੀ ਹੈ, ਕਾਰ ਵਿਹਾਰ ਕੀ ਹੈ। ਇਹਨੇ ਆਪਦੇ ਨਗਰ ਦਾ ਨਾਮ ਦੱਸਿਆ ਕਿ ਮੈਂ ਕੰਗਮਈ ਨਗਰ ਤੋਂ ਆਇਆ ਹਾਂ, ਮੈਂ ਉੱਥੋਂ ਦਾ ਚੌਧਰੀ ਹਾਂ, ਮੈਂ ਇੱਕ ਸਖੀ ਸਰੋਵਰ ਹਾਂ, ਲਾਲਾਂ ਵਾਲੇ ਪੀਰ ਦਾ ਮੁਰੀਦ ਹਾਂ। ਭਾਈ ਤੀਰਥਾ ਕਹਿਣ ਲੱਗਾ, ਮੈਂ ਆਪਣੇ ਘਰ ਵਿੱਚ ਇੱਕ ਪੀਰਖਾਨਾ ਵੀ ਬਣਾਇਆ ਹੋਇਆ, ਸਾਡਾ ਸਾਰਾ ਪਿੰਡ ਉਸ ਪੀਰਖਾਨੇ ਵਿੱਚ ਆ ਕੇ ਸਰੋਵਰ ਦੀ ਪੂਜਾ ਵੀ ਕਰਦਾ, ਮੈਂ ਵੀ ਕਰਦਾ ਹਾਂ, ਪਰ ਮੇਰੀ ਇੱਛਾ ਹੈ ਮੈਂ ਤੁਹਾਡੇ ਕੋਲੋਂ ਸਿੱਖੀ ਲਵਾਂ, ਸਿੱਖੀ ਦੇ ਗੁਣ ਲਵਾਂ, ਸਿੱਖੀ ਦੀ ਦਾਤ ਲਵਾਂ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਜਵਾਬ ਦਿੱਤਾ, ਕਹਿਣ ਲੱਗੇ ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਇਹਨੂੰ ਸਮਝ ਨਹੀਂ ਆਈ ਸਿੱਖੀ ਤੇ ਸਿੱਖੀ ਨਾ ਟਿਕਣ ਦਾ ਕੀ ਭਾਵ ਹੈ, ਕੀ ਅਰਥ ਹੈ। ਕਹਿੰਦਾ ਸਤਿਗੁਰੂ ਜੀ ਮੈਂ ਬੇਸਮਝ ਹਾਂ, ਮੈਨੂੰ ਨਹੀਂ ਪਤਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ, ਮੈਨੂੰ ਚੰਗੀ ਤਰ੍ਹਾਂ ਦੱਸੋ, ਚੰਗੀ ਤਰ੍ਹਾਂ ਸਮਝਾਉਣਾ ਕਰੋ। ਗੁਰੂ ਅਰਜਨ ਦੇਵ ਜੀ ਕਹਿੰਦੇ ਤੂੰ ਗੁਰੂ ਗ੍ਰਹਿਣ ਕੀਤਾ ਹੋਇਆ ਹੈ, ਸਿੱਖਿਆ ਧਾਰਨ ਕੀਤੀ ਹੋਈ ਹੈ ਸਖੀ ਸਰੋਵਰ ਤੋਂ ਪੀਰਖਾਨੇ ਦੀ, ਤੂੰ ਉਹਨਾਂ ਦਾ ਮੁਰੀਦ ਹੈ, ਤੇਰਾ ਰਸਤਾ ਅਲੱਗ ਹੈ, ਅਸੀਂ ਤੇਰੇ ਰਸਤੇ ਨੂੰ ਨਹੀਂ ਰੋਕਣਾ ਚਾਹੁੰਦੇ, ਤੂੰ ਆਪਣੇ ਮਾਰਗ 'ਤੇ ਚੱਲਦਾ ਰਹਿ, ਜਿਸ ਮਾਰਗ ਨੂੰ ਤੂੰ ਧਾਰਨ ਕੀਤਾ ਹੈ ਤੂੰ ਉਸੇ ਮਾਰਗ 'ਤੇ ਤੁਰਿਆ ਜਾ। ਗੁਰੂ ਸਾਹਿਬਾਨਾਂ ਨੇ ਕਿਸੇ ਵੀ ਧਰਮ ਦੇ ਧਰਮੀ ਨੂੰ ਉਹਦੇ ਰਸਤੇ ਤੋਂ ਰੋਕਿਆ ਨਹੀਂ, ਉਹਦੇ ਰਾਹ ਵਿੱਚ ਰੁਕਾਵਟ ਨਹੀਂ ਪਾਈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਪੰਜ ਵੇਲੇ ਦੇ ਨਮਾਜ਼ੀ ਸਨ,

0: ਤੇ ਉਹਨਾਂ ਦੀ ਬਾਣੀ ਲੈਣ ਤੋਂ ਸਤਿਗੁਰੂ ਜੀ ਨੂੰ ਕੋਈ ਹਿਚਕਚਾਹਟ ਨਹੀਂ ਸੀ। ਉਹ ਸੱਚੇ ਨਮਾਜ਼ੀ ਸਨ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰ ਦਿੱਤੀ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਭਾਈ, ਤੂੰ ਪਿੰਡ ਦਾ ਚੌਧਰੀ ਵੀ ਹੈ, ਤੂੰ ਆਪਦੇ ਘਰ ਵਿੱਚ ਸਖੀ ਸਰਵਰ ਦਾ ਪੀਰਖਾਨਾ ਵੀ ਬਣਾਇਆ ਹੋਇਆ, ਅਸੀਂ ਤੈਨੂੰ ਇਸ ਰਾਹ ਤੋਂ ਨਹੀਂ ਰੋਕਾਂਗੇ, ਤੂੰ ਇਸ ਰਾਹ 'ਤੇ ਚੱਲਦਾ ਰਹਿ। ਪਰ ਇਸ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਨਹੀਂ ਸਤਿਗੁਰੂ ਜੀ, ਮੈਨੂੰ ਤੁਹਾਡੇ ਦਰਸ਼ਨ ਕਰਕੇ ਤੁਹਾਡੀ ਸਿੱਖੀ ਪਿਆਰੀ ਲੱਗਣ ਲੱਗ ਪਈ ਹੈ, ਆਪ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਇਹ ਉਹ ਸਿੱਖ ਹੈ ਭਾਈ ਤੀਰਥਾ, ਜਿਹਦਾ ਜ਼ਿਕਰ ਇੱਥੇ ਭਾਈ ਗੁਰਦਾਸ ਜੀ ਕਰਦੇ, ਮੰਝ ਪੰਨੂ ਪ੍ਰਵਾਨ ਹੈ, ਮੰਝ ਪੰਨੂ ਪ੍ਰਵਾਨ ਹੈ। ਇਹ ਭਾਈ ਮੰਝ ਦੇ ਨਾਲ ਪੰਨੂ ਲਿਖਿਆ ਹੋਇਆ, ਇਹਦੀ ਗੋਤ ਹੋਏਗੀ ਜਾਂ ਆਖਰ। ਇਹ ਵਾਰ ਵਾਰ ਤਰਲੇ ਲੈਂਦਾ ਰਿਹਾ, ਬੇਨਤੀਆਂ ਕਰਦਾ ਰਿਹਾ, ਵਾਰ ਵਾਰ ਇਹਦੇ ਬੇਨਤੀਆਂ ਕਰਨ ਤੋਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਇਹਦੇ 'ਤੇ ਦਇਆ ਆ ਗਈ, ਤਰਸ ਆ ਗਿਆ, ਇਹਨੂੰ ਪ੍ਰਵਾਨ ਕਰਨਾ ਪਿਆ। ਭਾਈ ਗੁਰਦਾਸ ਕਹਿੰਦੇ, ਮੰਝ ਪੰਨੂ ਪ੍ਰਵਾਨ ਹੈ, ਇਹਨੂੰ ਗੁਰੂ ਅਰਜਨ ਦੇਵ ਜੀ ਨੇ ਪ੍ਰਵਾਨ ਕਰ ਲਿਆ ਅਤੇ ਨਾਲ ਹੁਕਮ ਕੀਤਾ, ਆਗਿਆ ਕੀਤੀ ਕਿ ਜੇ ਤੂੰ ਸਿੱਖੀ ਧਾਰਨ ਕਰਨੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਪਦੇਸ਼ ਲੈਣਾ ਹੈ, ਤਾਂ ਫਿਰ ਤੈਨੂੰ ਸਾਡੀ ਆਗਿਆ, ਗੁਰੂ ਦੇ ਹੁਕਮ ਵਿੱਚ ਰਹਿਣਾ ਪਵੇਗਾ। ਜਿਹੜਾ ਤੂੰ ਪੀਰਖਾਨਾ ਬਣਾਇਆ ਹੋਇਆ ਹੈ ਉਹਨੂੰ ਤਿਆਗਣਾ ਪਵੇਗਾ, ਛੱਡਣਾ ਪਵੇਗਾ। ਇਹਨੇ ਇੱਕਦਮ ਹੱਥ ਬੰਨ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਕਹਿੰਦਾ, ਸਤਿਗੁਰੂ, ਮੈਨੂੰ ਜੋ ਤੁਸੀਂ ਆਗਿਆ ਕਰੋਗੇ ਮੈਂ ਉਸ ਆਗਿਆ ਤੋਂ ਮੁੱਖ ਨਹੀਂ ਮੋੜਾਂਗਾ, ਪਿੱਛੇ ਨਹੀਂ ਹਟਾਂਗਾ, ਪਰ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੇ ਵੱਲ ਮੁੱਖ ਰੱਖੋ, ਮੇਰੇ ਵੱਲ ਪਿੱਠ ਨਾ ਕਰੋ। ਜਿਵੇਂ ਆਪਾਂ ਭਗਤ ਕਬੀਰ ਜੀ ਦੀ ਬਾਣੀ ਦੇ ਬੋਲ ਪੜ੍ਹਦੇ ਹਾਂ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੇ ਤਾਂ ਅੰਗ ਨਾ ਮੋਰੋ, ਪਿੰਡ ਪਰੋ ਤਾਂ ਪ੍ਰੀਤ ਨਾ ਤੋਰੋ। ਇਹ ਕਬੀਰ ਜੀ ਦੀ ਬਾਣੀ ਦਾ ਬੋਲ ਹੈ। ਹੇ ਰੱਬ ਜੀ, ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਤੁਸੀਂ ਮੇਰੇ ਵੱਲੋਂ ਮੁੱਖ ਨਾ ਫੇਰੋ, ਮੈਨੂੰ ਆਪਦੇ ਤੋਂ ਦੂਰ ਨਾ ਕਰੋ। ਭਗਤ ਕਬੀਰ ਜੀ ਕਹਿੰਦੇ ਇਹੀ ਗੱਲ ਭਾਈ ਤੀਰਥਾ ਜੀ, ਭਾਈ ਮੰਝ ਜੀ ਕਹਿਣ ਲੱਗ ਪਏ, ਗੁਰੂ ਅਰਜਨ ਦੇਵ ਜੀ ਮਹਾਰਾਜ, ਮੇਰੇ ਵੱਲ ਕਰਵਟ ਨਾ ਕਰੋ, ਪਿੱਠ ਨਾ ਕਰੋ। ਜਿਵੇਂ ਕਬੀਰ ਕਹਿੰਦੇ ਨਾ, ਕਰਵਟ ਕਰਵਤ ਭਲਾ ਨਾ ਕਰਵਟ ਤੇਰੀ, ਕਰਵਤ ਆਰੇ ਨੂੰ ਕਹਿੰਦੇ ਨੇ। ਵਾਰ ਵਾਰ ਭਾਈ ਮੰਝ ਦੀਆਂ ਬੇਨਤੀਆਂ ਸੁਣ ਕੇ ਸਤਿਗੁਰੂ ਨੇ ਆਖਿਆ, ਭਾਈ ਮੰਝ, ਭਾਈ ਤੀਰਥਾ, ਜੇ ਤੂੰ ਗੁਰੂ ਦੀ ਸਿੱਖੀ ਲੈਣੀ ਹੈ ਤਾਂ ਫਿਰ ਤੈਨੂੰ ਇਸ ਪੀਰਖਾਨੇ ਦਾ ਤਿਆਗ ਕਰਨਾ ਪਵੇਗਾ। ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਦੋ ਮਾਰਗ ਧਾਰਨ ਨਹੀਂ ਕਰ ਸਕਦਾ ਤੂੰ, ਜਾਂ ਸਖੀ ਸਰਵਰ ਵਾਲਾ ਮਾਰਗ ਚੱਲ ਤੇ ਚੱਲਦਾ ਰਹਿ। ਜੇ ਤੂੰ ਸਿੱਖੀ ਲੈਣੀ ਹੈ ਤਾਂ ਤੈਨੂੰ ਉਹ ਰਸਤਾ ਛੱਡਣਾ ਪਵੇਗਾ। ਇਹਨੇ ਬੇਨਤੀ ਕੀਤੀ, ਸਤਿਗੁਰੂ, ਜੋ ਮਰਜ਼ੀ ਹੋ ਜਾਏ ਮੈਨੂੰ ਸਿੱਖੀ ਦਿਓ। ਇਹਨੇ ਜਾ ਕੇ ਨਾ ਆਪਣੇ ਪਿੰਡ ਵਿੱਚ ਜਿਹੜਾ ਪੀਰਖਾਨਾ ਬਣਾਇਆ ਹੋਇਆ ਸੀ ਉਹ ਢਾ ਦਿੱਤਾ, ਤੋੜ ਦਿੱਤਾ। ਪਿੰਡ ਦੇ ਲੋਕ, ਜਿਸ ਪਿੰਡ ਦਾ ਇਹ ਚੌਧਰੀ ਸੀ, ਉਹ ਬੜੇ ਹੈਰਾਨ ਹੋਏ। ਜਦੋਂ ਕਿਸੇ ਧਾਰਮਿਕ ਅਸਥਾਨ ਨੂੰ ਤੋੜਿਆ ਜਾਂਦਾ ਹੈ, ਢਾਇਆ ਜਾਂਦਾ ਹੈ, ਜਿਨ੍ਹਾਂ ਦੀਆਂ ਉੱਥੇ ਭਾਵਨਾਵਾਂ ਜੁੜੀਆਂ ਹੋਈਆਂ ਹਨ, ਸੁਭਾਵਿਕ ਹੀ ਹੈ ਉਹਨਾਂ ਦੇ ਅੰਦਰ ਰੋਸ ਪੈਦਾ ਹੋਏਗਾ। ਉਹ ਸਾਰੇ ਪਿੰਡ ਦੇ ਨਗਰ ਦੇ ਲੋਕ ਇਕੱਠੇ ਹੋ ਕੇ ਭਾਈ ਤੀਰਥਾ ਦੇ ਕੋਲ ਆ ਗਏ ਕਿ ਤੂੰ ਇਹ ਕੀ ਗੁਨਾਹ ਕਰ ਰਿਹਾ ਹੈ, ਪਾਪ ਕਰ ਰਿਹਾ, ਤੂੰ ਇਸ ਪੀਰਖਾਨੇ ਨੂੰ ਕਿਉਂ ਤੋੜ ਰਿਹਾ ਹੈ। ਇਹਨੇ ਆਖਿਆ, ਮੈਂ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਧਾਰਨ ਕਰ ਲਈ ਹੈ, ਸਿੱਖੀ ਗ੍ਰਹਿਣ ਕਰ ਲਈ ਹੈ। ਅਗਰ ਤੁਸੀਂ ਪੀਰਖਾਨੇ ਦੀ ਪੂਜਾ ਕਰਨੀ ਹੈ, ਸਰਵਰ ਦੀ ਪੂਜਾ ਕਰਨੀ ਹੈ, ਤੁਸੀਂ ਆਪਣਾ ਵੱਖਰਾ ਪੀਰਖਾਨਾ ਬਣਾ ਲਓ ਆਪਣੇ ਘਰ ਵਿੱਚ। ਮੇਰਾ ਘਰ ਤਾਂ ਹੁਣ ਗੁਰੂ ਦਾ ਘਰ ਬਣ ਗਿਆ ਹੈ, ਹੁਣ ਇੱਥੇ ਪੀਰਖਾਨਾ ਨਹੀਂ, ਇੱਥੇ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਹੋਵੇਗੀ, ਸ਼ੋਭਾ ਹੋਵੇਗੀ। ਕਹਿੰਦੇ ਸਾਰੇ ਪਿੰਡ ਦੀ ਕਰੋਪੀ ਦਾ ਇਹਨੂੰ ਸਾਹਮਣਾ ਕਰਨਾ ਪਿਆ, ਸਾਰੇ ਪਿੰਡ ਦੇ ਲੋਕਾਂ ਨੇ ਇਹਦੇ ਨਾਲੋਂ ਨਾਤਾ ਵੀ ਤੋੜ ਲਿਆ, ਇਹਦੇ ਤੋਂ ਦੂਰੀ ਵੀ ਬਣਾ ਲਈ, ਇਹਨੂੰ ਪਿੰਡ ਦੇ ਚੌਧਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ, ਇਹ ਇਕੱਲਾ ਹੀ ਰਹਿ ਗਿਆ। ਪਰ ਇਹਨੇ ਸਿੱਖੀ ਫਿਰ ਵੀ ਨਾ ਛੱਡੀ, ਇਹ ਇੰਨੀ ਭਾਵਨਾ ਦੇ ਨਾਲ ਸਿੱਖੀ ਕਮਾਉਂਦਾ ਰਿਹਾ ਕਮਾਉਂਦਾ ਰਿਹਾ। ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਪੱਕੇ ਤੌਰ 'ਤੇ ਰਹਿਣ ਲੱਗ ਪਿਆ। ਆ ਕੇ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਜੀ, ਮੈਂ ਪੀਰਖਾਨਾ ਵੀ ਤੋੜ ਦਿੱਤਾ ਹੈ, ਹੁਣ ਮੈਨੂੰ ਕਿਰਪਾ ਕਰਕੇ ਸਿੱਖੀ ਦਿਓ, ਆਪਣੇ ਚਰਨਾਂ ਵਿੱਚ ਜਗ੍ਹਾ ਦਿਓ, ਥਾਂ ਦਿਓ। ਗੁਰੂ ਅਰਜਨ ਦੇਵ ਜੀ ਨੇ ਇਹਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ, ਜਗ੍ਹਾ ਦਿੱਤੀ। ਇਸ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਜੀ, ਮੈਨੂੰ ਕੋਈ ਸੇਵਾ ਬਖਸ਼ੋ, ਜਿੱਥੇ ਜ਼ਰੂਰਤ ਹੈ ਮੈਂ ਉਹ ਸੇਵਾ ਕਰਾਂਗਾ। ਅਲੱਗ ਅਲੱਗ ਸਿੱਖ ਵੱਖੋ ਵੱਖ ਸੇਵਾ ਕਰਦੇ ਸੀ। ਇਹਨੇ ਆਖਿਆ, ਸਤਿਗੁਰੂ ਜੀ, ਜੇ ਤਰੁੱਠੇ ਹੋ ਤਾਂ ਮੈਨੂੰ ਲੱਕੜਾਂ ਦੀ ਸੇਵਾ ਦਿਓ। ਇਹ ਉਜਾੜ ਵਿੱਚ ਜਾਂਦਾ ਸੀ, ਜੰਗਲ ਵਿੱਚ ਜਾਂਦਾ ਸੀ, ਲੱਕੜਾਂ ਵੱਢ ਕੇ ਲਿਆਉਂਦਾ ਸੀ, ਸਾਰਾ ਦਿਨ ਇਹ ਸੇਵਾ ਕਰਦਾ ਰਹਿੰਦਾ ਸੀ। ਪੰਡਾ ਬੰਨ੍ਹ ਬੰਨ੍ਹ ਕੇ ਲੱਕੜਾਂ ਢੋਣ ਦੀ ਸੇਵਾ ਸੀ ਇਹਦੇ ਕੋਲ, ਕਿਉਂਕਿ ਲੰਗਰ ਤਿਆਰ ਕਰਨ ਵਾਸਤੇ, ਭੋਜਨ ਤਿਆਰ ਕਰਨ ਵਾਸਤੇ ਵੱਡੀ ਤਾਦਾਦ ਵਿੱਚ ਲੱਕੜਾਂ ਦੀ ਲੋੜ ਹੈ। ਕਈ ਸਿੱਖ ਸੇਵਾ ਵਿੱਚ ਲੱਗੇ ਹੋਏ ਸਨ, ਇਕੱਲਾ ਭਾਈ ਮੰਝ ਨਹੀਂ ਸੀ ਲੱਗਾ, ਹੋਰ ਬਹੁਤ ਸਾਰੇ ਸਿੱਖ ਲੱਕੜਾਂ ਦੀ ਸੇਵਾ ਕਰਦੇ ਸਨ, ਵੱਡੀ ਤਾਦਾਦ ਵਿੱਚ ਲੱਕੜਾਂ ਦੀ ਲੋੜ ਹੁੰਦੀ ਸੀ। ਇਹਦਾ ਇਤਿਹਾਸ ਤਾਂ ਬਹੁਤ ਲੰਬੇਰਾ ਹੈ, ਬੜਾ ਲੰਬਾ ਇਤਿਹਾਸ ਹੈ ਭਾਈ ਮੰਝ ਜੀ ਦਾ, ਜਿਹੜਾ ਸ਼੍ਰੀ ਅੰਮ੍ਰਿਤਸਰ ਤੋਂ ਬਾਰ ਬਾਰ ਅਸਥਾਨ ਬਣਿਆ ਹੋਇਆ ਨਾ ਗੁਰਦੁਆਰਾ ਭਾਈ ਮੰਝ, ਇਹ ਉਦੋਂ ਜੰਗਲ ਹੀ ਜੰਗਲ ਹੁੰਦਾ ਸੀ, ਇਸ ਪਾਸੇ ਜੰਗਲਾਤ ਏਰੀਆ ਸੀ, ਚਾਰੇ ਪਾਸੇ ਰੁੱਖ ਹੀ ਰੁੱਖ, ਸੁੱਕੀਆਂ ਲੱਕੜਾਂ। ਇੱਕ ਵਾਰੀ ਆਪਾਂ ਇਹਦਾ ਇਤਿਹਾਸ ਪੜ੍ਹਿਆ ਹੈ, ਸੁੱਕੀਆਂ ਲੱਕੜਾਂ ਦੀ ਪੰਡ ਸਿਰ 'ਤੇ ਰੱਖ ਕੇ ਆ ਰਿਹਾ ਸੀ, ਸ਼ਾਮ ਦਾ ਸਮਾਂ ਸੀ, ਕੁਝ ਅੰਧੇਰੀ ਚੱਲ ਰਹੀ ਸੀ, ਇਹ ਇੱਕ ਖੂਹ ਵਿੱਚ ਡਿੱਗ ਪਿਆ ਸੀ। ਸਿੱਖਾਂ ਨੇ ਦੱਸਿਆ, ਸਤਿਗੁਰੂ ਜੀ, ਜੋ ਸਿੱਖ ਲੱਕੜਾਂ ਦੀ ਸੇਵਾ ਕਰਦਾ ਹੈ ਉਹ ਖੂਹ ਵਿੱਚ ਡਿੱਗਾ ਹੋਇਆ, ਆਪ ਗੁਰੂ ਅਰਜਨ ਦੇਵ ਜੀ ਆਏ ਸਨ ਖੂਹ ਵਿੱਚੋਂ ਕੱਢਣ ਵਾਸਤੇ। ਇਹਨੇ ਬੇਨਤੀ ਕੀਤੀ, ਕਹਿੰਦਾ ਪਹਿਲਾਂ ਲੱਕੜਾਂ ਕੱਢੋ, ਮੈਨੂੰ ਬਾਅਦ ਵਿੱਚ ਕੱਢਣਾ। ਇਸ ਤਰ੍ਹਾਂ ਇਹਦੀ ਬੜੀ ਵੱਡੀ ਘਾਲ ਸੀ, ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਨ ਹੋ ਕੇ ਇਹ ਬੋਲ ਆਖੇ ਸੀ, ਮੰਝ ਪਿਆਰਾ ਗੁਰੂ ਕਉ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਤੇਰਾ ਨਾਮ ਮੰਝ ਦਾ ਭਾਵ ਕੀ ਹੈ, ਜਿਹੜਾ ਮੰਝ ਧਾਰ ਦੇ ਵਿੱਚੋਂ ਲੰਘ ਜਾਏ, ਮੰਝ ਧਾਰ ਦੇ ਵਿੱਚੋਂ ਘੁੰਮਣ ਘੇਰੀ ਦੇ ਵਿੱਚੋਂ ਲੰਘ ਜਾਏ, ਦਰਿਆਵਾਂ ਦੇ ਪਾਣੀ ਦੇ ਵਿੱਚ ਘੁੰਮਣ ਘੇਰੀ ਪੈਂਦੀ ਹੈ, ਉਸ ਮੰਝ ਦੇ ਵਿੱਚੋਂ ਤਰਨ ਵਾਲਾ ਹੈ ਤੂੰ, ਭਾਵ ਸਾਗਰ ਦੇ ਵਿੱਚੋਂ ਤਰਨ ਵਾਲਾ ਹੈ। ਸਤਿਗੁਰੂ ਜੀ ਨੇ ਇਹਦਾ ਨਾਮ ਹੀ ਭਾਈ ਮੰਝ ਰੱਖ ਦਿੱਤਾ ਸੀ, ਭਾਈ ਮੰਝ। ਤੂੰ ਇਕੱਲਾ ਮੰਝ ਨਹੀਂ ਹੈ, ਮੰਝ ਵਿੱਚੋਂ ਤਰਨ ਵਾਲਾ ਬੋਹਿਥਾ ਹੈ, ਭਾਵ ਕਿ ਜਿਸ ਤਰ੍ਹਾਂ ਤੂੰ ਕਾਲ ਕੀਤੀ ਹੈ, ਜਿਸ ਤਰ੍ਹਾਂ ਤੂੰ ਸਿੱਖੀ ਦੀ ਕਮਾਈ ਕੀਤੀ ਹੈ, ਤੇਰੇ ਵਾਂਗੂ ਦੇਖ ਕੇ ਹੋਰ ਕਈਆਂ ਨੇ ਤਰ ਜਾਣਾ ਹੈ, ਤੂੰ ਤੇ ਮਾਨੋ ਮੰਝ ਹੈ, ਜਹਾਜ਼ ਹੈ, ਬੇੜਾ ਹੈ। ਇਸ ਤਰ੍ਹਾਂ ਭਾਈ ਮੰਝ ਨੂੰ ਗੁਰੂ ਦਾ ਬੋਹਿਤ ਹੋਣ ਦਾ ਵਰਦਾਨ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਤਾਂ ਭਾਈ ਗੁਰਦਾਸ ਕਹਿੰਦੇ, ਮੰਝ ਪੰਨੂ ਪਰਵਾਨ ਹੈ ਪਿਰਾਣਾ ਗੁਰ ਭਾਈ ਚਲੰਦਾ। ਅਗਲਾ ਸਿੱਖ ਹੈ ਭਾਈ ਪੁਰਾਣਾ ਜੀ, ਭਾਈ ਪੁਰਾਣਾ ਜੀ ਦਾ ਵੀ ਬਹੁਤ ਵੱਡਾ ਨਾਮ ਹੈ। ਭਾਈ ਪੁਰਾਣਾ, ਇਹਨੇ ਵੀ ਬੜੀ ਘਾਲ ਕੀਤੀ ਸੀ, ਮਿਹਨਤ ਕੀਤੀ ਸੀ, ਇਹਨੇ ਵੀ ਖੰਡੇ ਤੋਂ ਧਾਰ ਸਿੱਖੀ ਦੇ ਮਾਰਗ 'ਤੇ ਤੁਰਨਾ ਕੀਤਾ ਸੀ ਭਾਈ ਪੁਰਾਣਾ ਜੀ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਿੱਖਿਆ ਲੈ ਕੇ ਸਿੱਖ ਬਣਿਆ ਸੀ ਭਾਈ ਪੁਰਾਣਾ ਜੀ। ਇਹ ਪੁਰਾਣਾ ਤੋਂ ਸਿੱਖੀ ਕਮਾਉਂਦਾ ਸੀ, ਸਵਾਸਾਂ ਦੇ ਨਾਲ ਸਵਾਸ ਸਵਾਸ ਇਹਨੇ ਸਿੱਖੀ ਧਾਰਨ ਕੀਤੀ ਸੀ। ਪ੍ਰਾਣ ਵੀ ਸਵਾਸਾਂ ਨੂੰ ਹੀ ਆਖਦੇ ਨੇ। ਉਂਝ ਇਹਦਾ ਨਾਮ ਸੀ ਭਾਈ ਪੁਰਾਣਾ ਜੀ। ਇਹ ਗੁਰੂ ਦੇ ਇੰਨੇ ਨਜ਼ਦੀਕੀ ਸਿੱਖ ਬਣ ਗਿਆ, ਇੰਨਾ ਨੇੜੇ ਹੋ ਗਿਆ। ਕਹਿੰਦੇ ਗੁਰੂ ਅਰਜਨ ਦੇਵ ਜਿੱਥੇ ਵੀ ਜਾਂਦੇ ਸਨ ਭਾਈ ਪੁਰਾਣਾ ਜੀ ਨੂੰ ਆਪਦੇ ਨਾਲ ਹੀ ਲੈ ਕੇ ਜਾਂਦੇ ਸਨ। ਪਿੰਡਾਂ ਵਿੱਚ, ਨਗਰਾਂ ਵਿੱਚ, ਇੱਧਰ ਉੱਧਰ ਗੁਰੂ ਅਰਜਨ ਦੇਵ ਜੀ ਜਿੱਥੇ ਵੀ ਜਾਂਦੇ ਭਾਈ ਪੁਰਾਣਾ ਜੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਚੱਲਦਾ ਸੀ, ਨਾਲ ਹੀ ਰਹਿੰਦਾ ਸੀ। ਇਤਿਹਾਸ ਵਿੱਚ ਇੱਥੋਂ ਵੀ ਲਿਖਿਆ ਹੈ, ਜਦੋਂ ਸਤਿਗੁਰੂ ਜੀ ਲਾਹੌਰ ਗਏ ਸਨ ਸ਼ਹੀਦੀ ਦੇਣ ਵਾਸਤੇ, ਸ਼ਹਾਦਤ ਦੇਣ ਵਾਸਤੇ, ਉਦੋਂ ਪੰਜ ਸਿੱਖ ਸਤਿਗੁਰੂ ਜੀ ਦੇ ਨਾਲ ਗਏ ਸਨ। ਉਹਨਾਂ ਪੰਜ ਸਿੱਖਾਂ ਵਿੱਚ ਭਾਈ ਪੁਰਾਣਾ ਜੀ ਵੀ ਨਾਲ ਹੀ ਸਨ। ਭਾਈ ਪੁਰਾਣਾ ਜੀ ਦਾ ਨਾਮ ਵੀ ਆਉਂਦਾ। ਸਤਿਗੁਰੂ ਜੀ ਆਪ ਤਾਂ ਸ਼ਹੀਦ ਹੋ ਗਏ ਸਨ ਤੱਤੀ ਤਵੀ 'ਤੇ ਬੈਠ ਕੇ, ਪਰ ਜਿਹੜੇ ਪੰਜ ਸਿੱਖ ਨਾਲ ਗਏ ਸਨ ਉਹ ਵਾਪਸ ਮੁੜ ਆਏ ਸਨ। ਉਹਨਾਂ ਵਿੱਚ ਇਸ ਸਿੱਖ ਦਾ ਨਾਮ ਆਉਂਦਾ ਭਾਈ ਪੁਰਾਣਾ ਜੀ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਪਿਰਾਣਾ ਗੁਰ ਭਾਈ ਚਲੰਦਾ। ਪਿਰਾਣਾ ਇਹਦਾ ਨਾਮ ਹੈ, ਗੁਰੂ ਦੀ ਭਾਈ ਵਿੱਚ ਰਹਿੰਦਾ ਸੀ ਅਤੇ ਗੁਰੂ ਦੇ ਨਾਲ ਚਲੰਦਾ ਦਾ ਭਾਵ ਚੱਲਦਾ ਸੀ। ਗੁਰੂ ਅਰਜਨ ਦੇਵ ਜਿੱਥੇ ਵੀ ਜਾਂਦੇ ਸਨ ਭਾਈ ਪੁਰਾਣਾ ਜੀ ਨੂੰ ਗੁਰੂ ਅਰਜਨ ਦੇਵ ਜੀ ਆਪਦੇ ਨਾਲ ਹੀ ਰੱਖਦੇ ਸਨ, ਅੰਗ ਸੰਗ ਰੱਖਦੇ ਸਨ। ਇਹ ਭਾਏ ਭਾਵਨਾ ਵਾਲਾ ਹਰ ਵੇਲੇ ਗੁਰੂ ਅਰਜਨ ਦੇਵ ਜੀ ਦੇ ਨਾਲ ਚੱਲਦਾ ਸੀ ਅਤੇ ਸ਼ਹੀਦੀ ਹੋਣ ਤੱਕ ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਤੁਰਿਆ, ਨਾਲ ਹੀ ਚੱਲਿਆ ਹੈ। ਫਿਰ ਅੱਗੇ ਭਾਈ ਗੁਰਦਾਸ ਕਹਿੰਦੇ ਹਮਜਾ ਜੱਜਾ ਜਾਣੀ ਹੈ ਬਾਲਾ ਮਰਵਾਹਾ ਵਿਗਸੰਦਾ। ਇਹ ਵੀ ਸਿੱਖਾਂ ਦੇ ਨਾਮ ਹੈ, ਭਾਈ ਜੱਜਾ ਜੀ, ਭਾਈ ਹਮਜਾ ਜੀ ਭਗਤ ਜਾਣੋ, ਬਾਲਾ ਮਰਵਾਹਾ ਖੱਤਰੀ ਪ੍ਰਸੰਨ ਬਚਨ ਸਨ। ਮਰਵਾਹਾ ਖੱਤਰੀਆਂ ਦੀ ਇੱਕ ਵੰਸ਼ ਕੁੱਲ ਦਾ ਨਾਮ ਹੈ, ਗੋਤ ਦਾ ਨਾਮ ਹੈ। ਇਹ ਸਾਰੇ ਮਰਵਾਹਾ ਗੋਤੀ ਵਿੱਚੋਂ, ਜਾਤ ਵਿੱਚੋਂ ਸਨ, ਭਾਈ ਹਮਜਾ ਜੀ, ਭਾਈ ਜੱਜਾ ਜੀ, ਭਾਈ ਬਾਲਾ ਜੀ। ਵਿਗਸੰਧਾ, ਇਹਨਾਂ ਦੇ ਅੰਦਰ ਵਿਗਾਸ ਸੀ, ਵਿਗਾਸ ਖੇੜੇ ਨੂੰ ਆਖਦੇ ਹਨ। ਨਿਰਮਲ ਨਾਨੋ ਓਹਰੀ ਨਾਲ ਸੂਰੀ ਚੌਧਰੀ ਰਹਿੰਦਾ। ਇੱਕ ਭਾਈ ਨਿਰਮਲ ਜੀ ਹੈ, ਇੱਕ ਭਾਈ ਨਾਨੂ ਜੀ ਹੈ, ਇੱਕ ਭਾਈ ਊਰੀ ਜੀ ਹੈ। ਇਹ ਸਾਰੇ ਆਪੋ ਆਪਣੇ ਨਗਰਾਂ ਦੇ ਚੌਧਰੀ ਸਨ, ਆਪੋ ਆਪਣੇ ਪਿੰਡਾਂ ਦੇ ਚੌਧਰੀ ਸਨ। ਭਾਈ ਗੁਰਦਾਸ ਜੀ ਕਹਿੰਦੇ ਇਹ ਅਮੀਰ ਸਨ, ਇਹ ਕੋਈ ਗਰੀਬ ਨਹੀਂ ਸਨ। ਇਹਨਾਂ ਸਿੱਖਾਂ ਦੇ ਘਰ ਧਨ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ, ਦੌਲਤ ਦੀ ਕੋਈ ਕਮੀ ਨਹੀਂ ਸੀ, ਰੁਜ਼ਗਾਰ ਦੀ ਕੋਈ ਕਮੀ ਨਹੀਂ ਸੀ, ਰਿਜ਼ਕ ਵੀ ਬੇਹਿਸਾਬਾ ਸੀ। ਕੋਈ ਵੀ ਕਿਸੇ ਪਿੰਡ ਦਾ, ਨਗਰ ਦਾ ਚੌਧਰੀ ਹੋਏਗਾ, ਸੁਭਾਵਕ ਹੈ ਅੰਨ ਧਨ ਦੌਲਤ ਉਹਦੇ ਕੋਲ ਜ਼ਰੂਰ ਹੋਏਗਾ। ਇਹ ਜਿਹੜੇ ਸਿੱਖ ਨੇ ਨਾ, ਜਿਨ੍ਹਾਂ ਦਾ ਹੁਣੇ ਆਪਾਂ ਜ਼ਿਕਰ ਕੀਤਾ, ਭਾਈ ਤੀਰਥਾ ਜੀ ਜੋ ਬਾਅਦ ਵਿੱਚ ਭਾਈ ਮੰਝ ਜੀ ਬਣ ਗਏ, ਇਹ ਭਾਈ ਪੁਰਾਣਾ ਜੀ, ਭਾਈ ਹਮਜਾ ਜੀ, ਭਾਈ ਬਾਲਾ ਮਰਵਾਹਾ ਜੀ, ਇਹ ਆਪੋ ਆਪਣੇ ਪਿੰਡਾਂ ਦੇ ਚੌਧਰੀ ਸਨ, ਵੱਡੀ ਕਿਰਤ ਦੇ ਮਾਲਕ ਸਨ, ਧਨ ਦੌਲਤ ਇਹਨਾਂ ਦੇ ਕੋਲ ਸੀ, ਪਰ ਫਿਰ ਵੀ ਇਹਨਾਂ ਨੂੰ ਗੁਰੂ ਦੇ ਨਾਲ ਅੰਦਰੋਂ ਸਨੇਹ ਸੀ, ਅੰਦਰੋਂ ਇਹ ਗੁਰੂ ਦੇ ਨਾਲ ਜੁੜੇ ਹੋਏ ਸਨ। ਸੇਵਾ ਸਿਮਰਨ ਇਹਦੀ ਇਹਨਾਂ ਦੇ ਅੰਦਰ ਹਰ ਵੇਲੇ ਤਾਂਘ ਬਣੀ ਰਹਿੰਦੀ ਸੀ। ਨਿਰਮਲ ਨਾਨੋ ਓਹਰੀ ਨਾਲ ਸੂਰੀ ਚੌਧਰੀ ਰਹਿੰਦਾ, ਇਹ ਸਾਰੇ ਚੌਧਰੀ ਲੋਕ ਪਰ ਗੁਰੂ ਦੇ ਚਰਨਾਂ ਦੇ ਭੌਰੇ ਸਨ। ਜਿਵੇਂ ਇੱਕ ਭੌਰਾ ਹੁੰਦਾ ਕਮਲ ਦੇ ਫੁੱਲ 'ਤੇ ਬੈਠਦਾ ਹੈ, ਉਹ ਆਪਣੇ ਪ੍ਰਾਣ ਵੀ ਦੇ ਦਿੰਦਾ ਹੈ, ਉਹ ਇੰਨੀ ਪ੍ਰੀਤ ਕਰਦਾ। ਰਾਤ ਦੇ ਸਮੇਂ ਜਦੋਂ ਸੂਰਜ ਡੁੱਬਦਾ ਹੈ, ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ, ਲੇਕਿਨ ਭੌਰਾ ਕਦੇ ਵੀ ਉੱਥੋਂ ਉਡਾਰੀ ਨਹੀਂ ਮਾਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਭੌਰੇ ਦੀ ਪ੍ਰੀਤ ਦਾ ਜ਼ਿਕਰ ਆਉਂਦਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਪੌੜੀਆਂ ਦੇ ਅੰਦਰ ਇਸ ਭੌਰੇ ਦੀ ਪ੍ਰੀਤ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਹੋਰ ਵੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਭੌਰੇ ਦੀ ਪ੍ਰੀਤ ਨੂੰ ਸੱਚੀ ਪ੍ਰੀਤ ਆਖਿਆ ਹੈ ਕਿ ਕਮਲ ਦੇ ਫੁੱਲ ਦੀ ਸੁਗੰਧੀ ਦੇ ਉੱਤੇ ਇਹ ਬੈਠ ਜਾਏ ਅਤੇ ਫਿਰ ਉੱਥੋਂ ਉੱਡਦਾ ਨਹੀਂ। ਜਦੋਂ ਇਸ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੰਦ ਹੁੰਦੀਆਂ ਨੇ ਤਾਂ ਇਹ ਭੌਰਾ ਆਪਣੇ ਪ੍ਰਾਣ ਦੇ ਦਿੰਦਾ ਹੈ, ਪਰ ਆਪਣੀ ਪ੍ਰੀਤ ਦਾ ਤਿਆਗ ਨਹੀਂ ਕਰਦਾ, ਪ੍ਰੀਤ ਨਹੀਂ ਛੱਡਦਾ। ਇਹ ਸਾਰੇ ਸਿੱਖ ਮਾਨੋ ਭੌਰੇ ਦੀ ਤਰ੍ਹਾਂ ਸਨ। ਪਰਬਤ ਕਾਲਾ ਮਿਹਤਾ ਨਾਲ ਨਿਹਾਲੂ ਸੇਵ ਕਰਨ ਦਾ ਭਾਈ ਪਰਬਤ, ਇਹ ਸਿੱਖ ਦਾ ਨਾਮ ਹੈ ਭਾਈ ਪਰਬਤ, ਇਹ ਪਹਾੜੀ ਇਲਾਕੇ ਤੋਂ ਆਉਣ ਵਾਲੇ ਸਿੱਖਾਂ ਦੇ ਨਾਮ ਹਨ। ਕਾਲਾ ਮਿਹਤਾ ਨਿਹਾਲੂ ਇਹ ਪਰਬਤ ਵਰਗੇ ਵੱਡੇ ਸਿੱਖ ਸਨ ਅਤੇ ਪਰਬਤਾਂ ਉੱਤੇ ਹੀ ਇਹਨਾਂ ਦਾ ਨਿਵਾਸ ਸੀ, ਭਾਵ ਕਿ ਪਹਾੜਾਂ ਵਾਲੇ ਪਾਸੇ ਜਿਹੜੀ ਸਿੱਖੀ ਵਸੀ ਹੋਈ ਸੀ। ਬਹੁਤ ਸਾਰਾ ਇਲਾਕਾ ਵੱਡੇ ਵੱਡੇ ਪਹਾੜਾਂ ਦੇ ਉੱਤੇ, ਵੱਡੇ ਵੱਡੇ ਸ਼ਹਿਰ ਅੱਜ ਵੀ ਹਨ। ਜਿੰਨੇ ਵੱਡੇ ਪਰਬਤਾਂ 'ਤੇ ਇਹ ਰਹਿਣ ਵਾਲੇ ਸਿੱਖ ਸਨ ਓਨਾ ਹੀ ਵੱਡਾ ਇਹਨਾਂ ਦਾ ਰੋਜ਼ਗਾਰ ਸੀ ਔਰ ਓਨੀ ਵੱਡੀ ਇਹਨਾਂ ਦੇ ਅੰਦਰ ਸਿੱਖੀ ਸੀ। ਪਰਬਤ ਕਾਲਾ ਮਿਹਰਾ ਨਾਲ ਨਿਹਾਲੂ ਸੇਵ ਕਰਨ ਦਾ, ਵੱਡੀ ਤਾਦਾਦ ਵਿੱਚ ਇਹਨਾਂ ਦੇ ਅੰਦਰ ਸਿੱਖੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਕੱਕਾ ਕਾਲੂ ਸੂਰਮਾ ਕਦ ਰਾਮਦਾਸ ਬਚਨ ਮਨੰਦਾ, ਇਹ ਵੀ ਸਿੱਖਾਂ ਦੇ ਹੀ ਨਾਮ ਨੇ। ਭਾਈ ਕੱਕਾ ਜੀ, ਭਾਈ ਰਾਮਦਾਸ ਜੀ, ਇਹ ਸੂਰਮੇ ਸਨ, ਇਹ ਬਹਾਦਰ ਸਨ। ਕੋਈ ਸੂਰਮੇ ਹਨ, ਕੋਈ ਸ਼ਾਹੂਕਾਰ ਹਨ, ਕੋਈ ਵਪਾਰੀ ਹਨ, ਕੋਈ ਦੁਕਾਨਦਾਰ ਹਨ। ਬਚਨ ਮੰਨਦਾ, ਗੁਰੂ ਦੇ ਬਚਨਾਂ ਨੂੰ ਮੰਨਣ ਵਾਲੀ ਸਿੱਖੀ ਇਹਨਾਂ ਨੇ ਕਮਾਈ ਹੋਈ ਸੀ। ਸੇਠ ਸੁਭਾਗਾ ਚੂਣੀਓ ਆਰੋੜੇ ਭਾਗ ਉਗਵੰਦਾ, ਇੱਕ ਸਿੱਖ ਦਾ ਨਾਮ ਹੈ ਭਾਈ ਸੁਭਾਗਾ, ਇਹਨੂੰ ਸੇਠ ਵੀ ਆਖਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਸੇਠ ਸੁਭਾਗਾ ਭਰਾ ਮੱਲ, ਇਹਦਾ ਇੱਕ ਭਰਾ ਹੈ ਭਾਈ ਮੱਲੂ ਜੀ, ਇਹੋ ਜਿਹੇ ਸਿੱਖਾਂ ਦੇ ਹੀ ਨਾਮ ਨੇ। ਭਾਗ ਉਗਵੰਦਾ, ਮਾਨੋ ਇਹਨਾਂ ਦੇ ਮੱਥੇ ਦੇ ਭਾਗ ਉਗਵੰਦਾ ਦਾ ਭਾਵ ਉਗ ਪਏ, ਉਗਣ ਦਾ ਭਾਵ ਪ੍ਰਗਟ ਹੋ ਗਏ। ਜਿਵੇਂ ਆਪਾਂ ਕਹਿ ਦਿੰਦੇ ਹਾਂ, ਇਸ ਦੇ ਤਾਂ ਲੇਖ ਜਾਗੇ ਹਨ, ਭਾਗ ਜਾਗ ਪਏ ਹਨ, ਸੁੱਤੇ ਹੋਏ ਲੇਖ ਉੱਗ ਪਏ ਨੇ। ਇਹਨਾਂ ਸਿੱਖਾਂ ਦੇ ਮਾਨੋ ਭਾਗ ਹੀ ਜਾਗ ਪਏ ਕਿ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸੰਗਤ ਨਸੀਬ ਹੋਈ, ਗੁਰੂ ਅਰਜਨ ਦੇਵ ਜੀ ਕੋਲੋਂ ਉਪਦੇਸ਼ ਨਸੀਬ ਹੋਇਆ, ਸਿੱਖਿਆ ਨਸੀਬ ਹੋਈ। ਵੱਡੇ ਭਾਗਾਂ ਦੇ ਨਾਲ ਹੀ ਕੋਈ ਗੁਰੂ ਕੋਲ ਆਉਂਦਾ ਹੈ, ਗੁਰੂ ਦਾ ਉਪਦੇਸ਼ ਲੈਂਦਾ ਹੈ, ਸੰਗਤ ਵਿੱਚ ਆਉਂਦਾ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ, ਭਾਗਾਂ ਤੋਂ ਬਿਨਾਂ ਸੰਗਤ ਨਹੀਂ ਮਿਲਦੀ, ਅਤੇ ਬਿਨ ਸੰਗਤ ਮੈਲ ਭਰੀਜੈ ਜੀਓ। ਫਿਰ ਮਨ ਦੇ ਅੰਦਰ, ਜ਼ਿੰਦਗੀ ਦੇ ਅੰਦਰ ਮੈਲ ਹੀ ਭਰਦੀ ਰਹਿੰਦੀ ਹੈ, ਉਹ ਜੀਵਨ ਮੈਲਾ ਕੁਚੈਲਾ ਹੋ ਜਾਂਦਾ ਹੈ, ਸਤ ਸੰਗਤ ਤੋਂ ਹੀਣਾ ਜੋ ਜੀਵਨ ਹੁੰਦਾ ਹੈ। ਜਦੋਂ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੰਜ ਖੰਡਾਂ ਦੀ ਗੱਲ ਕੀਤੀ ਹੈ, ਪੰਜ ਖੰਡ, ਉਹਦੇ ਵਿੱਚ ਸਤਿਗੁਰੂ ਜੀ ਨੇ ਬੋਲ ਬਖਸ਼ਿਸ਼ ਕੀਤੇ ਹਨ। ਗਿਆਨ ਖੰਡ ਹੈ, ਕਰਮ ਖੰਡ ਹੈ, ਸ਼੍ਰਮ ਖੰਡ ਹੈ, ਸੱਚ ਖੰਡ ਹੈ, ਇਤਨਾ। ਇਹ ਸਾਰੀਆਂ ਅਵਸਥਾਵਾਂ ਹਨ ਜੋ ਘਾਲ ਕਰਕੇ, ਮਿਹਨਤ ਕਰਕੇ, ਮੁਸ਼ਕਤ ਕਰਕੇ, ਸ਼੍ਰਮ ਦਾ ਭਾਵ ਹੀ ਮਿਹਨਤ ਹੈ, ਸ਼੍ਰਮ ਖੰਡ। ਸ਼੍ਰਮ ਖੰਡ ਦਾ ਭਾਵ ਹੈ ਉਹ ਅਵਸਥਾ ਜਿਸ ਵਿੱਚ ਮਿਹਨਤ ਕਰਨੀ ਹੈ, ਘਾਲ ਕਰਨੀ ਹੈ, ਉੱਦਮ ਕਰਨਾ ਹੈ, ਕਮਾਈ ਕਰਨੀ ਹੈ, ਗੁਰੂ ਦੇ ਸ਼ਬਦ ਦੀ ਕਮਾਈ ਕਰਨੀ, ਗੁਰੂ ਦੇ ਸ਼ਬਦ ਦੀ ਮਿਹਨਤ, ਕਮਾਈ, ਘਾਲ, ਇਹ ਸਾਰੇ ਸਿੱਖ ਗੁਰੂ ਦੇ ਸ਼ਬਦ ਦੀ ਘਾਲ ਕਰਨ ਵਾਲੇ ਸਨ, ਕਮਾਈ ਕਰਨ ਵਾਲੇ ਸਨ। ਯੋਗੀਆਂ ਨੂੰ ਵੀ ਸਤਿਗੁਰੂ ਜੀ ਨੇ ਇਹੋ ਉਪਦੇਸ਼ ਦਿੱਤਾ ਸੀ, ਸਿੱਖਿਆ ਦਿੱਤੀ ਸੀ ਕਿ ਸਭ ਤੋਂ ਵੱਡੇ ਉਸ ਨਾਥ ਦੀ ਵਡਿਆਈ ਕਰੀਏ, ਸ਼ੋਭਾ ਕਰੀਏ। ਆਦੇਸ਼ ਦਿਸੇ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਯੁਗ ਯੁਗ ਇੱਕੋ ਵੇਸ, ਇੱਕੋ ਹੀ ਵੇਸ ਹੈ। ਯੁਗ ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਯੁਗ ਵਿੱਚ ਉਹਦੇ ਵੱਖਰੇ ਵੱਖਰੇ ਰੂਪ ਨਹੀਂ। ਉਹਨੂੰ ਆਦੇਸ਼ ਕਰਦੇ ਰਹੀਏ, ਉਸ ਦੇ ਉਪਦੇਸ਼ ਦੇ ਉੱਤੇ ਆਪਣੇ ਆਪ ਨੂੰ ਚਲਾਉਣਾ ਕਰੀਏ। ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਤਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੀਆਂ ਬੜੀਆਂ ਹੀ ਉਦਾਹਰਣਾਂ ਦੇ ਕੇ ਤੀਰਥਾਂ 'ਤੇ ਨਹਾਉਣ ਵਾਲਿਆਂ ਨੂੰ, ਯੋਗ ਮਤ ਗ੍ਰਹਿਣ ਕਰਨ ਵਾਲਿਆਂ ਨੂੰ, ਜਿੱਥੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ, ਆਰੰਭਤਾ ਹੁੰਦੀ ਹੈ, ਪਹਿਲੀ ਪੌੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਐਸੇ ਬੋਲ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਇੱਕ ਪੰਕਤੀ ਵਿੱਚ ਵੱਡੇ ਵੱਡੇ ਵਿਸ਼ਿਆਂ ਨੂੰ ਸਤਿਗੁਰੂ ਜੀ ਨੇ ਛੇੜਨਾ ਕੀਤਾ ਹੈ। ਚੁੱਪ ਰਹਿਣਾ, ਮੌਨ ਧਾਰਨ ਕਰ ਲੈਣਾ, ਸਮਾਧੀ ਲੀਨ ਹੋ ਜਾਣਾ, ਕੁਝ ਬੋਲਣਾ ਨਹੀਂ, ਐਸਾ ਜ਼ਿਕਰ ਕੀਤਾ, ਜਾਂ ਨਹਾ ਨਹਾ ਕੇ, ਧੋ ਧੋ ਕੇ ਤੀਰਥਾਂ 'ਤੇ ਜਾ ਕੇ ਆਪਣੇ ਆਪ ਨੂੰ ਸੁੱਚੇ ਕਰਨਾ, ਪਵਿੱਤਰ ਕਰਨਾ, ਜਾਂ ਭੁੱਖੇ ਰਹਿਣਾ, ਜਾਂ ਵਿਸ਼ੇਸ਼ ਸਮੇਂ ਵਿੱਚ ਵਿਸ਼ੇਸ਼ ਤਰ੍ਹਾਂ ਦਾ ਭੋਜਨ ਕਰਨਾ। ਪਰ ਇਹਨਾਂ ਸਾਰਿਆਂ ਦੇ ਨਾਮ ਦੇ ਪਿੱਛੇ ਸਤਿਗੁਰੂ ਜੀ ਨੇ ਨਾਂ ਲਾ ਦਿੱਤਾ ਵੀ ਇਸ ਤਰ੍ਹਾਂ ਵੀ ਨਹੀਂ, ਇਸ ਤਰ੍ਹਾਂ ਵੀ ਨਹੀਂ ਹੋ ਸਕਦਾ, ਰੱਬ ਨੂੰ ਇਵੇਂ ਵੀ ਨਹੀਂ ਮਿਲਿਆ ਜਾ ਸਕਦਾ। ਆਸਾ ਕੀ ਵਾਰ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਵੀ ਜਪਜੀ ਸਾਹਿਬ ਦੇ ਨਾਲ ਮਿਲਦੇ ਜੁਲਦੇ ਬੋਲ ਆਉਂਦੇ ਨੇ। ਜੇ ਕਿਤੇ ਆਪਾਂ ਇੱਕ ਪਾਸੇ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਰੱਖ ਲਈਏ, ਦੂਜੇ ਪਾਸੇ ਸ਼੍ਰੀ ਆਸਾ ਜੀ ਕੀ ਵਾਰ ਦੀ ਪਵਿੱਤਰ ਬਾਣੀ ਨੂੰ ਪੜ੍ਹਨ ਲੱਗ ਪਈਏ, ਦੋਵਾਂ ਬਾਣੀਆਂ ਨੂੰ ਵੇਖਾਂਗੇ ਅਤੇ ਅਰਥਾਂ ਦੇ ਨਾਲ ਵਾਚਾਂਗੇ ਤਾਂ ਸਾਨੂੰ ਪਤਾ ਲੱਗੇਗਾ, ਸਮਝ ਆਏਗੀ ਕਿ ਇਹਨਾਂ ਬਾਣੀਆਂ ਦਾ ਆਪਸ ਵਿੱਚ ਬਹੁਤ ਸਾਰਾ ਸੰਬੰਧ ਹੈ, ਮੇਲ ਹੈ। ਜਿਵੇਂ ਪਹਿਲੀ ਪੌੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਬਹੁਤ ਸਾਰੇ ਕਿਰਿਆ ਕਰਮ ਜੋ ਧਾਰਮਿਕ ਧਰਮ ਦੇ ਨਾਂ 'ਤੇ ਹੁੰਦੇ ਉਹਨਾਂ ਨੂੰ ਖੰਡਿਤ ਕਰ ਦਿੱਤਾ, ਇਵੇਂ ਆਸਾ ਕੀ ਵਾਰ ਵਿੱਚ ਵੀ ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ, ਇਹ ਸਾਰੀ ਪੌੜੀ ਆਸਾ ਕੀ ਵਾਰ ਵਾਲੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅਰਥਾਂ ਨਾਲ ਮੇਲ ਖਾਂਦੀ ਹੈ। ਬੰਦੇ ਸੇ ਜੇ ਪਾਵੇਂ ਵਿੱਚ ਬੰਦੀ, ਵੇਖਣ ਕੋ ਦੀ ਤਾਰ। ਜਿਵੇਂ ਸਿਫਤ ਸ਼ਰੀਅਤ ਦਾ ਭਾਵ ਹੈ ਸ਼ਰੀਅਤ ਦੀ ਰਜ਼ਾ ਵਿੱਚ ਰਹਿਣਾ, ਇਹ ਇਸਲਾਮ ਦਾ ਉਪਦੇਸ਼ ਹੈ, ਮੁਸਲਮਾਨਾਂ ਨੂੰ ਉਪਦੇਸ਼ ਕੀਤਾ ਹੈ। ਲੇਕਿਨ ਅਖੀਰ ਵਿੱਚ ਭਗਤਾਂ ਨੂੰ ਪਰਮਾਤਮਾ ਦੀ ਭਗਤੀ ਦੀ ਸਿਫਤ ਸਲਾਹ ਦੀ ਭੁੱਖ ਲੱਗੀ ਹੋਈ ਹੈ। ਨਾਨਕ ਭਗਤਾਂ ਭੁੱਖ ਸਲਾਹ ਹਨ, ਤੇਰੀ ਸਿਫਤ ਸਲਾਹ ਦੀ ਭੁੱਖ ਭਗਤਾਂ ਦੇ ਅੰਦਰ ਹੈ। ਜਿਵੇਂ ਕਿਸੇ ਨੂੰ ਭੋਜਨ ਦੀ ਭੁੱਖ ਲੱਗਦੀ ਹੈ, ਕਿਸੇ ਨੂੰ ਪਾਣੀ ਦੀ ਪਿਆਸ ਲੱਗਦੀ ਹੈ, ਆਸਾ ਕੀ ਵਾਰ ਦੇ ਇਹਨਾਂ ਬੋਲਾਂ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਇੱਕ ਮੁਸਲਮਾਨ ਨੂੰ ਨਮਾਜ਼ ਦੀ ਭੁੱਖ ਹੈ, ਹਿੰਦੂ ਨੂੰ ਪੂਜਾ ਅਰਚਾ ਦੀ ਭੁੱਖ ਹੈ, ਦਾਨੀ ਬੰਦਿਆਂ ਨੂੰ ਦਾਨ ਕਰਕੇ ਖੁਸ਼ੀ ਮਿਲਦੀ ਹੈ, ਉਹਨਾਂ ਨੂੰ ਇਹ ਭੁੱਖ ਹੈ। ਨਾਨਕ ਭਗਤਾਂ ਨੂੰ ਕਾਹਦੀ ਭੁੱਖ ਹੈ? ਤੇਰੇ ਨਾਮ ਦੀ ਵਡਿਆਈ ਕਰਨੀ, ਸਿਫਤ ਕਰਨੀ, ਤੇਰੇ ਨਾਮ ਦੀ ਸ਼ੁਭ ਭਗਤ ਸਲਾਹਣ। ਸੱਚ ਨਾਮ ਦਾ ਉਹਨਾਂ ਨੇ ਆਧਾਰ ਬਣਾਇਆ ਹੋਇਆ ਹੈ, ਆਸਰਾ ਬਣਾਇਆ ਹੋਇਆ ਹੈ। ਜਿਵੇਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਗੁਰੂ ਅਮਰਦਾਸ ਜੀ ਆਖਦੇ ਹਨ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਮੈਂ ਇਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਜਿਸ ਗੁਰੂ ਦੀਆਂ ਸਾਡੇ ਉੱਤੇ ਇਹੋ ਜਿਹੀਆਂ ਵਡਿਆਈਆਂ ਹਨ। ਸੋ ਅੱਜ ਦੀ ਇਸ ਪੌੜੀ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ, ਉਹਨਾਂ ਦੇ ਅੰਦਰ ਵੀ ਗੁਰੂ ਦੀ ਸੇਵਾ ਦੀ ਭੁੱਖ ਸੀ, ਗੁਰੂ ਦੀ ਸਿਮਰਨ ਦੀ ਭੁੱਖ ਸੀ। ਭਾਈ ਜੋਧ ਢੇਸੀ, ਜਿਸ ਨੂੰ ਆਪਾਂ ਬਾਬਾ ਸੰਘ ਆਖਦੇ ਹਾਂ, ਉਹਦੇ ਨਾਮ ਦਾ ਜ਼ਿਕਰ ਕੀਤਾ ਹੈ। ਭਾਈ ਤੀਰਥਾ ਜੀ, ਜੋ ਬਾਅਦ ਵਿੱਚ ਭਾਈ ਮੰਝ ਬਣ ਗਏ, ਉਹਦਾ ਨਾਮ ਲੈਣਾ ਕੀਤਾ ਹੈ। ਹੋਰ ਬਹੁਤ ਸਾਰੇ ਸਿੱਖਾਂ ਦੀ ਪ੍ਰਥਾਏ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਸੰਗਤ, ਗੁਰੂ ਸਾਹਿਬਾਨ ਬਖਸ਼ਣਯੋਗ ਬਖਸ਼ ਦੇਣਾ ਜੀ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਆਪ ਸਭ ਸੰਗਤਾਂ ਨੂੰ ਨਿਹਾਲ ਕਰਦੇ ਸਨ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਬੱਚਿਆਂ ਪਾਸੋਂ ਕੀਰਤਨ ਸਰਵਣ ਕਰੀਏ, ਜੋ ਕਿ ਗੁਰਦੁਆਰਾ ਸਾਹਿਬ ਵਿਖੇ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਾਣੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਨੇੜੇ ਨੇੜੇ ਆ ਜਾਓ, ਨੇੜੇ ਨੇੜੇ ਆ ਜਾਓ, ਜਦੋਂ ਸੰਗਤ ਕਰੀ ਦੀ ਹੈ ਇੱਕ ਦੂਜੇ ਦੇ ਲਾਗੇ ਹੋ ਕੇ ਬੈਠੀ ਦਾ ਹੈ। ਜਾਵਾ ਸਿੰਘ ਤੁਸੀਂ ਵੀ ਆ ਜਾਓ, ਪੁੱਤ ਮਨਤੇਜ ਕੌਰ ਇੱਥੇ ਨੇੜੇ ਆ ਜਾਓ। ਸੋ ਇੱਕ ਪਰਿਵਾਰ ਦੇ ਵਾਂਗੂ ਸਾਰੇ ਆਪਾਂ ਰਲ ਕੇ ਬੈਠੀਏ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰੀਏ। ਸੋ ਜਿਹੜੀ ਸੰਗਤ ਹਲੇ ਲੰਗਰਾਂ ਦੇ ਵਿੱਚ ਬੈਠੀ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਜਲਦ ਤੋਂ ਜਲਦ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਸਾਜਣ। ਆਓ ਕੁਝ ਕੁ ਮਿੰਟਾਂ ਦੇ ਲਈ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਤਾਂ ਕਿ ਮਹਾਰਾਜ ਸਾਡੇ 'ਤੇ ਕਿਰਪਾ ਕਰਨ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੀ ਵਿਚਾਰ ਕਰਨ ਦਾ ਸਤਿਗੁਰੂ ਜੀ ਬਲ ਬਖਸ਼ਣ। ਆਓ ਆਪਣੇ ਆਪਣੇ ਸਥਾਨਾਂ ਉੱਪਰ ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਜਾਣੇ ਧਿਆਨ ਧਰ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਰੇ

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਚੱਲ ਕੇ ਅੱਜ ਆਏ ਹੋ। ਕੁਛ ਕੁ ਸਾਡੇ ਪੁਰਾਣੇ ਚਿਹਰੇ ਵੀ ਅੱਜ ਮੇਰੇ ਦਰਸ਼ਨ ਹੋਏ ਨੇ, ਸੋ ਮੈਨੂੰ ਬੜੀ ਖੁਸ਼ੀ ਹੈ। ਜਿੱਥੇ ਆਪਾਂ ਆਪ ਵੀ ਆਉਣਾ ਹੁੰਦਾ, ਉੱਥੇ ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ। ਸੋ ਲਾਸਟ ਵੀਕ ਕਿਹੜੇ ਕਿਹੜੇ ਬੱਚੇ ਕਲਾਸ ਦੇ ਵਿੱਚ ਹਾਜ਼ਰ ਸੀਗੇ? ਕੈਨ ਯੂ ਗਾਇਜ਼ ਰੇਜ਼ ਦ ਹੈਂਡਸ? ਕੋਈ ਹੈਗਾ ਸੀ ਜਿਹੜਾ ਕਲਾਸ ਦੇ ਵਿੱਚ ਸੀਗਾ? ਓਕੇ, ਨਵੇਂ ਚਿਹਰੇ ਨੇ, ਹਾਂਜੀ। ਸੋ ਲਾਸਟ ਵੀਕ ਭਾਈ ਸਾਹਿਬ ਭਾਈ ਸਰਖਣ ਸਿੰਘ ਹੋਰਾਂ ਨੇ ਹੋਮਵਰਕ ਦਿੱਤਾ ਸੀ। ਉਹ ਇਹ ਸੀ ਕਿ ਆਸਾ ਦੀ ਵਾਰ ਦੇ ਵਿਚਾਰ ਉਹਨਾਂ ਨੇ ਆਰੰਭ ਕੀਤੀ ਸੀ, ਅਤੇ ਜਦੋਂ ਆਸਾ ਦੀ ਵਾਰ ਸਾਰੇ ਜਾਣੇ ਆਪਾਂ ਪੜ੍ਹਦੇ ਹਾਂ, ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਜਿਹੜਾ ਮਹਾਰਾਜ ਜੀ ਨੇ ਟਾਈਟਲ ਬਖਸ਼ਿਆ ਨਾ। ਵਾਟ ਇਜ਼ ਦ ਟਾਈਟਲ? ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ। ਅੱਗੇ ਮਹਾਰਾਜ ਕਹਿੰਦੇ ਨੇ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਵਿਸ਼ਰਾਮ। ਅੱਗੇ ਹੋਏ ਕਹਿੰਦੇ ਨੇ ਟੁੰਡੇ ਅਸ ਰਾਜਾ ਕੀ ਧੁਨੀ, ਕਹਿੰਦੇ ਨੇ ਟੁੰਡੇ ਅਸ ਰਾਜਾ ਕੀ ਧੁਨੀ। ਸੋ ਵਾਟ ਡੂ ਵੀ ਮੀਨ ਬਾਏ ਟੁੰਡੇ ਅਸ ਰਾਜਾ? ਕੌਣ ਸੀ ਅਤੇ ਕੀ ਕਹਾਣੀ ਸੀ? ਕੋਈ ਜਾਣਦਾ ਸੰਗਤ ਦੇ ਵਿੱਚੋਂ? ਕੋਈ ਪੇਰੈਂਟਸ ਜਾਣਦੇ ਹੋਣ? ਸੋ ਬਹੁਤ ਮੈਂ ਬਰੀਫ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਿੰਦਾ ਵੀ ਅਸਲ ਦੇ ਵਿੱਚ ਟੁੰਡੇ ਅਸ ਰਾਜੇ ਦੀ ਧੁਨੀ ਹੈ ਕੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿੰਨੀਆਂ ਵਾਰਾਂ ਨੇ ਬੱਚਿਆਂ ਨੂੰ ਪਤਾ ਹੋਏਗਾ? 22 ਵਾਰਾਂ ਨੇ। ਦਿਸ 22 ਵਾਰ ਇਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਊਟ ਆਫ ਦੋਜ਼ 22, 9 ਵਾਰਾਂ ਇਹੋ ਜਿਹੀਆਂ ਨੇ ਜਿਹਨਾਂ ਉੱਪਰ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧੁਨੀ ਚੜ੍ਹਾਈ ਹੈ। ਮਤਲਬ ਮਹਾਰਾਜ ਨੇ ਲਿਖਿਆ, ਦਰਜ ਕੀਤਾ ਹੈ ਕਿ ਇਸ ਵਾਰ ਨੂੰ ਇਸ ਟੋਨ ਦੇ ਵਿੱਚ ਹੀ ਗਾਉਣਾ ਹੈ। ਇੰਸਟਰਕਸ਼ਨਸ ਦੇ ਦਿੱਤੀਆਂ 9 ਵਾਰਾਂ ਦੇ ਉੱਤੇ। ਉਹਦੇ ਵਿੱਚੋਂ ਜਿਹੜੀ ਆਸਾ ਰਾਗ ਦੇ ਅੰਦਰ ਵਾਰ ਹੈ, ਜਿਹੜੀ ਆਪਾਂ ਰੋਜ਼ਾਨਾ ਅੰਮ੍ਰਿਤ ਵੇਲੇ ਪੜ੍ਹਦੇ ਹਾਂ, ਉਹਦੇ ਉੱਪਰ ਜ਼ਿਕਰ ਆਉਂਦਾ ਹੈ ਟੁੰਡੇ ਅਸ ਰਾਜੇ ਕੀ ਧੁਨੀ। ਸੋ ਉਹਦੇ ਬਾਰੇ ਤੁਹਾਨੂੰ ਜਸਟ ਬਰੀਫ ਇਨਫੋਰਮੇਸ਼ਨ ਦੇਣੀ ਹੈ। ਸੋ ਟੁੰਡੇ ਅਸ ਰਾਜਾ, ਹੂ ਵਾਜ਼ ਰਾਜਾ ਅਸ ਰਾਜਾ, ਕੌਣ ਸੀਗਾ? ਸੋ ਇੱਕ ਦੇਸ਼ ਹੋਇਆ, ਉਹਦੇ ਵਿੱਚ ਰਾਜੇ ਦਾ ਨਾਮ ਸੀ ਸਾਰੰਗ। ਰਾਜੇ ਦਾ ਨਾਮ ਸੀ ਸਾਰੰਗ। ਸੋ ਸਾਰੰਗ ਇੱਕ ਰਾਜਾ ਸੀ ਅਤੇ ਉਹਦੇ ਇੱਕ ਬੇਟਾ ਸੀ ਜਿਹਦਾ ਨਾਮ ਸੀ ਅਸ ਰਾਜਾ। ਅਸ ਕਹਿੰਦੇ ਸੀ ਅਸ ਰਾਜਾ। ਅਤੇ ਉਹ ਰਾਜੇ ਦਾ ਕਿਤੇ ਦੋ ਵਿਆਹ ਹੋਏ ਸਨ, ਅਤੇ ਜਿਹੜੀ ਛੋਟੀ ਕਰਾਣੀ ਸੀ, ਫੋਰ ਸਮ ਰੀਜ਼ਨ ਸ਼ੀ ਗੋਟ ਅਟਰੈਕਟਡ ਟੂ ਆਪਦਾ ਜਿਹੜਾ ਮਤਰੇਆ ਮੁੰਡਾ ਸੀ ਅਸ। ਪਰ ਜਿਹੜਾ ਅਸ ਸੀ ਉਹ ਧਰਮੀ ਰਾਜਾ ਸੀ, ਉਹਨੂੰ ਪਤਾ ਸੀ ਵੀ ਇਹ ਚੀਜ਼ ਗਲਤ ਹੈ। ਉਹਨੇ ਆਪਦੀ ਮਾਤਾ ਦਾ, ਜਿਹੜੀ ਮਤਰੇਈ ਮਾਂ ਸੀ, ਉਹਦਾ ਵਿਰੋਧ ਕੀਤਾ, ਅਤੇ ਜਿਹੜੀ ਮਾਤਾ ਜਿਹੜੀ ਸੀ ਮਤਰੇਈ, ਉਹਨੇ ਫਿਰ ਗੁੱਸੇ ਦੇ ਵਿੱਚ ਆ ਕੇ ਰਾਜੇ ਨੂੰ ਭੜਕਾਇਆ ਕਿ ਤੇਰੇ ਪੁੱਤਰ ਮੇਰੇ ਪ੍ਰਤੀ ਗਲਤ ਜਿਹੜੀ ਹੈ ਉਹ ਨਿਗਾਹ ਰੱਖਦਾ। ਰਾਜੇ ਨੇ ਗੁੱਸੇ ਵਿੱਚ ਆ ਕਰਕੇ ਆਪਣਾ ਜਿਹੜਾ ਪੁੱਤਰ ਸੀ ਅਸ, ਉਹਦਾ ਹੱਥ ਵਢਾ ਕੇ ਉਹਨੂੰ ਕਈ, ਇੱਥੇ ਥੋੜ੍ਹਾ ਜਿਹਾ ਮਤਭੇਦ ਹੈਗਾ ਆਪਣੇ ਸਟੋਰੀ ਦੇ ਵਿੱਚ, ਕਿ ਕਈ ਕਹਿੰਦੇ ਨੇ ਵੀ ਜੰਗਲ ਵਿੱਚ ਸੁਟਾਤਾ, ਕੋਈ ਕਹਿੰਦੇ ਖੂਹ ਦੇ ਵਿੱਚ ਸੁਟਾਤਾ। ਸੋ ਐਨੀਵੇਜ਼, ਸੋ ਬਾਹਰ ਸੁਟਾਤਾ। ਸੋ ਜਦੋਂ ਸਮਾਂ ਪਾ ਕੇ ਉਹ ਹੀ ਸਰਵਾਈਵਡ ਐਨੀਵੇਜ਼, ਕਿਉਂਕਿ ਬਰੇਵ ਸੀਗਾ, ਤਕੜਾ ਸੀ, ਉਹ ਸਰਵਾਈਵ ਕਰ ਗਿਆ ਅਤੇ ਜਾ ਕੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਉਹਨੂੰ ਰਾਜ ਨਸੀਬ ਹੋ ਗਿਆ, ਕਿਉਂਕਿ ਸੂਝਵਾਨ ਸੀ, ਸਿਆਣਾ ਸੀ। ਸੋ ਜਿਹੜਾ ਸਿਆਣਾ ਹੁੰਦਾ ਹੈ ਉਹ ਕਿਤੇ ਮਰਜ਼ੀ ਚੱਲ ਜਾਵੇ ਉਹਨੂੰ ਆਪਣਾ ਰਹਿਣ ਬਸੇਰਾ ਬਣਾਏ ਲੈਂਦਾ, ਆਪਦਾ ਹੀਲਾ ਕਰੇ ਲੈਂਦਾ। ਸੋ ਜਦੋਂ ਕਿਸੇ ਹੋਰ ਦੇਸ਼ ਦੇ ਵਿੱਚ ਗਿਆ, ਉਹਨੂੰ ਰਾਜ ਮਿਲ ਗਿਆ, ਸਮਾਂ ਪਾ ਕੇ ਜਿਹੜਾ ਇਹਦਾ ਆਪਦਾ ਪਿਓ ਸੀ ਉਹਨੂੰ ਲੋੜ ਪੈ ਗਈ, ਕਿਸੇ ਹੋਰ ਦੁਸ਼ਮਣ ਦੇਸ਼ ਨੇ ਹਮਲਾ ਕਰ ਦਿੱਤਾ, ਅਤੇ ਜਿਹੜੇ ਆਪਦੇ ਪੁੱਤਰ ਸਨ ਦੂਸਰੇ ਵਿਆਹ ਵਾਲੇ, ਉਹਨਾਂ ਨੇ ਆਪਣੇ ਭਰਾ ਦੇ ਖਿਲਾਫ ਜਿਹੜੀ ਜੰਗ ਛੇੜ ਦਿੱਤੀ। ਸੋ ਰਾਜਾ ਜਿਹੜਾ ਸੀ ਅਸ ਰਾਜਾ, ਉਹ ਵਿਜੈ ਪ੍ਰਾਪਤ ਹੋਇਆ, ਉਹਨੇ ਜਿੱਤ ਪ੍ਰਾਪਤ ਕਰ ਲਈ ਸਾਰਿਆਂ ਉੱਪਰ, ਅਤੇ ਆਪਣਾ ਜਿਹੜਾ ਪਿਓ ਵਾਲਾ ਰਾਜ ਸੀ ਉਹ ਵੀ ਦੁਬਾਰਾ ਉਹਨੂੰ ਮਿਲ ਗਿਆ। ਸੋ ਜਦੋਂ ਇਹ ਐਸਾ ਸਿਆਣਾ ਰਾਜਾ ਸੀਗਾ, ਧਰਮੀ ਰਾਜਾ ਹੋਇਆ, ਉਹਦੀ ਜਦੋਂ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜੀ ਉਸ ਸਮੇਂ ਧੁਨੀ ਗਾਈ ਗਈ, ਜਿਹਦੇ ਉਸ ਸਮੇਂ ਰਾਗੀ ਸੀਗੇ, ਮਿਊਜ਼ੀਸ਼ੀਅਨ ਸੀਗੇ, ਉਹਨਾਂ ਨੇ ਇੱਕ ਧੁਨੀ ਗਾਈ, ਉਹਨੂੰ ਕਿਹਾ ਗਿਆ ਟੁੰਡੇ ਅਸ ਰਾਜਾ ਕੀ ਧੁਨੀ। ਟੁੰਡਾ ਸੀ ਤਾਂ ਕਿਉਂਕਿ ਹਿਜ਼ ਹੈਂਡ ਵਾਸ ਕੱਟ। ਸੋ ਉਹ ਧੁਨੀ ਮਹਾਰਾਜ ਨੇ ਪ੍ਰਵਾਨ ਕੀਤੀ, ਅਤੇ ਧੁਨੀ ਦੇ ਵਿੱਚ ਫਿਰ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਕਿ ਜਿਹੜੇ ਸਾਡੇ ਰਾਗੀ ਸਿੰਘ ਹੋਣਗੇ ਜਾਂ ਢਾਡੀ ਸਿੰਘ ਹੋਣਗੇ, ਦੇ ਗੋਇੰਗ ਟੂ ਸਿੰਗ ਦ ਆਸਾ ਦੀ ਵਾਰ ਇਨ ਦੈਟ ਸਰਟੇਨ ਔਰ ਯੂ ਕਾਲ ਇਟ ਧੁਨ ਟੋਨ, ਉਸ ਟੋਨ ਦੇ ਵਿੱਚ ਗਾਉਣਗੇ। ਸੋ ਉੱਥੋਂ ਅਸ ਰਾਜੇ ਕੀ ਧੁਨੀ ਇਹ ਚੱਲੀ ਹੈ।
ਹਾਲਾਂਕਿ ਅਸੀਂ ਧੁਨੀ ਦੇ ਨਾਲ ਸਾਡਾ ਰਿਲੇਸ਼ਨ ਹੈਗਾ, ਪਰ ਸਟੋਰੀ ਦੇ ਨਾਲ ਸਾਡਾ ਕੋਈ ਐਡਾ ਖਾਸ ਰਿਲੇਸ਼ਨ ਨਹੀਂ ਹੈ, ਕਿਉਂਕਿ ਸਟੋਰੀ ਜਿਹੜੀ ਹੈਗੀ ਆ ਚਰਿੱਤਰ ਉਪਾਖਿਆਨ ਜਿਹੜਾ ਆਉਂਦਾ ਦਸਵੇਂ ਪਾਤਸ਼ਾਹ ਨੇ ਰਚਨਾ ਕੀਤੀ ਹੈ, ਉਹਦੀ ਜਿਹੜੀ ਬੈਕ ਸਟੋਰੀ ਹੈ ਉਹ ਵੀ ਸੇਮ ਹੈ, ਉਹ ਵੀ ਸੇਮ ਇੱਦਾਂ ਰਿਲੇਟ ਹੁੰਦੀ ਹੈ. ਸੋ ਦੈਟ ਵਾਸ ਨਿਊ ਥਿੰਗ ਫੋਰ ਯੂ ਗਾਇਸ, ਸਾਰਿਆਂ ਵਾਸਤੇ ਇੱਕ ਨਵੀਂ ਇਨਫੋਰਮੇਸ਼ਨ ਸੀ ਵੀ ਟੁੰਡਿਆ ਸਰਾਜੀ ਕਿ ਧੁਨੀ ਅਸਲ ਮੈਂ ਹੈ ਕਿਹੜੀ ਸੀ. ਸੋ ਕਮਿੰਗ ਟੂ ਟੂਡੇਜ਼ ਟੋਪਿਕ, ਅੱਜ ਆਪਾਂ ਜਿਹੜੀ ਗੱਲ ਦੀ ਵਿਚਾਰ ਕਰਨੀ ਹੈ ਉਹ ਹੈਗਾ ਟੋਪਿਕ, ਬਹੁਤ ਹੀ ਪਿਆਰਾ ਜਿਹਾ ਟੋਪਿਕ ਆ, ਦਿਸ ਇਜ਼ ਵਨ ਆਫ ਮਾਈ ਫੇਵਰੇਟ ਵਰਡ, ਪਰਸੀਵਰੈਂਸ. ਸਾਰੇ ਜਣੇ ਬੋਲਿਓ ਪਰਸੀਵਰੈਂਸ. ਥੋੜ੍ਹਾ ਜਿਹਾ ਇੰਗੇਜਿੰਗ ਹੋ ਜਾਓ, ਮਾੜਾ ਜਿਹਾ ਜਵਾਬ ਦਿਓ. ਵਟ ਯੂ ਕੈਨ ਯੂ ਆਰ ਕੈਨ ਰੀਡ ਫਰੋਮ ਦਾ ਸਕਰੀਨ, ਕੀ ਲਿਖਿਆ ਹੋਇਆ ਪਰਸੀਵਰੈਂਸ, ਇਹਦਾ ਕੋਈ ਮਤਲਬ ਜਾਣਦੇ? ਐਨੀਬਡੀ ਨੋਜ਼ ਦਾ ਮੀਨਿੰਗ ਆਫ ਇਟ? ਮੈਂ ਤਾਂ ਦੱਸੂੰਗਾ ਜੀ, ਪਰ ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ? ਅਗਲੀ ਸਲਾਈਡ ਦੇ ਵਿੱਚ ਪੜ੍ਹਦੇ ਆਪਾਂ. ਹਾਂਜੀ ਅਗਲੀ ਸਲਾਈਡ. ਸੋ ਪਰਸੀਵਰੈਂਸ, ਸਾਰੇ ਜਣੇ ਪੜ੍ਹੋ ਇੱਕ ਵਾਰੀ ਵੀ ਕੀ ਹੁੰਦਾ ਕੀ ਆ. ਕੰਟੀਨਿਊਇੰਗ ਵਿਦ ਡਿਟਰਮੀਨੇਸ਼ਨ ਡਿਸਪਾਈਟ ਚੈਲੇਂਜਿਸ ਔਰ ਡਿਲੇਜ਼ ਇਨ ਅਚੀਵਿੰਗ ਸਕਸੈਸ. ਮੁਸੀਬਤਾਂ, ਫੇਲੀਅਰਸ, ਜਾਂ ਕਈ ਵਾਰੀ ਫਾਲ ਹੁੰਦਾ ਹੈ ਨਾ, ਬੰਦਾ ਡਿੱਗ ਜਾਂਦਾ ਹੈ, ਮੁਸੀਬਤਾਂ ਦੇ ਬਾਵਜੂਦ ਲੱਗੇ ਰਹਿਣਾ, ਲੱਖ ਮੁਸੀਬਤਾਂ ਆਉਣ ਫਿਰ ਵੀ ਆਪਦਾ ਤੁਸੀਂ ਡਿਟਰਮੀਨੇਸ਼ਨ ਜਿਹੜਾ ਹੈ ਸਿਦਕ ਨਾ ਛੱਡਣਾ, ਉਹਨੂੰ ਕਿਹਾ ਜਾਂਦਾ ਹੈ ਪਰਸੀਵਰੈਂਸ. ਹੁਣ ਉਦਾਹਰਨ ਵਜੋਂ, ਫੋਰ ਐਗਜ਼ਾਮਪਲ, ਅਸੀਂ ਸਕੂਲਾਂ 'ਚ ਜਾਂਦੇ ਹਾਂ, ਸਾਰੇ ਬੱਚੇ ਬੈਠੇ ਨੇ, ਤੁਸੀਂ ਪੂਰੀ ਪੜ੍ਹਾਈ ਕੀਤੀ, ਬਹੁਤ ਪੜ੍ਹਾਈ ਕੀਤੀ, ਪਰ ਨੰਬਰ ਨਹੀਂ ਆਏ, ਹੈ ਨਾ. 100 ਕੋਸ਼ਿਸ਼ ਤਾਂ ਸਾਰਿਆਂ ਦੀ ਹੁੰਦੀ ਵੀ 100 ਚੋਂ 100 ਲੈ ਆਈਏ, ਪਰ 100 ਚੋਂ ਜੇ ਮੰਨ ਲਓ ਨੰਬਰ ਘੱਟ ਆ ਗਏ, ਫਿਰ ਤੁਸੀਂ ਕੀ ਕਰਦੇ ਹੋ, ਪੜ੍ਹਾਈ ਛੱਡ ਦਿੰਦੇ ਹੋ ਜਾਂ ਦੁਬਾਰਾ ਫਿਰ ਟਰਾਈ ਕਰਦੇ ਹੋ? ਵਾਰੀ ਰੂ ਐਵੇਂ ਤੇਜ਼ ਪਾਓ, ਦੁਬਾਰਾ ਫਿਰ ਯੂ ਟਰਾਈ ਅਗੇਨ, ਰਾਈਟ? ਸੋ ਦੈਟਸ ਐਨ ਐਗਜ਼ਾਮਪਲ ਆਫ ਪਰਸੀਵਰੈਂਸ, ਵੀ ਹਿੰਮਤ ਨਹੀਂ ਹਾਰਨੀ, ਹਿੰਮਤ ਨਹੀਂ ਹਾਰਨੀ, ਲੱਖਾਂ ਮੁਸੀਬਤਾਂ ਆਉਣ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ. ਹਾਂਜੀ ਹਾਂਜੀ. ਸੋ ਦ੍ਰਿੜਤਾ, ਦ੍ਰਿੜਤਾ ਭਾਈ ਸਾਹਿਬ ਨੇ ਜਿਵੇਂ ਕਿਹਾ, ਬਹੁਤ ਸੋਹਣਾ ਸ਼ਬਦ ਹੈ ਦ੍ਰਿੜਤਾ, ਜਾਂ ਆਪਾਂ ਕਹਿ ਲਓ ਚੜ੍ਹਦੀ ਕਲਾ ਵੀ ਆਪਾਂ ਸੌਖੇ ਤੌਰ 'ਤੇ ਕਹਿ ਦਿੰਦੇ ਹਾਂ. ਸੋ ਬੱਚਿਆਂ ਨੂੰ ਥੋੜ੍ਹੇ ਮੈਨੂੰ ਲੱਗਦਾ ਦ੍ਰਿੜਤਾ ਸਮਝ ਨਹੀਂ ਆਉਣਾ, ਇੱਧਰ ਲਿਓ ਜਾਓ ਮੈਨੂੰ. ਹਾਂਜੀ ਬਿਲਕੁਲ ਬਿਲਕੁਲ. ਸੋ ਲੱਗੇ ਰਹਿਣਾ. ਇੱਕ ਤੁਹਾਨੂੰ ਅੱਜ ਸਕਸੈਸ ਮੰਤਰ ਮੈਂ ਦੱਸਦਾ ਕਿ ਜ਼ਿੰਦਗੀ ਦੇ ਵਿੱਚ ਕਦੇ ਕੋਈ ਵੀ ਫੀਲਡ ਦੇ ਵਿੱਚ ਜੇ ਤੁਸੀਂ ਸਕਸੈਸਫੁਲ ਹੋਣਾ, ਧਰਮ ਦੀ ਦੁਨੀਆ ਹੋਵੇ, ਬਾਹਰ ਦੀ ਦੁਨੀਆ ਹੋਵੇ, ਕੋਈ ਕੰਮ ਦੀ ਦੁਨੀਆ ਹੋਵੇ, ਈਵਨ ਵੈਨ ਯੂ ਆਰ ਜਿੰਮ ਵੀ ਜਾਂਦੇ ਹਾਂ ਜਾਂ ਕੁਛ ਵੀ ਤੁਸੀਂ ਚੀਜ਼ ਕਰਦੇ ਹੋ, ਦੋ ਚੀਜ਼ਾਂ ਨੇ ਜਿਹੜੀਆਂ ਡਿਸਾਈਡ ਕਰ ਦਿੰਦੀਆਂ ਨੇ ਕਿ ਬੰਦੇ ਨੇ ਜਿੱਤਣਾ ਹੈ ਜਾਂ ਬੰਦੇ ਨੇ ਹਾਰ ਜਾਣਾ ਹੈ. ਸੋ ਸਕਸੈਸ ਐਂਡ ਫੇਲੀਅਰ, ਦਿਸ ਬੇਸਿਕਲੀ ਟੂ ਥਿੰਗਸ ਦੈਟ ਡਿਟਰਮਿਨਸ ਦੈਟ ਅ ਪਰਸਨ ਇਜ਼ ਗੋਨਾ ਬੀ ਅ ਇਜ਼ ਗੋਨਾ ਅਚੀਵ ਸਕਸੈਸ ਔਰ ਫੇਲੀਅਰ. ਉਹ ਕਿਹੜੀਆਂ ਦੋ ਚੀਜ਼ਾਂ ਨੇ? ਪਹਿਲੀ ਗੱਲ ਕੰਟੀਨਿਊਟੀ, ਕੰਟੀਨਿਊਟੀ. ਸੈਕਿੰਡ ਥਿੰਗ ਇਜ਼ ਜਦੋਂ ਜਾਂ ਡਿਸਿਪਲਿਨ ਹੋ ਗਿਆ, ਜਾਂ ਤੁਸੀਂ ਕਹਿ ਲਓ ਕੰਸਿਸਟੈਂਟ ਰਹਿਣਾ ਅਤੇ ਰੈਪੀਟੀਸ਼ਨ, ਸਟੇਇੰਗ ਕੰਸਿਸਟੈਂਟ. ਕੋਈ ਚੀਜ਼ ਕਰਦੇ ਹੋ, ਹੁਣ ਆਪਾਂ ਇੱਕ ਚੀਜ਼ ਕਰਦੇ ਹਾਂ, ਕੋਈ ਚੀਜ਼ ਮਤਲਬ ਕੋਈ ਗੁਣ ਸਿੱਖਣ ਲੱਗ ਜਾਓ. ਅੱਜ ਤੁਸੀਂ ਡਰਾਈਵਿੰਗ ਸਿੱਖਣੀ ਸ਼ੁਰੂ ਕੀਤੀ ਆ, ਥੋੜ੍ਹਾ ਜਿਹਾ ਬੰਦਾ ਡਰਦਾ ਕਿ ਮੈਨੂੰ ਨਾ ਬੁਲਾਓ, ਮੈਨੂੰ ਡਿਸਟ੍ਰੈਕਟ ਨਾ ਕਰੋ. ਹੌਲੀ ਹੌਲੀ ਹੌਲੀ ਹੌਲੀ ਤੁਸੀਂ ਚਲਾਉਂਦੇ ਜਾਂਦੇ, ਤੁਸੀਂ ਮਾਹਿਰ ਹੁੰਦੇ ਜਾਂਦੇ, ਤੁਹਾਡਾ ਕੰਟਰੋਲ ਹੋਈ ਜਾਂਦਾ ਗੱਡੀ ਦੇ ਉੱਤੇ ਵੀ. ਫਿਰ ਤੁਸੀਂ ਕੀ ਹੋ, ਫਿਰ ਗੱਲਾਂ ਵੀ ਮਾਰੀ ਜਾਂਦੇ ਆਪਾਂ, ਫੋਨ ਵੀ ਚਲਾਈ ਜਾਂਦੇ ਕਈ ਵਾਰੀ, ਫਿਰ ਕੋਈ ਸ਼ਬਦ ਲਾ ਲਿਆ, ਕੋਈ ਗੀਤ ਵੀ ਲਾ ਲਿਆ. ਸੋ ਹੌਲੀ ਹੌਲੀ ਹੌਲੀ ਤੁਸੀਂ ਉਸ ਲੈਵਲ ਤੱਕ ਚਲੇ ਜਾਂਦੇ ਹੋ. ਸੋ ਕੰਸਿਸਟੈਂਸੀ. ਦੂਜਾ ਬੀਂਗ ਰੈਪੀਟੇਟਿਵ, ਰਿਪੀਟ ਕਰਦੇ ਰਹਿਣਾ, ਕਰਦੇ ਰਹਿਣਾ. ਹੁਣ ਇੱਕ ਇੱਥੇ ਉਦਾਹਰਨ ਮਿਲਦੀ ਹੈ ਕਿ ਗੁਰਬਾਣੀ ਦੇ ਵਿੱਚ ਆਪਾਂ ਅਕਸਰ ਕਹਿੰਦੇ ਹਾਂ ਵੀ ਮਹਾਰਾਜ ਦੇ, ਜਦੋਂ ਆਪਾਂ ਹੁਕਮਨਾਮਾ ਸਾਹਿਬ ਸਾਰੇ ਸਕਰੀਨਾਂ 'ਤੇ ਪੜ੍ਹਦੇ ਹਾਂ ਨਾ, ਹੁਕਮਨਾਮਾ ਸਾਹਿਬ ਪੜ੍ਹਦੇ ਹਾਂ, ਜ਼ਿਆਦਾਤਰ ਤੁਸੀਂ ਕੀ ਦੇਖਦੇ ਵੀ ਅਰਥ ਮਹਾਰਾਜ ਨੇ ਇਹ ਬਾਣੀ, ਇਹ ਹੁਕਮਨਾਮਾ ਜਿਹੜਾ ਸਭ ਆਇਆ ਅੱਜ, ਇੱਦਾਂ ਦੇ ਸੇਮ ਹੁਕਮਨਾਮਾ ਪਰਸੋਂ ਵੀ ਆਇਆ ਸੀ. ਇਹ ਸੇਮ ਸੇਮ ਜੀ ਗੱਲਾਂ ਰਿਪੀਟ ਕਿਉਂ ਹੋ ਰਹੀਆਂ ਨੇ ਗੁਰਬਾਣੀ ਦੇ ਵਿੱਚ? ਬਹੁਤ ਜਗ੍ਹਾ ਇੱਦਾਂ ਹੁੰਦਾ ਵੀ ਜਿੱਥੇ ਗੱਲਾਂ ਰਿਪੀਟ ਹੁੰਦੀਆਂ ਨੇ, ਉਹਦੇ ਪਿੱਛੇ ਇੱਕ ਰੀਜ਼ਨ ਹੈ. ਬਾਰ ਬਾਰ ਸਮਝਾਉਣ ਦਾ ਮਹਾਰਾਜ ਦਾ ਇੱਕ ਯਤਨ ਹੈ, ਬਾਰ ਬਾਰ ਸਮਝਾਉਂਦੇ ਰਹਿਣਾ, ਕਿਉਂਕਿ ਸਿਆਣਾ ਬੰਦਾ ਹੁੰਦਾ ਜਿਹਨੂੰ ਇੱਕ ਵਾਰ 'ਚ ਸਮਝ ਆ ਜਾਂਦੀ ਹੈ, ਪਰ ਅਸੀਂ ਇੰਨੇ ਸਿਆਣੇ ਨਹੀਂ ਹੈਗੇ.
ਜਿਵੇਂ ਸੱਜਣ ਠੱਗ ਦੀ ਆਪਾਂ ਕਹਾਣੀ ਸਾਰੇ ਪੜ੍ਹਦੇ ਹਾਂ ਕਿ ਸੱਜਣ ਠੱਗ ਨੂੰ ਕੇਵਲ ਮਹਾਰਾਜ ਨੇ ਇੱਕ ਹੀ ਪੰਕਤੀ ਕਹੀ ਸੀ।

ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ ਨੇ, ਉਹ ਕਹਿੰਦੇ ਨੇ ਫਸਲਾਂ ਦੇ ਹਿਸਾਬ ਨਾਲ। ਪਹਿਲੇ ਉਹ ਕਹਿੰਦੇ ਛੋਲਿਆਂ ਵਰਗੇ ਹੁੰਦੇ ਨੇ, ਆਪਾਂ ਸਾਰੇ ਕਿਸਾਨ ਪਰਿਵਾਰਾਂ 'ਚੋਂ ਆਉਂਦੇ ਹਾਂ, ਘਰਾਂ 'ਚ ਖੇਤੀਬਾੜੀ ਹੁੰਦੀ ਹੈ, ਸੋ ਪਹਿਲੇ ਜਿਗਿਆਸੂ ਹੁੰਦੇ ਨੇ ਜਿਹੜੇ ਛੋਲਿਆਂ ਵਰਗੇ, ਦੂਜੇ ਹੁੰਦੇ ਨੇ ਕਣਕ ਵਰਗੇ, ਤੀਜੇ ਹੁੰਦੇ ਨੇ ਝੋਨੇ ਵਰਗੇ। ਹੁਣ ਇਹਨੂੰ ਡਿਫਾਈਨ ਕਿਵੇਂ ਕਰਨਾ? ਸੋ ਜਿਹੜੀ ਛੋਲਿਆਂ ਦੀ ਫਸਲ ਹੁੰਦੀ ਹੈ ਨਾ, ਉਹਨੂੰ ਬਹੁਤਾ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ, ਕੇਰਾ ਪਾਣੀ ਦੇਤਾ, ਇੱਕ ਦੋ ਵਾਰੀ ਦੇਤਾ ਗੋਡਾ ਅਤੇ ਫਸਲ ਸਰਵਾਈਵ ਕਰ ਲੈਂਦੀ ਆ। ਜਸਾ ਸਿੰਘ ਇੱਥੇ ਆ ਜਾਓ, ਬੁੱਤ ਇੱਥੇ ਆ ਜਾਓ, ਨੇੜੇ ਆ ਜਾਓ, ਤੁਸੀਂ ਵੀ ਆ ਜਾਓ ਤਿੰਨੇ। ਹਾਂਜੀ, ਸੋ ਛੋਲਿਆਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਇੱਕ ਅੱਧੀ ਵਾਰੀ ਪਾਣੀ ਦਿੱਤਾ ਅਤੇ ਫਸਲ ਜਿਹੜੀ ਆ ਉਹ ਸਰਵਾਈਵ ਕਰ ਜਾਂਦੀ ਹੈ। ਦੂਸਰੇ ਕਣਕ ਵਾਲੇ, ਜਿਨ੍ਹਾਂ ਨੂੰ ਥੋੜ੍ਹਾ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ। ਤੀਸਰੇ ਹੋ ਗਏ ਝੋਨੇ ਵਰਗੇ, ਵੀ ਜਿਨ੍ਹਾਂ ਨੂੰ ਪਾਣੀ ਖੜ੍ਹਾ ਰਹੇ ਤਾਂ ਕਿਤੇ ਫਸਲ ਹੋਏਗੀ, ਨਹੀਂ ਫਸਲ ਨਹੀਂ ਹੁੰਦੀ। ਉਸੇ ਤਰੀਕੇ ਦੇ ਨਾਲ ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ, ਤਿੰਨ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਨੇ। ਪਹਿਲੇ ਉਹ ਜਿਨ੍ਹਾਂ ਨੂੰ ਕੇਵਲ ਇੱਕ ਵਾਰੀ ਸਮਝਾ ਦਿਉ, ਉਹ ਗੱਲ ਪੱਲੇ ਬੰਨ ਲੈਂਦੇ ਨੇ, ਅੰਡਰਸਟੈਂਡ ਕਰ ਜਾਂਦੇ ਨੇ। ਦੂਸਰੇ ਉਹ ਜਿਹੜੇ ਕਣਕ ਵਾਂਗੂ ਹੁੰਦੇ ਨੇ, ਜਿਨ੍ਹਾਂ ਨੂੰ ਦੋ ਤਿੰਨ ਵਾਰੀ ਸਮਝਾਉਣਾ ਪੈਂਦਾ ਤਾਂ ਸਮਝ ਜਾਂਦੇ ਨੇ, ਚਾਰ ਵਾਰੀ ਸਮਝਾ ਲਿਆ, ਪੰਜ ਵਾਰੀ ਸਮਝਾ ਲਿਆ, ਫਿਰ ਵੀ ਸਮਝ ਜਾਂਦੇ ਨੇ। ਤੀਜੇ ਉਹ ਝੋਨੇ ਸਾਡੇ ਵਰਗੇ, ਜਿਨ੍ਹਾਂ ਦੇ ਜਿੰਨਾ ਚਿਰ ਕੰਨਾਂ 'ਤੇ ਨਹੀਂ ਪੈਂਦੀ ਉਨਾ ਚਿਰ ਸਮਝ ਨਹੀਂ ਆਉਂਦੀ, ਜਿੰਨਾ ਚਿਰ ਉਹਦੇ ਟੀਚਰ ਸਿਰਹਾਣੇ ਨਾਲ ਖੜ੍ਹਾ ਰਹੇ ਉਹ ਬੰਦੇ ਸਮਝਦੇ ਨਹੀਂ ਹੁੰਦੇ। ਬਹੁਤ ਮੇਰੇ ਵਿਦਿਆਰਥੀ ਨੇ, ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕੌਣ ਕਿਹੜੇ ਲੈਵਲ ਦਾ। ਸੋ ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ ਨੇ। ਸੋ ਇਹ ਜਿਗਿਆਸੂਆਂ ਦੇ ਜਿਹੜੀ ਗੁਰਬਾਣੀ ਦਾ ਸ਼ਬਦ ਹੈ ਨਾ, ਜਦੋਂ ਹਿਰਦੇ ਵਿੱਚ ਵੱਸ ਗਿਆ, ਮਹਾਰਾਜ ਫਿਰ ਸਾਨੂੰ ਇਹ ਵਾਸਤਾ ਬਖਸ਼ਿਸ਼ ਕਰਦੇ ਨੇ, ਜਿਹਨੂੰ ਆਪਾਂ ਪਰਸੀਵਰੈਂਸ ਕਹਿੰਦੇ ਹਾਂ, ਵੀ ਦੁੱਖ ਔਕੜਾਂ ਤਕਲੀਫਾਂ ਆਉਂਦੀਆਂ ਰਹਿੰਦੀਆਂ ਨੇ, ਪਰ ਉਹ ਆਪਣੇ ਜਿਹੜਾ ਉਹਨਾਂ ਦਾ ਏਮ ਹੈ, ਜਿਹੜਾ ਗੋਲ ਹੈ, ਉਹ ਤਾਂ ਥਿਰਕਦੇ ਨਹੀਂ। ਉਹ ਸਟਿਲ ਉਹ ਸਰਵਾਈਵ ਵੀ ਕਰਦੇ ਨੇ, ਉਹ ਥਰਾਈਵ ਵੀ ਕਰਦੇ ਨੇ। ਸਮਝ ਆਈ? ਹਾਂਜੀ। ਸੋ ਅਗਲੀ ਗੱਲ, ਹਾਂਜੀ, ਇਹਦੀ ਉਦਾਹਰਣ ਆਪਾਂ ਪੜ੍ਹਦੇ ਹਾਂ ਬਹੁਤ ਇਤਿਹਾਸ ਵਿੱਚ, ਬਹੁਤ ਇਗਜ਼ਾਮਪਲਾਂ ਇੱਦਾਂ ਦੀਆਂ ਹੋਈਆਂ ਨੇ ਸਾਡੇ ਨਾਲ, ਬਹੁਤ ਇਗਜ਼ਾਮਪਲਾਂ ਹੋਈਆਂ ਨੇ। ਗਿਆਨੀ ਜੀ ਹੁਣੇ ਕਥਾ ਕਰਦੇ ਸੀ ਭਾਈ ਮਾਂਝੀ ਜੀ ਦੀ, ਮਾਂਝੀ ਜੀ ਦੀ ਸਟੋਰੀ ਕੋਈ ਜਾਣਦਾ ਹੋਵੇ, ਮਹਾਰਾਜ ਦਾ ਬਚਨ ਆਉਂਦਾ ਜਿੱਥੇ ਮਾਂਝ ਪਿਆਰਾ ਗੁਰੂ ਕੋ ਗੁਰੂ ਮਾਂਝ ਪਿਆਰਾ, ਮਾਂਝ ਗੁਰੂ ਕਾ ਬੋਹਿਥਾ ਜਾਗ ਲੰਘਣਹਾਰਾ। ਕਿ ਮਹਾਰਾਜ ਜੀ ਨੇ ਉਹਦਾ ਟੈਸਟ ਬਹੁਤ ਜ਼ਿਆਦਾ ਲਿਆ ਸੀਗਾ, ਕਿਉਂਕਿ ਉਹਨੂੰ ਸਿੱਖੀ ਬਖਸ਼ਣੀ ਸੀ ਨਾ ਮਹਾਰਾਜ ਨੇ। ਜਦੋਂ ਹੁਣ ਆਪਾਂ ਜੇ ਆਪਾਂ ਕਹਿੰਦੇ ਵੀ ਆਪਾਂ ਨੂੰ ਬਹੁਤ ਈਜ਼ੀਲੀ ਸਿੱਖੀ ਮਿਲ ਗਈ, ਉਹਦੇ ਦੇਣ ਪਿੱਛੇ ਰੀਜ਼ਨ ਪਤਾ, ਭਾਈ ਮਾਂਝੀ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਕਿਉਂਕਿ ਮਹਾਰਾਜ ਜੀ ਨੇ ਉਹਨਾਂ ਜ਼ਿਆਦਾ ਉਹਨਾਂ ਦੇ ਟੈਸਟ ਲਏ ਸੀਗੇ ਕਿ ਉਹਨਾਂ ਦਾ ਘਰ ਬਾਰ ਵੀ, ਮਹਾਰਾਜ ਕਹਿੰਦੇ ਉਹ ਵੀ ਵਿਕ ਗਿਆ, ਉਹਨਾਂ ਦੇ ਕੰਮ ਕਾਰ ਵੀ ਫੇਲ ਹੋ ਗਿਆ, ਉਹਨਾਂ ਦੇ ਬੱਚੇ ਜਿਹੜੀ ਘਰਵਾਲੀ ਸੀ ਉਹ ਵੀ ਕਿਸੇ ਚੰਗੇ ਪਰਿਵਾਰ 'ਚ ਸੀਗੇ, ਬਟ ਉਹਨਾਂ ਨੂੰ ਕਿਤੇ ਹੋਰ ਕਿਸੇ ਦੇ ਘਰ ਜਾ ਕੇ ਨੌਕਰਾਣੀ ਦਾ ਕੰਮ ਕਰਨਾ ਪੈ ਗਿਆ, ਕੁੜੀ ਨੂੰ ਕੰਮ ਕਰਨਾ ਪੈ ਗਿਆ, ਪਰ ਫਿਰ ਵੀ ਉਹਨਾਂ ਨੇ ਸਿੱਖੀ ਨਹੀਂ ਛੱਡੀ। ਮਹਾਰਾਜ ਤੋਂ ਮੰਗਦੇ ਰਹੇ, ਮਹਾਰਾਜ ਸਾਨੂੰ ਆਪਦੇ ਚਰਨਾਂ 'ਚ ਥਾਂ ਦਿਓ, ਸਾਨੂੰ ਸਿੱਖੀ ਬਖਸ਼ ਦਿਓ। ਪਰਸੀਵਰੈਂਸ ਸੀਗੀ ਉਹਨਾਂ ਦੀ, ਦ੍ਰਿੜਤਾ ਸੀਗੀ ਉਹਨਾਂ ਦੀ, ਚੜ੍ਹਦੀ ਕਲਾ 'ਚ ਉਹ ਰਹਿੰਦੇ ਰਹੇ। ਇੱਕ ਨਾ ਇੱਕ ਦਿਨ ਆਉਂਦੇ ਗਏ, ਆਉਂਦੇ ਗਏ, ਆਉਂਦੇ ਗਏ, ਲੱਕੜਾਂ ਦਾ ਕੰਮ ਕਰਨ ਲੱਗ ਗਏ, ਫਿਰ ਮਹਾਰਾਜ ਦੇ ਲੰਗਰਾਂ ਵਾਸਤੇ ਲੱਕੜਾਂ ਲਿਆਉਣ ਲੱਗ ਗਏ। ਸਟੋਰੀ ਥੋੜ੍ਹੀ ਜਿਹੀ ਮੈਂ ਥੋੜ੍ਹੀ ਫਾਸਟ ਕਰਨ ਲੱਗਿਆ ਸੀ, ਕਿਉਂਕਿ ਮੈਂ ਟੌਪਿਕ 'ਤੇ ਵੀ ਆਉਣਾ। ਸੋ ਲੱਕੜਾਂ ਇੱਕ ਦਿਨ ਲਈ ਜਾਂਦੇ ਨੇ ਸਿਰ ਦੇ ਉੱਪਰ, ਅਤੇ ਖੂਹ ਦੇ ਵਿੱਚ ਡਿੱਗੇ, ਹਨੇਰੀ ਆਈ, ਪਤਾ ਨਹੀਂ ਲੱਗਿਆ, ਖੂਹ ਦੇ ਵਿੱਚ ਡਿੱਗੇ, ਪਰ ਲੱਕੜਾਂ ਭਿੱਜਣ ਨਹੀਂ ਦਿੱਤੀਆਂ, ਕਿਉਂਕਿ ਲੰਗਰਾਂ ਦੀ ਲੱਕੜਾਂ ਨੇ ਉਹਨਾਂ ਨੂੰ ਇਹ ਸੀ ਕਿ ਸਾਡੀ ਜਿਹੜਾ ਲੰਗਰ ਹੈ ਨਾ ਉਹ ਪੱਕਦਾ ਰਹਿਣਾ ਚਾਹੀਦਾ, ਲੱਕੜ ਭਿੱਜਣਾ ਜਾਵੇ, ਜੇ ਭਿੱਜ ਗਈ ਫਿਰ ਲੱਕੜ ਲੰਗਰ ਨਹੀਂ ਪੱਕਣਾ, ਕਿਉਂਕਿ ਗਿੱਲੀ ਲੱਕੜ ਨੂੰ ਅੱਗ ਨਹੀਂ ਲੱਗਦੀ। ਸਿਰ ਦੇ ਉੱਪਰ ਲੱਕੜਾਂ ਰੱਖ ਕੇ ਖੂਹ ਦੇ ਵਿੱਚ ਖੜ੍ਹੇ ਨੇ, ਮਹਾਰਾਜ ਨੂੰ ਜਦੋਂ ਪਤਾ ਲੱਗਿਆ, ਮਹਾਰਾਜ ਜੀ ਨੰਗੇ ਪੈਰੀ ਦੌੜੇ ਆਪਣੇ ਤਖ਼ਤ ਤੋਂ ਉੱਠ ਕੇ ਉਹ ਖੂਹ ਤੱਕ, ਮਹਾਰਾਜ ਜੀ ਨੇ ਆਪ ਰੱਸਾ ਸਿੱਟ ਕੇ ਭਾਈ ਮਾਂਝ ਜੀ ਨੂੰ ਕੱਢਣ ਦਾ ਯਤਨ ਕੀਤਾ, ਪਰ ਭਾਈ ਮਾਂਝ ਜੀ ਕੀ ਕਹਿੰਦੇ ਕਿ ਮਹਾਰਾਜ ਮੈਨੂੰ ਬਾਅਦ 'ਚ ਕੱਢੋ, ਪਹਿਲਾਂ ਲੱਕੜਾਂ ਕੱਢੋ ਮਹਾਰਾਜ, ਕਿਉਂ ਇਹ ਲੰਗਰਾਂ ਤੱਕ ਪਹੁੰਚਦੀਆਂ ਕਰਨੀਆਂ ਨੇ, ਪਹਿਲਾਂ ਲੱਕੜਾਂ ਕੱਢ ਲਿਓ ਮਹਾਰਾਜ। ਪਹਿਲਾਂ ਲੱਕੜਾਂ ਕੱਢੀ ਗਈਆਂ, ਫਿਰ ਭਾਈ ਮਾਂਝ ਜੀ ਨੂੰ ਕੱਢਿਆ ਗਿਆ, ਅਤੇ ਮਾਂਝ ਜੀ ਨੂੰ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸੀਨੇ ਦੇ ਨਾਲ ਲਾਇਆ, ਗਲੇ ਦੇ ਨਾਲ ਲਾਇਆ, ਅਤੇ ਮਹਾਰਾਜ ਜੀ ਨੇ ਫਿਰ ਕੀ ਕਿਹਾ, ਮਾਂਝ ਪਿਆਰਾ ਗੁਰੂ ਕੋ ਗੁਰੂ ਮਾਂਝ ਪਿਆਰਾ, ਕਿ ਮਾਂਝ ਜਿਹੜਾ ਉਹ ਗੁਰੂ ਨੂੰ ਪਿਆਰਾ ਹੈ, ਅਤੇ ਗੁਰੂ ਪਿਆਰਾ ਮਾਂਝ ਨੂੰ ਹੈ, ਅਤੇ ਮਾਂਝ ਗੁਰੂ ਕਾ ਬੋਹਿਥਾ, ਬੋਹਿਥਾ ਕਹਿੰਦੇ ਨੇ ਰਾਫਟ, ਅ ਬੋਟ, ਮਾਂਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਵੀ ਜਿਹੜਾ ਮਾਂਝ ਹੈ, ਭਾਈ ਮਾਂਝ ਨੇ ਐਸੀ ਕਮਾਈ ਕੀਤੀ ਹੈ ਕਿ ਜਿਹੜਾ ਇਹਨਾਂ ਦੇ ਵੀ ਸੰਗਤ ਕਰ ਲਏਗਾ ਉਹਦਾ ਵੀ ਬੇੜਾ ਪਾਰ ਹੋ ਜਾਏਗਾ। ਅਤੇ ਫਿਰ ਮਹਾਰਾਜ ਨੂੰ ਜਦੋਂ ਭਾਈ ਮਾਂਝ ਮਹਾਰਾਜ ਜੀ ਨੇ ਭਾਈ ਮਾਂਝ ਜੀ ਨੇ ਪੁੱਛਿਆ ਵੀ ਦੱਸੋ ਭਾਈ ਮਾਂਝ ਜੀ ਕੀ ਚਾਹੁੰਦੇ ਹੋ, ਭਾਈ ਮਾਂਝ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਅੱਜ

ਤੋਂ ਬਾਅਦ ਕਿਸੇ ਵੀ ਗੁਰਸਿੱਖ ਦਾ ਇੰਨਾ ਜ਼ਿਆਦਾ ਹਾਰਡ ਟੈਸਟ ਨਾ ਲਿਓ। ਸਾਨੂੰ ਲੱਗਦਾ ਮਹਾਰਾਜ, ਮੈਨੂੰ ਲੱਗਦਾ ਵੀ ਕਲਯੁੱਗ ਦੇ ਵਿੱਚ ਕੋਈ ਐਸਾ ਜਿਹੜੀ ਕਸਵੱਟੀ ਹੈ ਉਹਦੇ ਉੱਪਰ ਖਰਾ ਨਹੀਂ ਉਤਰੇਗਾ। ਮਹਾਰਾਜ ਕਿਸੇ ਦਾ ਐਡਾ ਹਾਰਡ ਟੈਸਟ ਨਾ ਲਿਓ। ਇਸ ਕਰਕੇ ਬੇਨਤੀ ਹੈ ਮਹਾਰਾਜ, ਸਿੱਖਾਂ ਨੂੰ ਸੌਖੀ ਬਖਸ਼ ਦਿਓ ਸਿੱਖੀ। ਸੋ ਅੱਜ ਜੇ ਸਾਨੂੰ ਸਿੱਖੀ ਮਿਲੀ ਹੈ ਉਹਦੇ ਵਿੱਚ ਭਾਈ ਮੰਝ ਜੀ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਉਹਨਾਂ ਨੇ ਪ੍ਰਣ ਕਰਾਇਆ ਸਾਡੇ ਵਾਸਤੇ ਕਿ ਮਹਾਰਾਜ ਸਾਨੂੰ ਸਿੱਖੀ ਸੌਖੇ ਤਰੀਕੇ ਨਾਲ ਦੇ ਦਿਓ। ਸੋ ਐਸੇ ਭਾਈ ਮੰਝ ਜੀ ਹੋਏ ਨੇ। ਸੋ ਉਹਨਾਂ ਤੋਂ ਆਪਾਂ ਕੀ ਸਿੱਖਣਾ ਹੈ? ਡਿਟਰਮੀਨੇਸ਼ਨ, ਡਿਟਰਮੀਨੇਸ਼ਨ, ਕਿ ਉਹ ਲੱਗੇ ਰਹੇ, ਲੱਗੇ ਰਹੇ। ਕਈ ਵਾਰੀ ਅਸੀਂ ਸੋਚਦੇ ਹੁੰਦੇ ਹਾਂ, ਹਾਂਜੀ ਨੈਕਸਟ ਸਲਾਈਡ। ਸੋ ਐਫਰਟ ਅਤੇ ਆਊਟਕਮ, ਕਈ ਵਾਰ ਅਸੀਂ ਸੋਚਦੇ ਅਸੀਂ ਬਹੁਤ ਮਿਹਨਤ ਕੀਤੀ, ਸਾਵਧਾਨ, ਕਿ ਅਸੀਂ ਬਹੁਤ ਮਿਹਨਤ ਕੀਤੀ ਪਰ ਆਊਟਕਮ ਨਹੀਂ ਆਇਆ, ਰਿਜ਼ਲਟ ਨਹੀਂ ਆਇਆ। ਅਸੀਂ ਪਾਠ ਪੂਜਾ ਵੀ ਬਹੁਤ ਕੀਤੀ, ਕਮਾਈ ਵੀ ਬਹੁਤ ਕੀਤੀ ਹੈ ਮਹਾਰਾਜ, ਸੇਵਾ ਵੀ ਬਹੁਤ ਕਰ ਲਈ, ਪਰ ਸਾਨੂੰ ਫਿਰ ਵੀ ਸਾਡਾ ਕੰਮ ਤਾਂ ਫਿਰ ਵੀ ਨਹੀਂ ਬਣਿਆ। ਪਰ ਜਿਹੜੇ ਗੁਰਸਿੱਖ ਦਾ ਸੁਭਾਅ ਹੁੰਦਾ ਨਾ ਸਤਸੰਗ ਜੀ, ਉਹ ਐਸਾ ਹੁੰਦਾ ਕਿ ਉਹ ਰਿਜ਼ਲਟ ਦੀ ਫਿਕਰ ਨਹੀਂ ਕਰਦੇ। ਸਾਨੂੰ, ਅਸੀਂ ਇੱਥੇ ਆਉਂਦੇ ਹਾਂ ਮਹਾਰਾਜ ਕਰਕੇ, ਅਸੀਂ ਆਪਦੀ ਅਰਦਾਸਾਂ ਲੈ ਕੇ ਆਉਂਦੇ ਹਾਂ, ਨੋ ਡਾਊਟ ਵੀ ਮਹਾਰਾਜ ਦੇ ਚਰਨਾਂ 'ਚ ਅਸੀਂ ਆ ਕੇ ਅਰਦਾਸ ਕਰਦੇ ਹਾਂ, ਮਹਾਰਾਜ ਜੀ ਵੀ ਵਾਂਟ ਦਿਸ, ਅਸੀਂ ਮੰਗਣਾ ਵੀ ਤਾਂ ਤੁਹਾਡੇ ਮਹਾਰਾਜ ਤੋਂ ਹੀ ਆ, ਹੈ ਨਾ। ਮਹਾਰਾਜ ਨੂੰ ਬੇਨਤੀ ਕਰਿਆ ਕਰੋ, ਮਹਾਰਾਜ ਅਸੀਂ ਤੁਹਾਡੇ ਕੋਲ ਹੀ ਮੰਗਣਾ ਹੈ, ਪਰ ਇੱਕ ਗੱਲ ਯਾਦ ਰੱਖਿਓ ਤੁਸੀਂ ਸਾਰੇ ਜਾਣੇ ਕਿ ਮਹਾਰਾਜ ਜੀ ਅਸੀਂ ਮੰਗਣਾ ਤੁਹਾਡੇ ਕੋਲੋਂ ਹੈ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹੇ, ਮਹਾਰਾਜ ਤੁਹਾਡੇ ਦਰ 'ਤੇ ਮੰਗਣਾ, ਕਿਸੇ ਹੋਰ ਦੇ ਦਰ ਤੋਂ ਮਹਾਰਾਜ ਮੈਨੂੰ ਮੰਗਣਾ ਨਾ ਪਵੇ। ਅਸੀਂ ਮੰਗਾਂਗੇ ਤਾਂ ਗੁਰੂ ਸਾਹਿਬ ਤੋਂ ਮੰਗਣਾ, ਇਹ ਮਹਾਰਾਜ ਤੋਂ ਮੰਗਣਾ। ਮਹਾਰਾਜ ਚਾਹੇ ਤੁਸੀਂ ਜਿੰਨੇ ਮਰਜ਼ੀ ਸਾਡੇ ਟੈਸਟ ਲਓ, ਕਿੰਨੇ ਮਰਜ਼ੀ ਤਸੀਹੇ ਦੇ ਦਿਓ ਸਾਨੂੰ, ਕਿੰਨੇ ਮਰਜ਼ੀ ਦੁੱਖ ਸਾਨੂੰ ਝੱਲਣੇ ਪੈਣ, ਪਰ ਤੁਸੀਂ ਮਹਾਰਾਜ ਸਾਨੂੰ ਸਿੱਖੀ ਬਖਸ਼ ਦਿਓ, ਸਾਨੂੰ ਮਹਾਰਾਜ ਆਪਦੇ ਚਰਨ ਦੇ ਨਾਲ ਜੋੜੀ ਰੱਖਿਓ, ਸਾਡਾ ਮਨ ਡੋਲੇ ਨਾ। ਇਹ ਚੀਜ਼ ਆਪਾਂ ਸਿੱਖਣੀ। ਇਹਦੀ ਇੱਕ ਇਗਜ਼ਾਮਪਲ ਆਉਂਦੀ ਹੈ ਅਗਲੀ ਪੰਕਤੀ ਦੇ ਵਿੱਚ, ਬਹੁਤ ਸੋਹਣਾ ਸ਼ਬਦ ਹੈ। ਵੈਸੇ ਗੁਰਬਾਣੀ ਸਾਰੇ ਸੋਹਣੇ ਸ਼ਬਦ ਹੁੰਦੇ ਨੇ, ਪਰ ਇਹ ਸ੍ਰੀ ਰਾਗ ਦਾ ਸ਼ਬਦ ਹੈ, ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਮਹਾਰਾਜ ਮਨ ਨੂੰ ਸਮਝਾਉਂਦੇ ਨੇ, ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਕਸੈ ਅਸਨੇਹ। ਆਪਾਂ ਸਾਰੇ ਜਾਣੇ ਨੇ ਆਪਣੇ ਆਪਣੇ ਸਥਾਨਾਂ 'ਤੇ ਬੈਠ ਕੇ ਬੜੇ ਪਿਆਰ ਦੇ ਨਾਲ ਆਪਾਂ ਗਾਉਣੀ ਆ, ਠੀਕ ਹੈ ਜੀ, ਸਾਰੇ ਜਾਣੇ ਸਾਥ ਦਿਓ। ਆਪਾਂ ਉਸ ਅਕਾਲ ਪੁਰਖ ਦਾ ਇੱਕ ਸ਼ਬਦ ਜਿਹੜਾ ਹੈ ਇਹ ਗਾਇਨ ਕਰਨਾ, ਸਾਡੇ ਮਨ ਨੂੰ ਸਮਝਾਉਣ ਦਾ ਯਤਨ ਕਰਨਾ। ਐਸੀ ਹਰ ਸਿਉ ਪ੍ਰੀਤ ਕਰ, ਐਸੀ ਹਰ ਸਿਉ ਪ੍ਰੀਤ ਕਰ, ਐਸੀ

ਰੇ ਮਨ, ਮਨ ਨੂੰ ਕੀ ਕਹਿੰਦੇ ਨੇ ਮਹਾਰਾਜ? ਰੇ ਮਨ, ਮਨ ਦੇ ਨਾਲ ਸਿੱਧੀ ਗੱਲ ਕਰ ਰਹੇ ਨੇ ਮਹਾਰਾਜ ਕਿ ਰੇ ਮਨ ਐਸੀ ਹਰਸ ਪ੍ਰੀਤ ਕਰ ਕਿ ਪਰਮੇਸ਼ਰ ਦੇ ਨਾਲ ਪ੍ਰੀਤੀ ਕਿਵੇਂ ਦੀ ਕਰਨੀ ਹੈ, ਅਕਾਲ ਪੁਰਖ ਦੇ ਨਾਲ ਪ੍ਰੀਤੀ ਕਿੱਦਾਂ ਦੀ ਕਰਨੀ ਹੈ। ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਜਲ ਕਮਲੇ ਹੈ। ਜਲ ਕੀ ਹੁੰਦਾ ਹੈ? ਫੋਰੇ, ਪਾਣੀ। ਕਮਲੇ ਹੈ ਕਮਲ ਦਾ ਫੁੱਲ, ਲੋਟਸ। ਫੋਟੋ ਆ ਰਹੀ ਹੈ ਸਾਈਡ 'ਤੇ, ਛੋਟੀ ਜਿਹੀ ਦੇਖੋ, ਹੈ ਨਾ। ਵੀ ਜਿਵੇਂ ਪਾਣੀ ਔਰ ਕਮਲ ਦੀ ਦੋਸਤੀ ਹੁੰਦੀ ਹੈ, ਜਿਵੇਂ ਇਹਨਾਂ ਦੀ ਦੋਨਾਂ ਦੀ ਪ੍ਰੀਤੀ ਹੁੰਦੀ ਹੈ, ਉਵੇਂ ਅਸੀਂ ਅਕਾਲ ਪੁਰਖ ਦੇ ਨਾਲ, ਗੁਰੂ ਦੇ ਨਾਲ ਪ੍ਰੀਤੀ ਪਾਉਣੀ ਹੈ, ਉਵੇਂ ਅਸੀਂ ਲਵ ਕਰਨਾ। ਸੋ ਲਵ ਗੁਰੂ ਸਾਹਿਬ ਜਸਟ ਅ ਵੇ ਦਾ ਲੋਟਸ ਫਲਾਵਰ ਇਟ ਲਵਸ ਵਾਟਰ। ਪਾਣੀ ਤੋਂ ਬਿਨਾਂ ਕਮਲ ਦਾ ਫੁੱਲ ਐਗਜਿਸਟ ਕਰਦਾ ਕਿ ਨਹੀਂ ਕਰਦਾ? ਦੱਸੋ, ਕਿਸੇ ਨੇ ਦੇਖਿਆ ਕਦੇ ਕਮਲ ਦਾ ਫਲਾਵਰ? ਪਾਣੀ ਦੇ ਵਿੱਚ ਜਿਹੜੇ ਫੁੱਲ ਹੁੰਦੇ ਨੇ, ਇੱਥੇ ਕੋਈ ਹੋਰ ਵੀ ਹੁੰਦੇ ਨੇ ਮੇਰੇ ਖਿਆਲ ਨਾਲ, ਲੇਕਾਂ ਦੇ ਵਿੱਚ ਕਈ ਵਾਰੀ ਦੇਖੇ ਹੋਣਗੇ ਤੁਸੀਂ, ਪਾਣੀ ਤੋਂ ਬਿਨਾਂ ਕਮਲ ਐਗਜਿਸਟ ਨਹੀਂ ਕਰਦਾ, ਪਾਣੀ ਦੇ ਵਿੱਚ ਇਹਨੇ ਹੋਣਾ। ਅਤੇ ਹੋਰ ਮਹਾਰਾਜ ਅਗਲੀ ਪੰਕਤੀ ਪੜ੍ਹੋ, ਕੀ ਹੈ? ਲਹਿਰੀ ਨਾਲ ਪਛਾੜੀਏ। ਲਹਿਰ ਕੀ ਹੁੰਦੀ ਹੈ ਪਾਣੀ ਦੀ? ਵੇਵ। ਪਾਣੀ ਦੀ ਵੇਵ ਚਾਹੇ ਜਿੱਡੀ ਮਰਜ਼ੀ ਸਟਰੋਂਗ ਆ ਜਾਵੇ, ਕਮਲ ਨੂੰ ਕਹਿੰਦੇ ਬਾਰ ਬਾਰ ਧੱਕਦੀ ਰਹਿੰਦੀ ਹੈ ਸਾਈਡ 'ਤੇ ਨੂੰ, ਪਰ ਭੀ ਵਿਗਸੈ ਅਸਨੇਹ। ਵਿਗਸੈ ਮਤਲਬ ਖੁਸ਼ ਹੋ ਜਾਣਾ, ਜਾਂ ਕਹਿ ਲਓ ਖਿੜ ਜਾਣਾ। ਆਪਾਂ ਕਹਿੰਦੇ ਬੰਦਾ ਖਿੜਿਆ ਪਿਆ, ਬੜਾ ਹੱਸਦਾ ਚਿਹਰਾ, ਬੜਾ ਖਿੜਿਆ ਹੋਇਆ ਬੰਦਾ। ਇੱਥੇ ਆ ਜਾਓ, ਨੇੜੇ ਆ ਜਾਓ, ਉੱਠ ਕੇ ਆ ਜਾਓ ਪੁੱਤ। ਸੋ ਵਿਗਸੈ ਤੋਂ ਭਾਵ ਖਿੜਿਆ ਹੋਣਾ, ਖੁਸ਼ੀ ਹੋਣੀ। ਅਸਨੇਹ, ਸਨੇਹ ਹੁੰਦਾ ਹੈ ਪਿਆਰ, ਸਨੇਹ ਮੀਨਸ ਪਿਆਰ। ਇਹਦਾ ਹੋਰ ਮੀਨਿੰਗ ਕੀ ਹੁੰਦਾ ਪਿਆਰ ਨੂੰ? ਆਪਾਂ ਕੀ ਕਹਿੰਦੇ ਹਾਂ? ਭਾਉ ਕੇ ਭਾਓ, ਰੇਜ਼ ਯੂਰ ਹੈਂਡਸ। ਭਾਉ ਮੀਨਸ ਡਰ, ਭਾਉ ਮੀਨਸ ਪਿਆਰ। ਥੋੜ੍ਹੇ ਦੇ ਫਰਕ ਦੇਖ ਲਓ, ਕੰਨੇ ਦਾ ਫਰਕ ਨਾਲ ਉਚਾਰਨ ਮੀਨਿੰਗ ਬਦਲ ਗਿਆ। ਸੋ ਮਹਾਰਾਜ ਕਹਿੰਦੇ ਕਿਵੇਂ ਪਿਆਰ ਕਰਨਾ ਗੁਰੂ ਸਾਹਿਬ ਦੇ ਨਾਲ? ਮਹਾਰਾਜ ਕਹਿੰਦੇ ਜਿਵੇਂ ਕਮਲ ਅਤੇ ਪਾਣੀ ਦੇ ਆਪਸ ਦੇ ਵਿੱਚ ਪਿਆਰ ਹੈ, ਉਵੇਂ ਪਿਆਰ ਕਰਨਾ ਹੈ। ਪਾਣੀ ਆਉਂਦਾ ਹੈ, ਉਹਦੀ ਵੇਵਸ ਆਉਂਦੀਆਂ ਨੇ ਕਮਲ ਨੂੰ, ਕਹਿੰਦੇ ਥੱਪੜ ਥਪੇੜੇ ਮਾਰਦੀਆਂ ਜਾਂਦੀਆਂ ਨੇ, ਪਿੱਛੇ ਨੂੰ ਧੱਕਦੀਆਂ ਜਾਂਦੀਆਂ ਨੇ, ਪਰ ਕਮਲ ਜਿਹੜਾ ਆਪਣੇ ਸਿਦਕ ਤੋਂ ਨਹੀਂ ਡੋਲਦਾ, ਪਰਸੀਵਰੈਂਸ। ਉਹ ਫਿਰ ਵੀ ਖਿੜਦਾ, ਫਿਰ ਵੀ ਖਿੜਦਾ, ਅਤੇ ਦੇਖਣ ਵਾਲਿਆਂ ਨੂੰ ਜਾਂ ਹੋਰ ਜਿਹੜੇ ਭੌਰੇ ਹੁੰਦੇ ਨੇ ਉਹਨਾਂ ਨੂੰ ਸੁਗੰਧੀਆਂ ਵੰਡਦਾ। ਉਸੇ ਤਰੀਕੇ ਦੇ ਨਾਲ ਅਸੀਂ ਅਕਾਲ ਪੁਰਖ ਦੇ ਨਾਲ ਇੱਦਾਂ ਦੀ ਪ੍ਰੀਤੀ ਪਾਉਣੀ ਹੈ ਕਿ ਜਿਵੇਂ ਮਹਾਰਾਜ ਪੰਕਤੀ ਆਉਂਦੀ ਹੈ, ਸੰਤ ਨਾ ਛੋਟਾ ਸੰਤ ਹੀ ਜੇ ਕੋਟਕ ਮਿਲਾ ਅਸੰਤ। ਕਿ ਜਿਹੜੇ ਸੰਤ ਜਨ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਉਹ ਆਪਣਾ ਸੁਭਾਅ ਨਹੀਂ ਛੱਡਦੇ, ਚਾਹੇ ਲੱਖ ਕੋਈ ਪਾਪੀ ਹੋਵੇ ਉਹ ਆਪਣਾ ਸੁਭਾਅ ਨਹੀਂ ਛੱਡਦੇ। ਅਸੀਂ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਅਸੀਂ ਕੀ ਕਰਨਾ? ਸਾਡੇ ਲਈ ਇਹ ਹੁਕਮ ਹੈ ਮਹਾਰਾਜ ਦਾ, ਕਿਸੇ ਹੋਰ ਦੀ ਅਸੀਂ ਜ਼ਿੰਮੇਵਾਰੀ ਨਹੀਂ ਲੈਣੀ, ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਲੈਣੀ ਹੈ। ਠੀਕ ਹੈ ਜੀ? ਯੂ ਵੀ ਆਰ ਰਿਸਪੋਂਸੀਬਲ ਫੋਰ ਆਰ ਸੈਲਫ। ਠੀਕ ਹੈ, ਸਾਰੇ ਜਣੇ ਇਹ ਕਹੋ ਆਪਦੇ ਮਨ 'ਚ ਵੀ ਆਈ ਐਮ ਰਿਸਪੋਂਸੀਬਲ ਫੋਰ ਮਾਈ ਸੈਲਫ। ਅਸੀਂ ਆਪਦੀ ਆਪਦੀ ਜ਼ਿੰਮੇਵਾਰੀ ਚੱਕਣੀ ਹੈ। ਜ਼ਿੰਮੇਵਾਰੀ ਕੀ? ਕਿ ਅਸੀਂ ਅਕਾਲ ਪੁਰਖ ਦੇ ਨਾਲ ਇੱਦਾਂ ਪਿਆਰ ਕਰਨਾ, ਆਪਣੇ ਗੁਣ ਨਹੀਂ ਛੱਡਣੇ। ਸੰਤ ਨਾ ਛੋਟਾ ਸੰਤ ਹੀ ਜੇ ਕੋਟਕ ਮਿਲਿਆ ਸੰਤ, ਚਾਹੇ ਲੱਖ ਪਾਪੀ ਵੀ ਹੋਵੇ, ਅਸੀਂ ਫਿਰ ਵੀ ਆਪਣਾ ਜਿਹੜਾ ਸੁਭਾਅ ਹੈ ਉਹ ਨਹੀਂ ਛੱਡਣਾ। ਲਹਿਰੀ ਨਾਲ ਪਛਾੜੀਏ ਭੀ ਵਿਗਸੈ ਅਸਨੇਹ, ਚਾਹੇ ਲਹਿਰਾਂ ਜਿੰਨੀਆਂ ਮਰਜ਼ੀਆਂ ਆਉਣ ਪਰ ਫਿਰ ਵੀ ਉਹ ਖੇਡਦੇ ਨੇ। ਐਸੇ ਇਹੋ ਜਿਹੀ ਪ੍ਰੀਤੀ ਕਰਨੀ ਹੈ। ਇੱਦਾਂ ਇਹ ਸ਼ਬਦ ਅੱਗੇ ਕੰਟੀਨਿਊ ਹੁੰਦਾ ਰਹਿੰਦਾ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਇੱਦਾਂ ਇੱਦਾਂ ਮਹਾਰਾਜ ਐਗਜ਼ਾਂਪਲਾਂ ਦਿੰਦੇ ਨੇ, ਪਰ ਆਪਾਂ ਇੱਕ ਐਗਜ਼ਾਂਪਲ ਲਈ। ਹੁਣ ਅਗਲੀ ਸਲਾਈਡ। ਕਈ ਵਾਰੀ ਇਹ ਹੁੰਦਾ ਵੀ ਅਸੀਂ ਕੀ ਕਰਨਾ ਹੈ, ਮੈਂ ਕਿਹੜੀਆਂ ਦੋ ਟ੍ਰਿਕਸ, ਦੋ ਚੀਜ਼ਾਂ ਦੱਸੀਆਂ ਸੀਗੀਆਂ, ਸਕਸੈਸ ਮੰਤਰ ਜਿਹੜੇ ਦੱਸੇ ਸੀ ਤੁਹਾਨੂੰ ਸਾਰਿਆਂ ਨੂੰ, ਕਿਹੜੇ ਕਿਹੜੀ ਚੀਜ਼ ਅਸੀਂ? ਬੀਂਗ ਕੰਸਿਸਟੈਂਟ ਐਂਡ ਰੈਪੀਟੇਟਿਵ। ਇਹਦੀ ਐਗਜ਼ਾਮਪਲ ਸਾਨੂੰ ਕਬੀਰ ਸਾਹਿਬ ਦਾ ਇੱਕ ਫਰਮਾਨ ਆਉਂਦਾ ਗੁਰਬਾਣੀ ਦੇ ਵਿੱਚ। ਕਬੀਰ ਸਾਹਿਬ ਦਾ ਬਚਨ ਸਾਰੇ ਜਣੇ ਸਕਰੀਨ 'ਤੇ ਪੜ੍ਹੋ, ਕਬੀਰ ਕੇਸੋ ਕੇਸੋ ਕੁਕੀ ਹੈ। ਕਬੀਰ ਗੱਜ ਕੇ ਸਾਰੇ ਜਣੇ, ਕਬੀਰ, ਹਾਂਜੀ ਕਬੀਰ, ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਅਸਾਰ, ਨਾ ਸੋਈਐ ਰਾਤ ਦਿਵਸ ਕੇ ਕੂਕਨੇ, ਰਾਤ ਦਿਵਸ ਕੇ ਕਬਹੂ ਕੇ ਸੁਣੈ ਪੁਕਾਰ। ਵੀ ਕੇਸੋ ਕਹਿੰਦੇ ਨੇ ਕਿਹਨੂੰ ਕਿਹਾ ਜਾਂਦਾ? ਪਰਮੇਸ਼ਰ ਦਾ ਇੱਥੇ ਵਾਚਕ ਹੈ। ਕੇਸੋ ਦਾ ਭਾਵ ਹੋ ਗਿਆ ਪਰਮੇਸ਼ਰ, ਗੋਡ, ਕਿਉਂਕਿ ਜਿੱਥੇ ਆਉਂਦਾ ਨਾ ਸੋਹਣਾ ਲੱਕ ਜਿੰਨ ਲੰਬੜੇ
ਵੱਲ ਆ ਕਿ ਮਹਾਰਾਜ ਜੀ ਦੇ ਬਹੁਤ ਅਕਾਲ ਪੁਰਖ ਦੇ ਲੰਮੇ ਕੇਸ ਨੇ, ਬਹੁਤ ਸੋਹਣੇ ਕੇਸਾਂ ਵਾਲਾ। ਤਾਂ ਫਿਰ ਕਬੀਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਰੂਪ ਵਰਣਨ ਕੀਤਾ ਉਹਦੇ ਵਿੱਚ ਕੁਆਲਿਟੀ ਮੈਂਸ਼ਨ ਕੀਤੀ ਹੈ ਕਿ ਪਰਮੇਸ਼ਰ ਜਿਹੜਾ ਕੇਸਾਂ ਵਾਲਾ ਹੈ। ਤਾਂ ਹੀ ਆਪਣੇ ਕੋਲ ਕੇਸ ਨੇ, ਦੈਟਸ ਵਨ ਆਫ ਦੀ ਐਂਸਰਸ ਵੀ ਆਪਾਂ ਕੇਸ ਕਿਉਂ ਰੱਖਦੇ ਹਾਂ। ਕਮਿੰਗ ਟੂ ਦ ਟੋਪਿਕ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਅਸਾਰ, ਕਿ ਉਹਨੂੰ ਪਰਮੇਸ਼ਰ ਨੂੰ ਅਸੀਂ ਯਾਦ ਕਰਦੇ ਰਹਿਣਾ, ਦਿਨ ਹੋਵੇ ਰਾਤ ਹੋਵੇ ਉਹਨੂੰ ਆਵਾਜ਼ ਮਾਰਦੇ ਰਹੋ, ਹੈ ਨਾ। ਕਬੀਰ ਕੇਸੋ ਕੇਸੋ ਕੂਕੀ ਹੈ, ਕੂਕੀ ਹੈ ਮਤਲਬ ਕੂਕਾਂ ਮਾਰਦੇ ਜਵਾਕਾਂ ਨੂੰ, ਕਈ ਮੰਮੀਆਂ ਕਹਿ ਦਿੰਦੀਆਂ ਚੁੱਪ ਕਰ ਜਾਓ ਕਾਹਨੂੰ ਕੂਕਾਂ ਮਾਰੀ ਜਾਂਦੇ ਹੋ, ਹੈ ਨਾ। ਕੂਕੀ ਹੈ ਮਤਲਬ ਉਹਨੂੰ ਆਵਾਜ਼ਾਂ ਮਾਰਨੀਆਂ, ਕੌਲ ਕੌਲ ਕਰਨੀ, ਹੈ ਨਾ। ਜਿਵੇਂ ਇੱਥੋਂ ਕੋਈ ਬੈਠਾ ਹੋਵੇ ਮੈਨੂੰ ਕਿਹਾ ਓ ਭਾਈ, ਹੈ ਨਾ, ਹਾਕ ਮਾਰਨੀ ਹੋਵੇ ਕਿਸੇ ਨੂੰ ਆਪਾਂ ਹਾਕ ਮਾਰਦੇ ਹਾਂ, ਉਵੇਂ ਕੂਕਣਾ ਆਵਾਜ਼ ਮਾਰਨੀ ਉਹਨੂੰ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਅਸਾਰ, ਕਿ ਆਪਣੀ ਜਿਹੜੀ ਨੀਂਦ ਹੈ ਉਹਨੂੰ ਵੀ ਪਿੱਛੇ ਛੱਡ ਦਿਓ ਵੀ ਜਦੋਂ ਅਕਾਲ ਪੁਰਖ ਨੂੰ ਯਾਦ ਕਰਨਾ। ਨਾ ਸੋਈਏ ਅਸਾਰ ਰਾਤ ਦਿਵਸ ਕੇ ਕੂਕਣੇ, ਕਿ ਜਦੋਂ ਅਸੀਂ ਉਹਨੂੰ ਯਾਦ ਕਰਦੇ ਰਹਾਂਗੇ, ਕਦੇ ਦਿਨ ਹੋ ਗਿਆ ਰਾਤ ਹੋ ਗਿਆ, ਜਦੋਂ ਕੂਕੀ ਗਏ ਉਹਨੂੰ ਆਵਾਜ਼ਾਂ ਮਾਰਦੇ ਗਏ, ਮਹਾਰਾਜ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਗਏ ਕਰਦੇ ਗਏ ਕਰਦੇ ਗਏ, ਕਬੂ ਕੇ ਸੁਣਿਆ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ ਨਾ। ਹੁਣ ਇੱਥੇ ਇੱਕ ਸਾਰਿਆਂ ਨੇ ਗੱਲ ਨੋਟਿਸ ਕੀਤੀ, ਆਪਾਂ ਸਾਰੇ ਆਪਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਵਾਹਿਗੁਰੂ ਨਾਮ ਜਪਣਾ, ਕਿਹਾ ਜਾਂਦਾ ਨੇ ਵਾਹਿਗੁਰੂ ਨਾਮ ਜਪਣਾ, ਪਰ ਕਿੰਨਾ ਕੁ ਜਪਣਾ ਕਦੇ ਕਿਸੇ ਨੇ ਕਿਹਾ ਵੀ ਕਿੰਨਾ ਕੁ ਜਪਣਾ? ਇੱਕ ਵਾਰੀ ਕਹਿ ਲਿਆ, 10 ਵਾਰੀ ਕਹਿ ਲਿਆ, ਹਾਲਾਂਕਿ ਗੁਰਬਾਣੀ ਤਾਂ ਕਹਿੰਦੀ ਹੈ, ਗੁਰਬਾਣੀ ਕੀ ਕਹਿੰਦੀ ਹੈ ਕਿ ਇੱਕ ਏਕ ਚਿੱਤ ਜਿਹੇ ਇੱਕ ਛਿੰਨ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਕਿ ਜੇ ਇੱਕ ਵਾਰੀ ਇੱਕ ਛਿੰਨ ਮਾਤਰ ਮਤਲਬ ਜਸਟ ਬਲਿੰਕ ਆਫ ਨਾ ਆਏ, ਇੰਨੇ ਕੁ ਟਾਈਮ ਦੇ ਵਿੱਚ ਵੀ ਜੇ ਅਸੀਂ ਉਹਨੂੰ ਧਿਆ ਲਿਆ, ਉਹਨੂੰ ਯਾਦ ਕਰ ਲਿਆ, ਕਾਲ ਫਾਸ ਕੇ ਮਾਰੇ ਕਹਿੰਦੇ ਤਾਂ ਕਾਲ ਤੋਂ ਪਰੇ ਹੋ ਜਾਊਗਾ ਬੰਦਾ, ਅਕਾਲ ਪ੍ਰਾਪਤੀ ਹੋ ਜਾਊਗੀ ਉਹਨੂੰ। ਔਰ ਉਹ ਜਿਹੜਾ ਇੱਕ ਛਿੰਨ ਹੈ ਨਾ, ਉਹ ਆਉਣ ਨੂੰ ਸਾਰੀ ਉਮਰਾਂ ਲੰਘ ਜਾਂਦੀਆਂ ਨੇ। ਇਸ ਕਰਕੇ ਬੱਚਿਓ, ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਆਪਾਂ ਕਿਉਂ ਕਰਨਾ, ਕਿ ਸਾਨੂੰ ਕੀ ਪਤਾ ਵੀ ਕਿਹੜੇ ਜਪੇ ਹੋਏ ਵਾਹਿਗੁਰੂ ਨੇ ਸਾਡੀ ਪਰਮੇਸ਼ਰ ਦੇ ਨਾਲ ਲਿਵ ਜੋੜ ਦੇਣੀ ਅਤੇ ਸਾਡੀ ਖੇਡ ਬਣ ਜਾਣੀ ਹੈ, ਸਮਝ ਗਏ। ਇਸ ਕਰਕੇ ਆਪਾਂ ਕੰਸਿਸਟੈਂਟਲੀ ਉਹਦਾ ਨਾਮ ਜਪਦੇ ਰਹਿਣਾ। ਸੇਵਾ ਕਿਉਂ ਕਰਨੀ ਆਪਾਂ ਬਾਰ ਬਾਰ, ਸੇਵਾ ਬਾਰ ਬਾਰ ਆਪਾਂ ਕਿਉਂ ਕਰਦੇ? ਕਿਉਂਕਿ ਸਾਡੇ ਮਨ ਦੀ ਜਿਹੜੀ ਮੈਲ ਆ ਨਾ, ਉਹ ਸੇਵਾ ਨੇ ਚੱਕ ਦੇਣੀ ਹੈ। ਐਂਡ ਮਨ ਇਜ਼ ਲਾਈਕ ਅ ਮਿਰਰ, ਜਿਹਦੇ ਵਿੱਚ ਸਾਨੂੰ ਪਰਮੇਸ਼ਰ ਦੀ ਰਿਫਲੈਕਸ਼ਨ ਦੇਣੀ ਹੈ। ਮਨ ਕੀ ਹੁੰਦਾ? ਔਰ ਮਾਇੰਡ, ਔਰ ਥਾਟਸ। ਕਲੀਅਰ ਆ ਸਾਰਿਆਂ ਨੂੰ ਮਾਇੰਡ ਮਨ ਦਾ ਮਤਲਬ ਕੀ ਹੁੰਦਾ? ਸੋ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਹੁਣ ਇੱਕ ਐਗਜ਼ਾਮਪਲ ਦੇ ਦੇਵਾਂ ਬੱਚਿਆਂ ਨੂੰ। ਤੁਸੀਂ ਕੋਈ ਚੀਜ਼ ਲੈਣੀ ਹੈ, ਮੰਨ ਲਓ ਕੋਈ ਨਵਾਂ ਕੋਈ ਟੋਏ ਲੈਣਾ, ਪਲੇ ਸਟੇਸ਼ਨ ਖੇਡਦੇ ਆ ਨਾ ਸਾਰੇ ਬੱਚਿਆਂ ਨੂੰ ਪਤਾ ਹੋਣਾ, ਹੈ ਨਾ, ਪਲੇ ਸਟੇਸ਼ਨ। ਮੰਨ ਲਓ ਤੁਸੀਂ ਪਲੇ ਸਟੇਸ਼ਨ ਲੈਣੀ ਹੈ ਕੁਛ, ਜਾਂ ਫੋਨ ਲੈਣਾ, ਨਵਾਂ ਫੋਨ ਲੈਣਾ, ਡੈਡੀ ਨੂੰ ਜਾ ਕੇ ਕਹਿੰਦੇ ਤੁਸੀਂ, ਡੈਡੀ ਆਈ ਨੀਡ ਅ ਫੋਨ। ਡੈਡੀ ਕੀ ਕਹਿੰਦੇ ਨੇ? ਨਹੀਂ ਲੈਣਾ, ਹਾਲੇ ਤੂੰ ਛੋਟਾ, ਪੜ੍ਹ ਪਹਿਲਾਂ। ਫਿਰ ਤੁਸੀਂ ਕੀ ਕਰਦੇ ਹੋ? ਚੁੱਪ ਕਰਕੇ ਬਹਿ ਜਾਂਦੇ ਹੋ? ਨਹੀਂ, ਮੈਂ ਲੈਣਾ ਮੈਂ ਲੈਣਾ ਮੈਂ ਲੈਣਾ, ਜਿੱਦ ਕਰਦੇ ਹੋ, ਕਰਦੇ ਆ ਨਾ ਜਿੱਦ। ਜਾਂ ਕੁਛ ਖਾਣ ਨੂੰ ਕਹਿ ਲਓ, ਫੋਰ ਐਗਜ਼ਾਮਪਲ ਵੀ ਕੁਛ ਖਾਣਾ ਹੈ, ਹੈ ਨਾ, ਮੰਮੀ ਕੀ ਕਹਿੰਦੀ ਆ? ਸਬਜ਼ੀ ਬਣੀ ਆ, ਚੁੱਪ ਕਰਕੇ ਖਾ ਲਾ। ਪਰ ਤੁਸੀਂ ਖਾ ਲੈਂਦੇ ਹੋ ਪਹਿਲੀ ਵਾਰ 'ਚ? ਨਹੀਂ, ਜਿੱਦ ਕਰਦੇ ਆਪਾਂ ਨਹੀਂ ਖਾਣਾ ਖਾਣਾ। ਹੌਲੀ ਹੌਲੀ ਜੇ ਤੁਸੀਂ ਕਰਦੇ ਜਾਓ, ਕਰਦੇ ਜਿੱਦ ਕਰਦੇ ਨੇ ਨਾ ਜਵਾਕ, ਹੁਣ ਤੱਕ ਤੁਸੀਂ ਕਰਦੇ ਹੀ ਆਏ ਹੋ ਸਾਰੇ, ਮੈਂ ਵੀ ਕਰਦਾ ਰਿਹਾ, ਮੈਂ ਵੀ ਵਿੱਚੇ ਆਉਣਾ ਤੁਹਾਡੇ ਨਾਲ ਹੀ ਆ। ਸੋ ਜਦੋਂ ਜਦੋਂ ਕਰਦੇ ਆਪਾਂ, ਕਦੇ ਨਾ ਕਦੇ ਘਰ ਦੇ ਸਾਡੀ ਗੱਲ ਸੁਣ ਲੈਂਦੇ ਨੇ, ਕੋਈ ਨਹੀਂ, ਚੱਲ ਯਾਰ ਇਹਨੂੰ ਚੁੱਪ ਕਰਾਓ, ਇਹਨੂੰ ਉਹ ਲੈ ਦਿਓ ਚੀਜ਼, ਹੈ ਨਾ। ਚਾਹੇ ਤੁਸੀਂ ਉਹਦੇ ਲਾਇਕ ਬਣਦੇ ਹੋ, ਆਪਾਂ ਪੜ੍ਹਾਈ ਵੱਧ ਕਰਦੇ ਹੋ, ਮੈਂ ਵਧੀਆ ਨੰਬਰ ਲੈ ਕੇ ਪਾਸ ਹੋਊਂਗਾ ਮਾਰ, ਹੈ ਨਾ, ਯੂ ਪ੍ਰੋਮਿਸ ਯੂਅਰ ਪੇਰੈਂਟਸ ਦੈਟ ਆਈ ਵਿਲ ਡੂ ਮਾਈ ਬੈਸਟ ਟੂ ਸਟੱਡੀ, ਅਤੇ ਫਿਰ ਪੜ੍ਹਦੇ ਪੜ੍ਹਦੇ ਚੰਗੇ ਨੰਬਰ ਵੀ ਆ ਜਾਂਦੇ, ਫਿਰ ਖੁਸ਼ ਹੋ ਕੇ ਸਾਨੂੰ ਆਪੇ ਚੀਜ਼ ਮਿਲ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਇਹ ਚੀਜ਼ ਧਿਆਨ ਰੱਖਣੀ ਹੈ ਕਿ ਕਬੀਰ ਕੇਸੋ ਕੇਸੋ ਕੂਕੀ ਹੈ, ਇਹਦੇ ਬਾਰੇ ਆਪਾਂ ਹੁਣ ਅਗਲੀ ਸਲਾਈਡ ਦੇ ਵਿੱਚ ਬਹੁਤ ਇੱਕ ਸਾਖੀ ਆਉਂਦੀ ਹੈ, ਉਹਦੇ ਬਾਰੇ ਆਪਾਂ ਚਾਨਣਾ ਤੁਹਾਡੇ ਨਾਲ ਮੈਂ ਸਾਂਝਾ ਪਾਉਣਾ। ਕਿੰਨਿਆਂ ਨੂੰ ਪਤਾ, ਕਿੰਨਿਆਂ ਨੇ ਨਾਮ ਸੁਣਿਆ ਭਾਈ ਨੰਦ ਲਾਲ ਜੀ? ਨਾਮ ਸਾਰਿਆਂ ਨੇ ਸੁਣਿਆ ਹੋਣਾ ਨਾ, ਭਾਈ ਨੰਦ ਲਾਲ ਜੀ ਕੌਣ ਸੀਗੇ? ਹੂ ਵਾਜ਼ ਹੀ? ਭਾਈ ਨੰਦ ਲਾਲ ਜੀ ਕੌਣ ਸਨ ਪਤਾ ਕਿਸ ਨੂੰ?
Oh, that's Bhai Kanhaiya ji. That's Bhai Kanhaiya ji. So Bhai Nandalal ji, he was a poet. Poet. Pehla Bhai Nandalal ji, Aurangzeb de jede bacche si, unna nu tuition dende hunde sige. ਅਰਬੀ ਉਰਦੂ ਫਾਰਸੀ ਦੇ ਅਰਬੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਦਿੱਲੀ ਦੇ ਵਿੱਚ ਇਹ ਪਹਿਲਾਂ ਔਰੰਗਜ਼ੇਬ ਦੇ ਬੱਚਿਆਂ ਨੂੰ ਨਾ ਇਹ ਟਿਊਸ਼ਨ ਦਿੰਦੇ ਰਹੇ ਨੇ ਪਰ ਫਿਰ ਜਦੋਂ ਇਹ ਗੁਰੂ ਸਾਹਿਬ ਦੇ ਕੋਲ ਆਏ ਅਨੰਦਪੁਰ ਸਾਹਿਬ ਇਹ ਉਦੋਂ ਦੀ ਮੈਂ ਥੋੜ੍ਹੀ ਜਿਹੀ ਟਰਾਈ ਕੀਤੀ ਗਈ ਉਦੋਂ ਦੀ ਫੋਟੋ ਬਣਾਈ ਜਾ ਸਕੇ AI ਨਾਲ ਜਨਰੇਟ ਕੀਤੀ ਗਈ ਹੈ ਸੋ ਬਹੁਤ ਹੀ ਪਿਆਰ ਵਾਲੀ ਕਵਿਤਾ ਸਟੋਰੀ ਹੈ ਸਾਖੀ ਆਉਂਦੀ ਹੈ ਜਿਹੜੀ ਸਾਨੂੰ ਮਹਾਰਾਜ ਦੇ ਚਰਨਾਂ ਦੇ ਨਾਲ ਹੋਰ ਜਿਹੜੀ ਪੰਕਤੀ ਆਪਾਂ ਪਹਿਲਾਂ ਪੜ੍ਹੀ ਹੈ ਨਾ ਕਬੀਰ ਕਿਸੋ ਕੂਕੀ ਹੈ ਨਾ ਸੋਈਐ ਆਸਾਰ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ ਸੋ ਵਾਂਸ ਅਪੋਨ ਅ ਟਾਈਮ ਭਾਈ ਨੰਦ ਲਾਲ ਜੀ ਉਮਰ ਦੇ ਵਿੱਚ ਬਜ਼ੁਰਗ ਸੀਗੇ ਕਾਫੀ ਉਮਰ ਦੇ ਗੁਰੂ ਨਾਨਕ ਦਸਵੇਂ ਪਾਤਸ਼ਾਹ ਤੋਂ ਏਜ ਵਾਈਜ਼ ਹੀ ਵਾਜ਼ ਐਲਡਰ ਹੈ ਨਾ ਬਜ਼ੁਰਗ ਸੀਗੇ ਜਦੋਂ ਪੁੱਛਦੇ ਕਿਤੇ ਅਨੰਦਪੁਰ ਸਾਹਿਬ ਆਏ ਅਨੰਦਪੁਰ ਸਾਹਿਬ ਆ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਮੈਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਅਤੇ ਗੁਰਸਿੱਖਾਂ ਨੂੰ ਪੁੱਛਿਆ ਕਿ ਭਾਈ ਦਸਵੇਂ ਪਾਤਸ਼ਾਹ ਕਿੱਥੇ ਰਹਿੰਦੇ ਨੇ ਉਹਨਾਂ ਨੇ ਦੱਸਿਆ ਕਿ ਉਹ ਸਾਹਮਣੇ ਜਿਹੜਾ ਚੁਬਾਰਾ ਨਾ ਸਾਹਮਣੇ ਉਹ ਚੁਬਾਰਾ ਸਮਝਦੇ ਹੋ ਰੂਮ ਔਨ ਦਾ ਅਪਰ ਫਲੋਰ ਵੀ ਉਹ ਜਿਹੜਾ ਰੂਮ ਆ ਉਹ ਦਸਵੇਂ ਪਾਤਸ਼ਾਹ ਦਾ ਚੁਬਾਰਾ ਹੈ ਉੱਥੇ ਮਹਾਰਾਜ ਵਿਸ਼ ਉੱਥੇ ਮਹਾਰਾਜ ਉੱਥੇ ਆਰਾਮ ਕਰਦੇ ਨੇ ਸੋ ਭਾਈ ਨੰਦ ਲਾਲ ਜੀ ਨੇ ਕੀ ਕੀਤਾ ਰਾਤ ਦਾ ਸਮਾਂ ਰਾਤ ਦੇ 1:30-2 ਵਜਿਆ ਹੋਣਾ ਆਲਮੋਸਟ ਮਿਡਨਾਈਟ ਤੋਂ ਥੋੜ੍ਹਾ ਲੇਟ ਹੈ ਨਾ 1:30-2 ਵਜਿਆ ਹੋਇਆ ਭਾਈ ਨੰਦ ਲਾਲ ਜੀ ਨੇ ਚਿੱਟੇ ਬਸਤਰ ਪਾਏ ਗਲ 'ਚ ਪਰਨਾ ਪਾਇਆ ਚਿੱਟਾ ਦਾੜਾ ਗਏ ਚੁਬਾਰੇ ਦੇ ਥੱਲੇ ਖੜ੍ਹ ਕੇ ਜਾ ਕੇ ਚੁਬਾਰੇ ਦੇ ਥੱਲੇ ਖੜ੍ਹ ਕੇ ਜਾ ਕੇ ਥੱਲੇ ਜਾ ਕੇ ਕੀ ਕੀਤਾ ਉਹਨਾਂ ਨੇ ਚੁਬਾਰੇ ਵੱਲ ਦੇਖਿਆ ਚੁਬਾਰੇ ਦੀ ਬਾਰੀ ਜਿਹੜੀ ਸੀ ਵਿੰਡੋ ਸੀ ਉਹ ਕਲੋਜ਼ ਕੀਤੀ ਹੋਈ ਸੀ ਹੈ ਨਾ ਥੱਲੇ ਜਾ ਕੇ ਉਹਨਾਂ ਨੇ ਹੋਕਾ ਦਿੱਤਾ ਹੋਕਾ ਸਮਝਦੇ ਹੋ ਹੀ ਕਾਲਡ ਬੋਲੇ ਕੀ ਬੋਲੇ ਕਹਿੰਦੇ ਲੈ ਲਓ ਦਿਲ ਦਿਲ ਮੀਨਸ ਹਾਰਟ ਲੈ ਲਓ ਮੀਨਸ ਮਤਲਬ ਵੀ ਮੈਂ ਵੇਚਣ ਆਇਆ ਆਈ ਐਮ ਸੈਲਿੰਗ ਮਾਈ ਹਾਰਟ ਦਸਵੇਂ ਪਾਤਸ਼ਾਹ ਨੇ ਸੁਣਿਆ ਅੰਦਰੋਂ ਰਿਐਕਟ ਨਹੀਂ ਕੀਤਾ ਕਹਿੰਦੇ ਅੱਗੇ ਕੋਈ ਸਬਜ਼ੀ ਵੇਚਣ ਵਾਲਾ ਆ ਜਾਂਦਾ ਹੈ ਕੋਈ ਕੁਛ ਹੋਰ ਪਦਾਰਥ ਵੇਚਣ ਵਾਲਾ ਕੋਈ ਕੱਪੜੇ ਵਾਲਾ ਆ ਗਿਆ ਕਦੇ ਕੁਛ ਆ ਗਿਆ ਕਿਹੜਾ ਨਵਾਂ ਆ ਗਿਆ ਵੀ ਲੈ ਲਓ ਦਿਲ ਅੰਦਰੋਂ ਮਹਾਰਾਜ ਨੇ ਆਵਾਜ਼ ਨਹੀਂ ਕੀਤੀ ਫਿਰ ਦੁਬਾਰਾ ਉਹਨਾਂ ਨੇ ਫਿਰ ਬੇਨਤੀ ਕੀਤੀ ਲੈ ਲਓ ਦਿਲ ਜਦੋਂ ਫਿਰ ਆਵਾਜ਼ ਮਾਰੀ ਮਹਾਰਾਜ ਜੀ ਨੇ ਵਿੰਡੋ ਓਪਨ ਕੀਤੀ ਟਾਕੀ ਖੋਲ੍ਹੀ ਮਹਾਰਾਜ ਜੀ ਨੇ ਥੱਲੇ ਨਿਗਾਹ ਮਾਰੀ ਕੀ ਦੇਖਦੇ ਨੇ ਇੱਕ ਚਿੱਟਾ ਜਿਹਾ ਦਾੜੇ ਵਾਲਾ ਕੋਈ ਬਜ਼ੁਰਗ ਖੜ੍ਹਾ ਹੈ ਚਿੱਟੇ ਵਸਤਰ ਪਾਏ ਨੇ ਗਲ 'ਚ ਪਰਨਾ ਪਾਇਆ ਅੱਖਾਂ ਪ੍ਰੇਮ ਨਾਲ ਭਿੱਜੀਆਂ ਹੋਈਆਂ ਅੱਖਾਂ 'ਚ ਟੀਅਰਸ ਅਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ ਮਹਾਰਾਜ ਮੇਰਾ ਦਿਲ ਆ ਜਿਹੜਾ ਲੈ ਲਓ ਮਹਾਰਾਜ ਜੀ ਨੇ ਦੇਖਿਆ ਵਿੰਡੋ ਬੰਦ ਕਰ ਦਿੱਤੀ ਭਾਈ ਨੰਦ ਲਾਲ ਜੀ ਸੋਚਿਆ ਵੀ ਸ਼ਾਇਦ ਮੇਰੇ ਤੋਂ ਕੋਈ ਗਲਤੀ ਕੀਤੀ ਹੋ ਗਈ ਸ਼ਾਇਦ ਮੇਰਾ ਤਰੀਕਾ ਗਲਤ ਨਹੀਂ ਸੀ ਜਿਹੜੇ ਮਹਾਰਾਜ ਜੀ ਨੇ ਕੋਈ ਰਿਸਪੋਂਸ ਨਹੀਂ ਦਿੱਤਾ ਫਿਰ ਦੁਬਾਰਾ ਪੁਕਾਰ ਕੀਤੀ ਕਹਿੰਦੇ ਲੈ ਲਓ ਦਿਲ ਸਾਰੇ ਜਾਣੇ ਲੈ ਲਓ ਦਿਲ ਬੋਲੋ ਸਾਰੇ ਲੈ ਲਓ ਦਿਲ ਦਸਵੇਂ ਪਾਤਸ਼ਾਹ ਨੇ ਫਿਰ ਦੁਬਾਰਾ ਬਾਰੀ ਖੋਲ੍ਹੀ ਮਹਾਰਾਜ ਨੇ ਥੱਲੇ ਦੇਖਿਆ ਕਹਿੰਦੇ ਚਲੋ ਹੁਣ ਇਹਦੀ ਕਿਰਪਾ ਕਰੇ ਦਿੰਦੇ ਹਾਂ ਪੁੱਛੀਏ ਤਾਂ ਸਹੀ ਕਹਿੰਦੇ ਕੀ ਭਾਅ ਲਾਇਆ ਵਾਟਸ ਪ੍ਰਾਈਸ ਭਾਈ ਨੰਦ ਲਾਲ ਜੀ ਨੂੰ ਖੁਸ਼ੀ ਹੋ ਗਈ ਕਹਿੰਦੇ ਮੈਂ ਸਾਰਾ ਪੰਜਾਬ ਸਾਰਾ ਭਾਰਤ ਸਾਰਾ ਇੰਡੀਆ ਘੁੰਮ ਆਇਆ ਅਜੇ ਤੱਕ ਕਿਸੇ ਨੇ ਮੇਰੇ ਦਿਲ ਦਾ ਪ੍ਰਾਈਸ ਹੀ ਨਹੀਂ ਪੁੱਛਿਆ ਮੈਂ ਦਿਲ ਵੇਚਦਾ ਫਿਰਦਾ ਵੀ ਮੇਰਾ ਕੋਈ ਦਿਲ ਜਿਹੜਾ ਹੈ ਉਹ ਵਟਾ ਲਵੇ ਪ੍ਰੀਤੀ ਪਾ ਲਵੇ ਮੇਰੇ ਨਾਲ ਕਿਸੇ ਨੇ ਹਜੇ ਤੱਕ ਭਾਅ ਨਹੀਂ ਪੁੱਛਿਆ ਪਹਿਲੀ ਵਾਰੀ ਕਿਸੇ ਨੇ ਰੇਟ ਪੁੱਛਿਆ ਦੇਖੀ ਕਿਤੇ ਘੱਟ ਨਾ ਮੰਗ ਲਈ ਜਦੋਂ ਮਨ ਦੇ ਵਿੱਚ ਆਇਆ ਕਿ ਹੁਣ ਦਸਵੇਂ ਪਾਤਸ਼ਾਹ ਨੇ ਬੜੇ
ਪਾਵਰਫੁੱਲ ਨੇ, ਬੜੇ ਕਰਨ ਸਭ ਕੁਛ ਕਰਨ ਦੇ ਯੋਗ ਨੇ, ਸਮਰੱਥ ਨੇ ਸਤਿਗੁਰੂ ਕਹਿੰਦੇ। ਦਸਵੇਂ ਪਾਤਸ਼ਾਹ ਪੁੱਛਦੇ ਕੀ ਭਾਅ ਲਾਇਆ, ਵਟਸ ਪ੍ਰਾਈਸ? ਭਾਈ ਨੰਦ ਲਾਲ ਜੀ ਕਹਿੰਦੇ ਰਹਿਮ ਅਤੇ ਨਜ਼ਰ, ਕਿ ਤੁਹਾਡੀ ਇੱਕ ਨਜ਼ਰ ਚਾਹੀਦੀ ਹੈ, ਕਿਰਪਾ ਭਰੀ ਨਜ਼ਰ ਮੇਰੇ ਉੱਪਰ ਮਾਰ ਦਿਉ ਮਹਾਰਾਜ, ਮੇਰੇ ਉੱਤੇ ਆਪਦੇ ਕਿਰਪਾ ਰੂਪੀ ਹੱਥ ਰੱਖ ਦਿਉ। ਮਹਾਰਾਜ ਕੀ ਕਹਿੰਦੇ? ਜਾ ਲੈ ਜਾ, ਜਾ ਲੈ ਜਾ, ਬਹੁਤ ਮਹਿੰਗਾ, ਸਾਡੀ ਕਿਰਪਾ ਰੂਪੀ, ਸਾਡੀ ਕਿਰਪਾ ਚਾਹੁੰਦਾ, ਨਹੀਂ ਮਿਲਣੀ ਐਵੇਂ। ਮਹਾਰਾਜ ਨੇ ਫਿਰ ਬਾਰੀ ਬੰਦ ਕਰ ਲਈ। ਫਿਰ ਸੋਚਿਆ ਭਾਈ ਨੰਦ ਲਾਲ ਜੀ ਨੇ ਥੱਲੇ ਖੜ੍ਹ ਕੇ ਕਿ ਇੰਨਾ ਦੇਸ਼ ਘੁੰਮ ਕੇ ਮਸਾਂ ਕੋਈ ਗਾਹਕ ਮਿਲਿਆ, ਥੋੜ੍ਹਾ ਜਿਹਾ ਸਸਤਾ ਕਰ ਲੈਂਦੇ ਹਾਂ। ਫਿਰ ਦੁਬਾਰਾ ਫੋਕਾ ਦਿੱਤਾ ਤੀਸਰੀ ਵਾਰ। ਫਿਰ ਕੀ ਕਹਿੰਦੇ? ਲੈ ਲਓ ਦਿਲ, ਲੈ ਲਓ ਦਿਲ, ਲੈ ਲਓ ਦਿਲ। ਤੀਸਰੀ ਵਾਰ ਫਿਰ ਹੋਕਾ ਦਿੱਤਾ। ਦਸਵੇਂ ਪਾਤਸ਼ਾਹ ਨੇ ਫਿਰ ਦੁਬਾਰਾ ਵਿੰਡੋ ਓਪਨ ਕੀਤੀ। ਮਹਾਰਾਜ ਕਹਿੰਦੇ ਕੁਛ ਭਾਅ ਕੱਟ ਕੀਤਾ, ਕੁਛ ਭਾਅ ਰੇਟ ਜਿਹੜਾ ਸੀ ਕੁਛ ਘੱਟ ਕੀਤਾ। ਭਾਈ ਨੰਦ ਲਾਲ ਜੀ ਕੀ ਕਹਿੰਦੇ? ਸਦਾ ਨਹੀਂ ਤੇ ਕਦੇ ਹੀ ਸਹੀ, ਸਦਾ ਨਹੀਂ ਤੇ ਕਦੇ ਹੀ ਸਹੀ। ਵੀ ਰਹਿਮ ਤੇ ਨਜ਼ਰ ਮਾਰੇ ਤੇਰੀ ਚਾਹੀਦੀ ਹੈ, ਵੀ ਸਦਾ ਲਈ ਨਹੀਂ ਪਰ ਕਦੇ ਕਦੇ ਹੀ ਸਾਡੇ 'ਤੇ ਨਿਗਾਹ ਪਾ ਲਿਆ ਕਰ, ਕਦੇ ਕਦੇ, ਮਤਲਬ ਵੀ ਰੋਜ਼ ਰੋਜ਼ ਮੇਰੇ 'ਤੇ ਕਿਰਪਾ ਨਾ ਰੱਖੀ, ਕਦੇ ਕਦੇ ਇੱਕ ਇੱਕ ਦਿਨ ਛੱਡ ਕੇ ਮੇਰੇ 'ਤੇ ਕਿਰਪਾ ਕਰ ਦੀ। ਮਹਾਰਾਜ ਕਹਿੰਦੇ ਨਹੀਂ, ਹਾਲੇ ਵੀ ਮਹਿੰਗਾ, ਜਾ ਲੈ ਜਾ, ਸੌਦਾ ਤੇਰਾ, ਚੀਜ਼ ਤੇਰੀ ਜਿਹੜੀ ਤੂੰ ਵੇਚ ਰਿਹਾ ਉਹਦੀ ਕੁਆਲਿਟੀ ਜਿਹੜੀ ਉਹ ਇੰਨੀ ਵਧੀਆ ਨਹੀਂ, ਰੇਟ ਤੂੰ ਜ਼ਿਆਦਾ ਮੰਗਦਾ, ਜਿਹੜਾ ਤੇਰਾ ਦਿਲ ਹੈ ਤੂੰ ਮੰਗਦਾ ਮੈਲਾ, ਦਿਲ ਤੇਰਾ ਕੀ ਆ? ਮੈਲਾ, ਮੈਲਾ ਮੀਨਸ ਫਿਲਥੀ ਹੈ, ਡਰਟੀ ਹੈ, ਭਰਿਆ ਹੋਇਆ ਤੇਰਾ ਕਾਹਦੇ ਨਾਲ? ਮੈਲ ਮਨ ਦੇ ਵਿੱਚ ਕੀ ਹੈ ਤੇਰੇ, ਮੈਂ ਦਿਲ ਦੇ ਵਿੱਚ ਕੀ ਆ? ਹਉਮੈ ਭਰੀ ਪਈ ਹੈ, ਈਰਖਾ ਭਰੀ ਪਈ ਵੀ ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੈਂ ਬਹੁਤ ਵੱਡਾ ਵਿਦਵਾਨ ਹਾਂ। ਕਿਉਂਕਿ ਔਰੰਗਜ਼ੇਬ ਦੇ ਬੱਚਿਆਂ ਕੋਲ ਜਦ ਪੜ੍ਹਾਉਂਦੇ ਸੀ ਨਾ, ਹੀ ਯੂਜ਼ ਟੂ ਸਿਟ ਔਨ ਸਿਲਵਰ ਥਰੋਨ, ਚਾਂਦੀ ਦੀ ਚੌਂਕੀ ਦੇ ਉੱਪਰ ਬੈਠ ਕੇ ਪੜ੍ਹਾਉਂਦੇ ਹੁੰਦੇ ਸੀ। ਐਡੇ ਦੇਸ਼ ਦੇ ਵਿੱਚ ਉਹਨਾਂ ਦੇ ਲੈਵਲ ਦਾ ਕੋਈ ਪੋਇਟ ਨਹੀਂ ਹੋਇਆ। ਤੇਰੇ ਮਨ ਦੇ ਵਿੱਚ ਗੁਮਾਨ ਹੈ, ਤੇਰਾ ਮਨ ਮੈਲਾ ਹੈ, ਤੇਰਾ ਦਿਲ ਜਿਹੜਾ ਮੈਲਾ ਹੈ, ਭਰਿਆ ਪਿਆ ਹੈ ਈਰਖਾ ਦੇ ਨਾਲ, ਭਰਿਆ ਪਿਆ ਕਾਮ ਕ੍ਰੋਧ ਲੋਭ ਅਹੰਕਾਰ ਦੇ ਨਾਲ, ਜਾ ਲੈ ਜਾ ਇਹਨੂੰ, ਮੈਂ ਨਹੀਂ ਲੈਣਾ। ਭਾਈ ਨੰਦ ਲਾਲ ਜੀ ਸਿਆਣੇ ਸੀ, ਕਹਿੰਦੇ ਮਹਾਰਾਜ ਜੇ ਤੁਸੀਂ ਸ਼ੁੱਧ ਨਾ ਕੀਤਾ ਤਾਂ ਕਿਹਨੇ ਕਰਨਾ? ਜੇ ਮੇਰਾ ਦਿਲ ਮੈਲਾ ਹੈ, ਜੇ ਮੇਰਾ ਦਿਲ ਮੈਲਾ ਹੈ ਤਾਂ ਤੁਸੀਂ ਸ਼ੁੱਧ ਕਰ ਦਿਓ ਫਿਰ, ਹੈ ਨਾ, ਯੂ ਕਲੀਨ ਇਟ। ਮਹਾਰਾਜ ਜੀ ਤੁਸੀਂ ਹੈਗੇ ਹੋ, ਮੈਂ ਤੁਹਾਡਾ ਸਿੱਖ ਬਣਨ ਨੂੰ ਆਇਆ, ਤੁਸੀਂ ਕਲੀਨ ਕਰੋ, ਮੈਨੂੰ ਤਰੀਕਾ ਦੱਸੋ ਵੀ ਸਾਫ਼ ਕਿਵੇਂ ਕਰਾਂ। ਕਿਉਂਕਿ ਇੱਥੇ ਹੁਣ ਇੱਕ ਨੋਟਿਸ ਕਰਨ ਵਾਲੀ ਗੱਲ ਆ, ਗੁਰਬਾਣੀ ਦੇ ਵਿੱਚ ਵੀ ਜਦੋਂ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਰੱਬ ਨਾਲ ਸਿੱਧੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਤਬ ਗੁਣ ਕਹਾ, ਸਦਨਾ ਜੀ ਦਾ ਸ਼ਬਦ ਆਉਂਦਾ ਬਿਲਾਵਲ ਦੇ ਵਿੱਚ, ਅਖੀਲਾ ਸ਼ਬਦ ਹੈ, ਤਬ ਗੁਣ ਕਹਾ ਜਗਦ ਉਗਰਾ ਜੋ ਕਰਮ ਨਨਸੈ ਸਿੰਘ ਸਰਨ ਕਤ ਜਾਈਆ ਜੋ ਜੰਬ ਉਗਰਾਸੈ। ਵੀ ਮਹਾਰਾਜ ਤੂੰ ਕਹਦਾ ਗੁਰੂਆਂ ਜੇ ਸਾਡੇ ਕੀਤੇ ਹੋਏ ਕਰਮ ਨਹੀਂ ਮਾਫ਼ ਕਰ ਸਕਦਾ? ਅਕਾਲ ਪੁਰਖ ਨੂੰ ਕਹਿੰਦੇ ਨੇ ਭਗਤ ਸਦਨਾ ਜੀ, ਮੈਂ ਨਾ ਹੀ ਕਿਛਾਓ ਨਾ ਹੀ ਕਿਚਾਹੇ ਨਾ ਮੂਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਮਹਾਰਾਜ ਤੇਰਾ ਸਿੱਖ ਹਾਂ ਮੈਂ, ਮੈਨੂੰ ਆਪਣਾ ਹੁਣ ਤੁਸੀਂ ਯੁਕਤੀ ਦੱਸੋ। ਗੁਰਬਾਣੀ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਸੂਹੀ ਰਾਗ ਦੇ ਅੰਦਰ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਤਮਲੀਨ ਧੋਤਾ ਹੱਛਾ ਨਾ ਹੋਈ ਸੀ। ਅੱਗੇ ਕੀ ਪੰਕਤੀ ਆਉਂਦੀ ਹੈ? ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਏਤ ਦੁਆਰੇ ਧੋਏ, ਇੱਥੇ ਇਸ ਦੁਆਰੇ, ਵੀ ਗੁਰੂ ਦੇ ਦੁਆਰੇ 'ਤੇ ਜਾ ਕੇ ਆਪਾਂ ਮਨ ਧੋਵਾਂਗੇ ਨਾ, ਹੱਛਾ ਹੋਏ ਸੀ, ਹੱਛਾ ਮੀਨਸ ਪਿਓਰ ਹੋ ਜਾਏਗਾ। ਸੋ ਮਹਾਰਾਜ ਨੂੰ ਫਿਰ ਭਾਈ ਨੰਦ ਲਾਲ ਜੀ ਕੀ ਕਹਿੰਦੇ? ਮਹਾਰਾਜ ਤੁਸੀਂ ਦੱਸੋ, ਮਹਾਰਾਜ ਤੁਸੀਂ ਫਿਰ ਦੱਸੋ ਯੁਕਤੀ, ਵੀ ਮੇਰਾ ਮਨ ਜੇ ਤੁਸੀਂ ਕਹਿੰਦੇ ਹੋ। ਮਹਾਰਾਜ ਕਹਿੰਦੇ ਜਾ ਲੈ ਜਾ, ਤੇਰਾ ਮਨ ਗੰਦਾ ਹੈ, ਮੈਲਾ ਪਿਆ, ਤੇਰਾ ਦਿਲ ਗੰਦਾ ਹੈ, ਮੈਂ ਨਹੀਂ ਲੈਣਾ, ਬੜਾ ਮਹਿੰਗਾ ਲਾਇਆ ਤੈਂ, ਜਾ ਜਾ ਕੇ ਉਹਨੂੰ ਸਾਫ਼ ਕਰ ਪਹਿਲਾਂ। ਮਹਾਰਾਜ ਤਰੀਕਾ ਦੱਸੋ। ਮਹਾਰਾਜ ਪਤਾ ਕੀ ਕਹਿੰਦੇ? ਐਡਾ ਵੱਡਾ ਵਿਦਵਾਨ ਹੈ, ਮਹਾਰਾਜ ਨੇ ਇਹ ਨਹੀਂ ਦੇਖਿਆ ਵੀ ਬਹੁਤ ਵੱਡਾ ਵਿਦਵਾਨ ਹੈ, ਜਾਣ ਹੀ ਜਾਣ ਸਨ ਮਹਾਰਾਜ। ਮਹਾਰਾਜ ਨੂੰ ਪਤਾ ਸੀ ਵੀ ਇਹਨੂੰ ਕਿਹੜੀ, ਜਿਵੇਂ ਡਾਕਟਰ ਹੁੰਦਾ ਨਾ, ਉਹਨੂੰ ਪਤਾ ਹੁੰਦਾ ਵੀ ਇਹਨੂੰ ਕਿਹੜੀ ਦਵਾਈ ਦੇਣੀ ਹੈ, ਜਿਹੜਾ ਪੇਸ਼ੈਂਟ ਹੁੰਦਾ ਕਿਹੜੀ ਦਵਾਈ ਦੀ ਇਹਨੂੰ ਅਸਰ ਕਰਨੀ ਹੈ। ਮਹਾਰਾਜ ਕਹਿੰਦੇ ਜਾ ਜਾ ਕੇ ਭਾਂਡੇ ਮਾਂਜ। ਕੋਈ ਦੂਸਰਾ
दूसरी गल नहीं की, बचन नहीं किया भाई नंद लाल जी ने। महाराज जी का बचन सुनिया सी, जाके सीधा जाके गोडे गोडे रेता सवाह, क्योंकि हुण अजकल तो सोप आ गया भांडे साफ करन नूं, अगे सवाह जां रेते नाल भांडे मांजदे हुंदे सी, रेता समझदे हो सैंड दे नाल, जाके रेते दे विच लत्तां गड़तियां, बैठ के उत्थे रेते दे विच जिहड़ा भांडा हुंदा मल मल के मल मल के मल मल के मल मल के धोई जांदे ने भांडे नूं। किन्ने दिन लंघ गए, एक दिन लंघिया, दो दिन लंघिया, किन्ने दिन लंघ गए, महाराज दा ध्यान धरी जांदे ने, महाराज की सुरत जी, भाई साहब की सुरत जी महाराज के चरणों में जोड़ ली, भांडे मांझी जाते हैं मांझी जाते हैं। एक दिन टैसट की घड़ी आती है, टैसट क्योंकि महाराज जोड़े ने वो टैसट लेंदे ने, जो कोई चीज़ देनी हो टैसट लिया जाता है, हम तुम पढ़ते हो सारे स्कूलों के टैसट लिया जाता कि पता लग जाता ने भी बच्चे ने मेहनत की है जब बच्चा सिर्फ टाइम पास करके गया, सो टैसट जरूरी होंगे। सो महाराज जी ने टैसट लिया, वो किमें दिल्ली तो भाई नंद लाल जी के फ्रेंड्स आ गए, उन्होंने नाल दे कोई होर विद्वान जिहड़े सीगे उन्हें जिहड़े उन्होंने नाल जिहड़े मतलब पढ़ाउंदे हुंदे सी जां कम करदे सी एडे विद्वान सीगे जिहड़े, वो आ गए। उन्होंने आके पुछिया भाई गुरसिखां नूं कि असीं नंद लाल जी नूं मिलना, असीं किहनूं मिलना, नंद लाल जी कौन आए सीगे दिल्ली तो, उन्होंने फ्रेंड्स आए सी, उन्होंने दोस्त आ गए, उन्होंने ये भी साडा दोस्त जिहड़ा एडा वड्डा विद्वान आ, उत्थे तां चांदी दी उहदे ते बहिंदे बैठे हुंदे होणे ने, बहिंदे सी, इत्थे तां महाराज ने इन्हां नूं सोने दा तख्त बख्शा होणा, एडा कदर हुंदी होणी आ, पर भाई साहब जी की कर रहे सीगे, वट वॉज ही डूइंग, भांडे मांज रहे सी, भांडे की सेवा कर रहे सी। सो महाराज जी ने कौतक वरताउणा सी, जदों दोस्त आए उन्होंने आके पुछया भाई दया सिंह जी ने पुछया, फिर कहने भाई साहब जी असी आए हैं नंद लाल जी के दोस्त हाँ, असी दिल्ली तो आए, असी भाई नंद लाल जी को मिलना है, कहते हाँ जी ओ सामने चले जाओ उत्थे भांडे मांज रहे ने, कहते नहीं नहीं तुसी आई गैस यू गॉट मी रॉन्ग, असी मिलना सी भाई नंद लाल जिहड़े बहुत वड्डे विद्वान ने, भाई प्यारे भाई दया सिंह जी कहते हाँ जी हाँ जी उन्हों की गल करदा मैं उही ने। हैरान हो गए कि साडा दोस्त एडा वड्डा विद्वान, एडा वड्डा जिहड़ा सी स्कॉलर, इत्थे आके भांडे मांजदा फिरदा, गुरु ने कदर नहीं पाई। तो जदों जाके देखिया भाई नंद लाल जी बड़े मस्ती दे विच भांडे मांज रहे ने, रगड़ी जाते हैं रगड़ी जाते हैं रगड़ी जाते हैं, पिछों आवाज मारी नंद लाल आवाज मारी, भाई नंद लाल जी आपकी मस्ती के मौज के भांडे मांजी जाते हैं, रिएक्ट नहीं किया जवाब नहीं दिता, फिर आवाज मारी नंद लाल, रिएक्ट नहीं किया, मस्ती च लगे हुए ने लगे हुए ने लगे हुए ने, फिर दोबारा नंद लाल असी तेरे दोस्त आए दिल्ली तो, भाई नंद लाल जी ने भांडे मांजदे ने पिठ नहीं घुमाई, हाथों खड़ा करके कहिंदे हमें फुर्सत नहीं किसी से बात करने की, हमें फुर्सत नहीं, फुर्सत मीन्स टाइम वेल, किसी से बात करने की, ख्याल यार हर वक्त मेहमान रहता है, दैट आई डोंट हैव टाइम टू टॉक टू एनीबॉडी, मेरे को टाइम नहीं है किसी ने गल करन दा, क्यों ख्याल यार जेड़े मेरे यार, यार कौन गुरु गोबिंद सिंह महाराज, महाराज ने की किया सी जाके की कर भांडे मांज, ख्याल यार भी जेड़े मेरे यार दा ख्याल है ना उदी याद है, उदा कहा होया बचन है हर वक्त मेहमान रहता है, मेहमान मतलब प्रौना जेड़ी चीज़ आई होवे उन्हें कहने प्रौना, भी वह मेरे मन दे विच मेरी सुरती दे विच सदा ही दसवें पातशाह दा जेड़ा बचन सी वह याद मेरे बार बार उही घूम रहा भी की जाके भांडे मांज, मेरे को टाइम नहीं किसी ने गल करन दा, मैनू सिर्फ हुक्म है भांडे मांजण दा, मैं भांडे मांजी जाना। महाराज सारा कुछ नोटिस कर रहे ने, दसवें पातशाह गुरु गोबिंद सिंह महाराज सारा कुछ देख रहे ने, वो दोस्त आए देखिया वापस चले गए। महाराज ने की करिया कहिंदे बुलाओ नंद लाल, भाई नंद लाल जी नूं बुलाया गया, भाई नंद लाल जी ने जदों पता लग्या भी दसवें पातशाह ने बुलाया,
ਸੋਧ ਬੁੱਧ ਭੁੱਲ ਗਈ, ਹੁਣ ਮਹਾਰਾਜ ਨੇ ਬੁਲਾਤਾ, ਕੀ ਪਤਾ ਹੁਣ ਕਿਰਪਾ ਕਰਨ ਲੱਗੇ ਨੇ, ਇੰਨੇ ਦਿਨ ਹੋ ਗਏ, ਇੰਨੇ ਵੀਕ ਹੋ ਗਏ, ਮੈਂ ਭਾਂਡੀ ਮਾਂਜੀ ਜਾਣਾ, ਮਹਾਰਾਜ ਨੇ ਹਾਲੇ ਤੱਕ ਮੇਰੇ ਬਾਰੇ ਪੁੱਛਿਆ ਨਹੀਂ, ਅੱਜ ਮੇਰੇ ਨੂੰ ਬਾਰੇ ਪੁੱਛਿਆ, ਜ਼ਰੂਰ ਅੱਜ ਮਹਾਰਾਜ ਕਿਰਪਾ ਕਰਨਗੇ, ਵਿਸ਼ਵਾਸ ਆ ਗਿਆ। ਕਿਉਂ? ਭਾਂਡੇ ਮਾਂਜਦੇ ਮਾਂਜਦੇ ਉਹਨਾਂ ਨੇ ਆਪਦਾ ਮਨ ਮਾਂਜ ਲਿਆ। ਜਦੋਂ ਸੇਵਾ ਕਰਨੀ ਹੈ ਪੁੱਤ, ਸਾਰੇ ਜਣੇ ਜਦੋਂ ਸੇਵਾ ਕਰਨੀ ਹੈ, ਆਪਣੇ ਮਨ ਨੂੰ ਮਾਂਜਣ ਦਾ ਆਪਾਂ ਯਤਨ ਕਰਨਾ ਹੈ। ਕਿਤੇ ਸੇਵਾ ਕਰਦੇ ਕਰਦੇ ਕਰਦੇ ਕਰਦੇ ਕਰਦੇ ਸਾਡੇ ਮਨ ਅੰਦਰ ਹੰਕਾਰ ਨਾ ਹੋਵੇ ਵੀ ਮੈਂ ਬਹੁਤ ਵੱਡਾ ਸੇਵਾਦਾਰ ਹੈ। ਸੇਵਾ ਕਰਨ ਦਾ ਮਤਲਬ ਇਹ ਹੈ ਕਿ ਆਪਦੇ ਅੰਦਰ ਨਿਮਰਤਾ ਲਿਆਉਣੀ ਹੈ। ਕਦੇ ਵੀ ਸੇਵਾ ਕਰਦੇ ਹੋਏ ਕੋਈ ਫਾਲਤੂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਪਰਮੇਸ਼ਰ ਦਾ ਨਾਮ ਹੈ ਉਹ ਦ੍ਰਿੜ ਕਰਦੇ ਰਹੋ। ਉਹਦੇ ਨਾਲ ਕੀ ਹੈ, ਸਾਡਾ ਮਨ ਵੀ ਸਫਲ ਹੋ ਜਾਊਗਾ, ਤਨ ਵੀ ਸਾਡਾ ਸਫਲ ਹੋ ਜਾਊਗਾ ਸੇਵਾ ਕਰਕੇ। ਸੋ ਜਦੋਂ ਪਤਾ ਲੱਗਿਆ ਕਿ ਦਸਵੇਂ ਪਾਤਸ਼ਾਹ ਨੇ ਬੁਲਾਇਆ, ਛੱਡ ਛਡਾ ਕੇ ਭੱਜ ਕੇ ਗਏ, ਦਸਵੇਂ ਪਾਤਸ਼ਾਹ ਨੂੰ ਜਾ ਕੇ ਚਰਨਾਂ 'ਤੇ ਨਮਸਕਾਰ ਕਰਤੀ। ਹਾਂਜੀ ਮਹਾਰਾਜ, ਤੁਸੀਂ ਬੁਲਾਇਆ ਸੀ? ਭਾਈ ਨੰਦ ਲਾਲ ਜੀ ਨੂੰ ਕਹਿੰਦੇ ਦਸਵੇਂ ਪਾਤਸ਼ਾਹ, ਕਹਿੰਦੇ ਉਹ ਤੁਹਾਡੇ ਦੋਸਤ ਆਏ ਸੀ, ਤੁਸੀਂ ਮਿਲੇ ਨਹੀਂ। ਨਹੀਂ ਮਹਾਰਾਜ, ਤੁਹਾਡੀ ਆਗਿਆ ਨਹੀਂ ਸੀ। ਨਹੀਂ ਮਹਾਰਾਜ, ਤੁਹਾਡੀ ਆਗਿਆ ਨਹੀਂ ਸੀ। ਉਹ ਤਾਂ ਤੇਰੇ ਦੋਸਤ ਸਾਨੂੰ ਉਲਾਂਭਾ ਦੇ ਕੇ ਗਏ ਨੇ, ਸਾਨੂੰ ਕੰਪਲੇਂਟ ਕਰਕੇ ਗਏ ਨੇ ਕਿ ਸਾਡਾ ਐਡਾ ਵੱਡਾ ਸਕਾਲਰ ਫਰੈਂਡ ਹੈ, ਐਡਾ ਵੱਡਾ ਵਿਦਵਾਨ ਹੈ, ਐਡਾ ਵੱਡਾ ਐਜੂਕੇਟਡ ਪਰਸਨ ਹੈ, ਤੁਸੀਂ ਇਹਦੀ ਕਦਰ ਨਹੀਂ ਪਾਈ। ਉੱਥੇ ਤਾਂ ਸਾਡੇ ਕੋਲ ਚਾਂਦੀਆਂ 'ਤੇ ਬੈਠਾ ਹੁੰਦਾ ਸੀ, ਤੁਹਾਡੇ ਕੋਲ ਇੱਥੇ ਤੁਸੀਂ ਸਵਾਹ 'ਚ ਬਿਠਾਇਆ, ਰੇਤੇ 'ਚ ਬਿਠਾਇਆ। ਭਾਈ ਨੰਦ ਲਾਲ ਜੀ, ਤੁਹਾਨੂੰ ਅਸੀਂ ਸਵਾਹ 'ਚ ਬਿਠਾਇਆ, ਤੁਸੀਂ ਦੱਸੋ। ਮਹਾਰਾਜ ਜੀ ਟੈਸਟ ਦੇ ਰਹੇ ਸੀ, ਹੁਣ ਵੀ ਭਾਈ ਨੰਦ ਲਾਲ ਜੀ ਕੀ ਕਹਿਣਗੇ। ਭਾਈ ਨੰਦ ਲਾਲ ਜੀ ਕਹਿੰਦੇ, ਮਹਾਰਾਜ ਉਹ ਨੰਦ ਲਾਲ ਚਲੇ ਗਿਆ, ਹੁਣ ਜਿਹੜਾ ਉੱਥੋਂ ਤੁਰਿਆ ਸੀ ਉਹ ਹੁਣ ਚਲੇ ਗਿਆ, ਹੁਣ ਮਹਾਰਾਜ ਹੁਣ ਕੌਣ ਰਹਿ ਗਿਆ? ਫਿਰ ਕਹਿੰਦੇ, ਫਿਰ ਮਹਾਰਾਜ ਤੁਹਾਡਾ ਸਿੱਖ ਹੈ। ਹੁਣ ਮਹਾਰਾਜ ਕੌਣ ਹੈ ਇੱਥੇ? ਕੌਣ ਹੈ? ਤੁਹਾਡਾ ਸਿੱਖ ਹੈ। ਅਰਥ ਕੀ ਹੈ ਇੱਥੋਂ, ਕੀ ਟੇਕ ਆਊਟ ਹੈ ਇਹਦੇ 'ਚੋਂ? ਕਿ ਸੇਵਾ ਕਰਦੇ ਕਰਦੇ ਕਰਦੇ ਕਰਦੇ ਉਹਨਾਂ ਨੇ ਆਪਣਾ ਮਨ ਮਾਂਜ ਲਿਆ। ਫਿਰ ਮਹਾਰਾਜ ਕਹਿੰਦੇ, ਸਿੱਖ ਹੈ? ਕਹਿੰਦੇ, ਹਾਂਜੀ ਮਹਾਰਾਜ ਤੁਹਾਡਾ ਸਿੱਖ ਹੈ। ਮਹਾਰਾਜ ਚਰਨਾਂ ਦੇ ਨਾਲ ਜੋੜ ਲਿਓ, ਆਪਦੀ ਸਿੱਖੀ ਬਖਸ਼ ਦਿਓ। ਕੀ ਬਖਸ਼ ਦਿਓ? ਸਿੱਖੀ ਬਖਸ਼ ਦਿਓ। ਫਿਰ ਮਹਾਰਾਜ ਨੇ ਕੀ ਕਰਿਆ? ਘੁੱਟ ਕੇ ਗਲ ਦੇ ਨਾਲ ਲਾਇਆ। ਮਹਾਰਾਜ ਇਹਨਾਂ ਨੂੰ ਚੱਕਿਆ, ਇਹ ਨਹੀਂ ਦੇਖਿਆ ਵੀ ਸਵਾਹ ਨਾਲ ਲਿਬੜਿਆ ਨਾ। ਸਤਿਗੁਰੂ ਇਹ ਨਹੀਂ ਦੇਖਦਾ, ਜਦੋਂ ਬੱਚਾ ਲਿਬੜਿਆ ਹੋਵੇ ਮਾਂ ਫਿਰ ਵੀ ਘੁੱਟ ਕੇ ਗਲਾ ਲਾ ਲੈਂਦੀ ਹੈ, ਚਾਹੇ ਕਿਚੜ ਨਾਲ ਲਿਬੜਿਆ ਹੋਵੇ, ਚਾਹੇ ਮੱਢ ਦੇ ਵਿੱਚ ਲਿਬੜਿਆ ਹੋਵੇ, ਪਰ ਫਿਰ ਵੀ ਮਾਂ ਗਲਾ ਲਾ ਲੈਂਦੀ ਹੈ। ਦਸਵੇਂ ਪਾਤਸ਼ਾਹ ਨੇ ਨਹੀਂ ਦੇਖਿਆ ਵੀ ਸਵਾਹ ਦੇ ਨਾਲ ਲਿਬੜਿਆ ਹੋਇਆ ਜਾਂ ਮਿੱਟੀ ਨਾਲ ਲਿਬੜਿਆ ਹੋਇਆ, ਨਹੀਂ, ਮਹਾਰਾਜ ਨੇ ਘੁੱਟ ਕੇ ਗਲੇ ਦੇ ਨਾਲ ਲਾਇਆ, ਗਲੇ ਨਾਲ ਲਾ ਕੇ ਕਹਿੰਦੇ, ਜਾ ਆਨੰਦ ਲਾਲ, ਅੱਜ ਤੋਂ ਤੂੰ ਆਨੰਦ ਲਾਲ ਸਿੰਘ ਹੋ ਗਿਆ। ਸੋ ਭਾਈ ਨੰਦ ਲਾਲ ਗੋਇਆ ਤੋਂ ਭਾਈ ਨੰਦ ਲਾਲ ਸਿੰਘ, ਫਿਰ ਉਹਨਾਂ ਨੇ ਅੰਮ੍ਰਿਤ ਛਕਿਆ, ਇਤਿਹਾਸ ਵਿੱਚ ਕਿਤੇ ਜ਼ਿਕਰ ਆਉਂਦਾ ਹੈ। ਫਿਰ ਉਹਨਾਂ ਨੂੰ ਮਹਾਰਾਜ ਨੇ ਗੁਰਸਿੱਖੀ ਬਖਸ਼ੀ, ਅਤੇ ਮਹਾਰਾਜ ਦੇ 52 ਕਵੀ ਹੋਏ ਨੇ, 52 ਕਵੀ, ਦੇਵਰ ਹਾਊ ਮੈਨੀ ਪੋਇਟਸ ਇਨ ਗੁਰੂ ਸਾਹਿਬ ਦਰਬਾਰ, 52 ਪੋਇਟਸ ਦੇ ਵਿੱਚੋਂ ਸਭ ਤੋਂ ਜਿਹੜੇ ਮੇਨ ਪੋਇਟ ਸੀ ਉਹ ਕੌਣ ਹੋਏ? ਫਿਰ ਭਾਈ ਨੰਦ ਲਾਲ ਜੀ। ਉਹਨਾਂ ਨੇ ਐਸੀਆਂ ਐਸੀਆਂ ਰਚਨਾਵਾਂ ਲਿਖੀਆਂ ਸਤਿਗੁਰਾਂ ਦੇ ਬਾਰੇ, ਗੁਰੂ ਸਾਹਿਬ ਦੀ ਉਸਤਤ ਬਾਰੇ। ਇੱਕ ਉਹਨਾਂ ਦੀ ਰਚਨਾ ਆਉਂਦੀ ਹੈ ਜਿਹਦਾ ਨਾਮ ਰੱਖਿਆ ਸੀ ਬੰਦਗੀ ਨਾਮਾ। ਕੀ ਰੱਖਿਆ ਸੀ ਨਾਮ? ਕਦੇ ਸਮਾਂ ਲੱਗਿਆ ਉਹਦੀ ਆਪਾਂ ਕਥਾ ਜਿੰਨੇ ਕੁ ਜੋਗੇ ਹੋਏ ਕਰ ਲਵਾਂਗੇ ਵਿਚਾਰ। ਸੋ ਬੰਦਗੀ ਨਾਮਾ ਮਹਾਰਾਜ ਨੇ, ਜਦੋਂ ਬਹੁਤ ਪ੍ਰੇਮ ਵਾਲੀ ਕਵਿਤਾਵਾਂ ਨੇ ਭਾਈ ਨੰਦ ਲਾਲ ਜੀ ਦੀਆਂ, ਬਹੁਤ ਸੋਹਣੀ ਸੋਹਣੀ ਰਚਨਾਵਾਂ ਨੇ। ਲੈਂਗੁਏਜ ਥੋੜ੍ਹੀ ਜਿਹੀ ਟਫ ਹੈ ਕਿਉਂਕਿ ਆਫਕੋਰਸ ਫਾਰਸੀ ਦੇ ਵਿੱਚ ਨੇ। ਸੋ ਮਹਾਰਾਜ ਨੇ ਜਦੋਂ ਪੜ੍ਹੀ, ਮਹਾਰਾਜ ਕਹਿੰਦੇ, ਭਾਈ ਨੰਦ ਲਾਲ ਜੀ, ਇਹ ਬੰਦਗੀ ਨਾਮਾ ਨਹੀਂ ਹੈ, ਇਹ ਜ਼ਿੰਦਗੀ ਨਾਮਾ ਹੈ। ਜਿਹੜਾ ਗੁਰਸਿੱਖੇ ਨੂੰ ਪੜ੍ਹਿਆ ਕਰੇਗਾ ਉਹਨੂੰ ਜ਼ਿੰਦਗੀ ਮਿਲਿਆ ਕਰੂਗੀ, ਅਤੇ ਆਤਮਿਕ ਜ਼ਿੰਦਗੀ ਮਿਲਿਆ ਕਰੂਗੀ। ਉਹਨੂੰ ਪ੍ਰੇਮ ਲੱਗੂਗਾ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿਵੇਂ ਆਪਣੀ ਸੁਰਤ ਜੋੜਨੀ ਹੈ, ਕਿਵੇਂ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਭੇਜਣਾ। ਇਹ ਤੁਹਾਡੀ ਬਾਣੀ ਜਿਹੜੀ ਹੈ, ਅਤੇ ਮਹਾਰਾਜ ਦੀ ਜਿਹੜੀ ਗੁਰਸਿੱਖ ਹੋਏ ਨੇ ਭਾਈ ਨੰਦ ਲਾਲ ਜੀ, ਤੁਹਾਨੂੰ ਪਤਾ ਦਰਬਾਰ ਸਾਹਿਬ ਕਿਹੜੀ ਕਿਹੜੀ ਬਾਣੀਆਂ ਦਾ ਕੀਰਤਨ ਹੋ ਸਕਦਾ? ਸਾਰੀ ਰਚਨਾਵਾਂ ਜਿਹੜੀਆਂ ਆਪਾਂ ਪੜ੍ਹਦੇ ਹਾਂ, ਆਪਾਂ ਨੋਰਮਲੀ ਇੱਥੇ ਜਿਹੜੀ ਗੱਲ ਕਰ ਲਓ, ਕੋਈ ਕਥਾ ਹੋ ਜਾਂਦੀ ਹੈ ਜਾਂ ਕੁਛ ਹੋਰ, ਆਪਾਂ ਕੋਈ ਦੋਹਰਾ ਪੜ੍ਹ ਦਿੰਦੇ ਹਾਂ, ਇਤਿਹਾਸ 'ਚੋਂ ਕੋਈ ਗੱਲ ਕਰ ਲੈਂਦੇ ਹਾਂ। ਦਰਬਾਰ ਸਾਹਿਬ ਬਹੁਤ ਜ਼ਿਆਦਾ ਸਟ੍ਰਿਕਟ ਮਰਿਆਦਾ ਹੈ, ਉੱਥੇ ਸਿਰਫ 4 ਰਚਨਾਵਾਂ ਨੇ ਜਿਨ੍ਹਾਂ ਨੂੰ ਪੜ੍ਹਨ ਦੀ ਆਗਿਆ ਰਾਗੀ ਸਿੰਘਾਂ ਵਾਸਤੇ। ਪਹਿਲੀ ਕਿਹੜੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਦੂਜੀ ਸ਼੍ਰੀ ਦਸਮ ਗ੍ਰੰਥ ਸਾਹਿਬ, ਦਸਮ ਗ੍ਰੰਥ ਦੇ ਵਿੱਚੋਂ। ਤੀਸਰੀ 12 ਭਾਈ ਗੁਰਦਾਸ, ਭਾਈ ਗੁਰਦਾਸ ਜੀ ਦੀ 12 ਜਕਬਿੱਤ, ਉਹ ਪੜ੍ਹਨ ਦੀ ਆ ਗਿਆ। ਚੌਥੀ ਕਿਹੜੀ ਆ? ਭਾਈ ਨੰਦ ਲਾਲ ਜੀ ਦੀ ਬਾਣੀ। ਸੋ ਐਸੇ ਗੁਰਸਿੱਖ ਹੋਏ ਨੇ ਭਾਈ ਨੰਦ ਲਾਲ ਜੀ। ਸੋ ਸਾਰੇ ਜਾਣੇ ਜਿਵੇਂ ਇੱਕ ਆਉਂਦੀ ਆ ਨਾ ਇੱਥੋਂ ਪੰਕਤੀ, ਇੱਕ ਦੁਆਰਾ ਫਿਰ ਦੁਆਰਾ ਲਾਇਓ ਪਿਛਲੀ।
ਦੁਆਰਾ ਇਹ ਸਾਰੇ ਜਾਣਿਆਂ ਨੇ ਹੁਣ ਆਪਣੇ ਪੰਕਤੀ ਨਾ ਜਿਹੜੀ ਇਹ ਮਨ 'ਚ ਵਸਾਉਣ ਦਾ ਯਤਨ ਕਰਨਾ, ਠੀਕ ਹੈ। ਕਵੀ

ਆਵਾਜ਼ ਮਾਰੋ ਮਹਾਰਾਜ ਨੂੰ, ਆਵਾਜ਼ ਮਾਰੋ ਆਪਣੇ ਮਨ ਅੰਦਰ, ਅੱਖਾਂ ਬੰਦ ਕਰ ਲਓ, ਕਲੋਜ਼ ਯੂਅਰ ਆਈਜ਼, ਮਹਾਰਾਜ ਨੂੰ ਆਵਾਜ਼ ਮਾਰੋ, ਮਹਾਰਾਜ ਜੀ

ਇੱਦਾਂ ਤਰਲਾ ਲੈਣਾ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਮਹਾਰਾਜ ਸਾਨੂੰ ਕੀ ਬਖਸ਼ ਦਿਓ, ਕੀ ਮੰਗਣਾ ਮਹਾਰਾਜ ਤੋਂ ਦੱਸੋ, ਕੀ ਮੰਗਾਂਗੇ ਮਹਾਰਾਜ ਤੋਂ, ਕੀ ਮੰਗਣਾ? ਸਿੱਖੀ ਮੰਗਣੀ ਹੈ ਮਹਾਰਾਜ ਤੋਂ। ਮਹਾਰਾਜ ਸਾਨੂੰ ਕੀ ਬਖਸ਼ ਦਿਓ? ਸਿੱਖੀ ਬਖਸ਼ ਦਿਓ। ਮਹਾਰਾਜ ਸਾਨੂੰ ਆਪਣਾ ਕੀ ਬਣਾ ਲਓ? ਸਿੱਖ ਬਣਾ ਲਓ ਮਹਾਰਾਜ। ਇਹ ਮਹਾਰਾਜ ਤੋਂ ਆਪਾਂ ਤਰਲਾ ਲੈਣਾ। ਬਹੁਤ ਜ਼ਿੰਦਗੀ ਦੇ ਵਿੱਚ ਪੁੱਤ ਹਾਰਡਸ਼ਿਪ ਆਉਣਗੇ, ਤੁਸੀਂ ਹਾਲੇ ਛੋਟੇ ਹੋ, ਵੱਡੇ ਹੋਵੋਗੇ ਜਦੋਂ ਤੁਸੀਂ ਦੇਖੋਗੇ ਸਟਰਗਲਸ, ਟੈਨਸ਼ਨਾਂ, ਸਟ੍ਰੈਸ, ਉਹ ਚੀਜ਼ਾਂ ਆਉਣਗੀਆਂ। ਪਰ ਮਹਾਰਾਜ ਤੋਂ ਬਲ ਮੰਗਣਾ। ਮਹਾਰਾਜ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹੇ। ਮਹਾਰਾਜ ਜਿੰਨਾ ਮਰਜ਼ੀ ਜ਼ਿੰਦਗੀ ਦੇ ਵਿੱਚ ਸਟ੍ਰੈਸ ਆਵੇ, ਜਿੰਨੀ ਮਰਜ਼ੀ ਮੁਸੀਬਤਾਂ ਆਉਣ, ਹਾਰਡਸ਼ਿਪਸ ਆਉਣਗੀਆਂ ਆਉਣਗੀਆਂ, ਇਹ ਤੁਹਾਨੂੰ ਮੈਂ ਦੱਸ ਰਿਹਾ ਆਉਣਗੀਆਂ। ਪਰ ਅਸੀਂ ਕੀ ਮੰਗਣਾ ਮਹਾਰਾਜ? ਤੁਹਾਡੇ ਚਰਨਾਂ ਤੋਂ ਸਾਡਾ ਜਿਹੜਾ ਭਰੋਸਾ ਉਹ ਨਾ ਮਹਾਰਾਜ ਟੁੱਟੇ। ਐਂਡ ਆਈ ਸਟਰੋਂਗਲੀ ਬਿਲੀਵ, ਮੈਂ ਲਿਖ ਕੇ ਦੇਣ ਨੂੰ ਤਿਆਰ ਹੈ, ਸਾਡਾ ਜੇ ਭਰੋਸਾ ਸਤਿਗੁਰਾਂ ਦੇ ਚਰਨਾਂ ਤੋਂ ਉਹਨਾਂ ਨਾਲ ਟੁੱਟੇ, ਗੁਰੂ ਸਾਡੀ ਲਾਜ ਰੱਖੇਗਾ। ਗੁਰੂ ਸਾਡੀ ਲਾਜ ਰੱਖੇਗਾ, ਗੁਰੂ ਲਾਜ ਰੱਖਦਾ ਵੀ ਹੈ। ਰੋਜ਼ਾਨਾ ਅਸੀਂ ਪੜ੍ਹਦੇ ਹਾਂ ਸਵੇਰੇ ਅਤੇ ਸ਼ਾਮ ਨੂੰ, ਹਰ ਯੁੱਗ ਯੁੱਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਪੈਜ ਮਤਲਬ ਕੀ ਰੱਖਦਾ? ਪੈਜ ਮਤਲਬ ਲਾਜ ਰੱਖਦਾ, ਸਾਡੀ ਇੱਜ਼ਤ ਰੱਖਦਾ। ਮਹਾਰਾਜ ਜੀ ਗੋਟ ਆਰ ਬੈਕ, ਮਹਾਰਾਜ ਜੀ ਗੋਟ ਆਰ ਬੈਕ। ਸੋ ਅਸੀਂ ਕੀ ਕਰਨਾ? ਅਸੀਂ ਬਸ ਉਹਦੇ ਚਰਨਾਂ 'ਤੇ ਢਹਿ ਪੈਣਾ। ਮਹਾਰਾਜ ਦੇ ਚਰਨਾਂ 'ਤੇ ਢਹਿ ਪਓ, ਤਰਲਾ ਲੈ ਲਓ ਮਹਾਰਾਜ। ਕੇਸੋ ਕੇਸੋ ਕੁੱਕੀ ਹੈ, ਦਿਨ ਰਾਤ ਇੱਕ ਕਰਦੀ ਅਸੀਂ ਮਹਾਰਾਜ ਨੂੰ ਯਾਦ ਕਰਦੇ ਰਹੀਏ, ਉਹਨੂੰ ਆਪਦੀ ਸੁਰਤੀ ਦੇ ਅੰਦਰ ਵਸਾ ਲਈਏ, ਆਪਣੇ ਹਿਰਦੇ 'ਚ ਵਸਾ ਲਈਏ, ਫਿਰ ਕੀ ਹੋਵੇਗਾ? ਰਾਤ ਦਿਵਸ ਕੇ ਕੂਕਣੇ, ਦਿਨ ਰਾਤ, ਰਾਤ ਹੁੰਦੀ ਆ ਨਾਈਟ, ਦਿਵਸ ਮੀਨਸ ਡੇ, ਦਿਨ ਰਾਤ ਦੇ ਸਾਡੇ ਕੂਕੜ ਦੇ ਨਾਲ ਕਬੂ ਕੇ ਸੁਣੇ ਪੁਕਾਰ, ਉਹ ਕਿਹੜਾ ਬੋੜਾ ਹੈ? ਗੁਰੂ ਕਿਤੇ ਬੋੜਾ ਹੁੰਦਾ? ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਸ਼ਬਦ ਰੂਪ ਕਰਕੇ ਵਿਚਰ ਰਿਹਾ। ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਸਾਡੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਾਡੇ ਅੰਦਰ ਦੀਆਂ ਗੱਲਾਂ ਵੀ ਜਾਣਦਾ। ਅੰਦਰੋਂ ਬਾਹਰੋਂ ਇੱਕ ਹੋ ਕੇ ਅਸੀਂ ਉਹਨੂੰ ਪੁਕਾਰੀਏ, ਉਹਨੂੰ ਆਵਾਜ਼ਾਂ ਮਾਰੀਏ, ਉਹ ਸਾਡੀ ਗੱਲ ਸੁਣੇਗਾ। ਕਦੇ ਤਾਂ ਰਾਤ ਦੇ ਉਸਕੇ ਕੂਕਨੇ ਕਬੂ ਕੇ ਸੁਣੇ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ। ਇੱਕ ਨਾ ਮਾਰਕੀਟਿੰਗ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਕਾਲਜ ਦੇ ਵਿੱਚ, ਸਾਨੂੰ ਇੱਕ ਗੱਲ ਸਮਝਾਈ ਗਈ ਸੀ, ਕੀਪ ਨੋਕਿੰਗ, ਕੀਪ ਨੋਕਿੰਗ, ਨੋਕ ਸਮਝ ਜਾਓ, ਨੋਕਿੰਗ, ਕੀਪ ਨੋਕਿੰਗ, ਸੰਬੜੀ ਵਿਲ ਐਂਸਰ, ਪੁੱਛਦੇ ਰਹੋ, ਕੋਈ ਨਾ ਕੋਈ, ਕੋਈ ਨਾ ਕੋਈ ਤਾਂ ਗੇਟ ਖੋਲੂਗਾ ਜੀ। ਉਸੇ ਤਰੀਕੇ ਦੇ ਨਾਲ ਕਰਦੇ ਰਹੋ, ਕਰਦੇ ਰਹੋ, ਯਾਦ ਕਰਦੇ ਰਹੋ, ਯਾਦ ਕਰਦੇ ਰਹੋ ਪਰਮੇਸ਼ਰ ਨੂੰ, ਕਦੇ ਨਾ ਕਦੇ ਤਾਂ ਮਹਾਰਾਜ ਦਰਵਾਜ਼ਾ ਖੋਲ੍ਹਣ ਗਈ, ਸਾਨੂੰ ਆਪਣੇ ਗਲ ਦੇ ਨਾਲ ਲਾਉਣ ਗਈ। ਕਬ ਗੱਲ ਲਾਭ ਹੈਗੇ, ਹਉ ਤੁਮਰੀ ਕਰੋ ਨਿਤ ਆਸ, ਹਉ ਤੁਮਰੀ ਕਰੋ ਨਿਤ ਆਸ, ਆਸ ਹੁੰਦੀ ਹੈ ਪੁੱਤ, ਆਸ ਕੀ ਕਹਿੰਦੇ ਨੇ, ਹੋਪ, ਹੈ ਨਾ, ਤੇਰੀ ਆਸ ਕਰਦੇ ਪ੍ਰਭ ਮੋਹੇ ਕਬ ਗੱਲ ਲਾਵਾਂਗੇ। ਮਹਾਰਾਜ ਕਦੋਂ ਆਪਦੇ ਗਲ ਦੇ ਨਾਲ ਲਾਓਗੇ, ਸਾਨੂੰ ਘੁੱਟ ਕੇ ਗਲਵੱਕੜੀ 'ਚ ਪਾਓਗੇ ਅਤੇ ਸਾਨੂੰ ਇਹ ਕਹੋਗੇ ਮਹਾਰਾਜ, ਮਹਾਰਾਜ ਕੀ ਕਹਿਣਗੇ, ਵੀ ਤੂੰ ਮੇਰਾ ਸਿੱਖ ਹੈ, ਮਹਾਰਾਜ ਸਾਨੂੰ ਸਿੱਖ ਬਣਾ ਲਓ। ਇਹ ਅਸੀਂ ਉਹਦੇ ਚਰਨਾਂ ਤੋਂ ਅੱਜ ਅਰਦਾਸ ਕਰਕੇ ਜਾਣੀ ਹੈ। ਸੋ ਸਾਰਿਆਂ ਦਾ ਧੰਨਵਾਦ। ਹੁਣ ਅਗਲੀ ਸਲਾਈਡ ਦੇ ਵਿੱਚ ਵੀ ਇਹਨੂੰ ਆਪਾਂ ਡੇਲੀ ਲਾਈਫ ਦੇ ਵਿੱਚ ਕਿਵੇਂ ਇੰਪਲੀਮੈਂਟ ਕਰਨਾ ਹੈ। ਟੋਪਿਕ ਕਿਹੜਾ ਸੀ ਅੱਜ? ਵਾਟ ਵਾਸ ਦ ਟੋਪਿਕ ਅਗੇਨ? ਇਸ਼ਾ ਸਿੰਘ, ਪਰਸੀਵਰੈਂਸ, ਰਾਈਟ, ਯੂ ਗਾਟ ਦ ਮੀਨਿੰਗ? ਸਮਝ ਸਾਰਿਆਂ ਨੂੰ ਲੱਗ ਗਈ ਇਹਦਾ ਮਤਲਬ ਕੀ ਹੁੰਦਾ ਪੁੱਤ? ਬਹੁਤ ਪੋਜ਼ਿਟਿਵ ਸ਼ਬਦ ਆ, ਮੇਰਾ ਫੇਵਰੇਟ ਵਰਡ ਹੈ। ਅਤੇ ਅਗਲੀ ਸਲਾਈਡ, ਸੋ ਇਹਨੂੰ ਕਿਵੇਂ ਲੈਣਾ ਡੇਲੀ ਰੂਟੀਨ ਦੇ ਵਿੱਚ, ਆਪਾਂ ਇਹਨੂੰ ਕਿਵੇਂ ਅਜ਼ਮਾਉਣਾ? ਸਟ੍ਰੈਸ, ਟੈਨਸ਼ਨਾਂ, ਕਦੇ ਕਦੇ ਇੱਦਾਂ ਦਾ ਵੀ ਜੀ ਕਰਦਾ ਵੀ ਕੁਛ ਕਰਨ ਨੂੰ ਜੀ ਨਹੀਂ ਕਰਦਾ, ਹੈ ਨਾ, ਪਰ ਲੱਗੇ ਰਹਿਣਾ, ਲੱਗੇ ਰਹਿਣਾ, ਚੜ੍ਹਦੀ ਕਲਾ ਦੇ ਵਿੱਚ ਸਦਾ ਰਹਿਣਾ, ਹਾਂਜੀ। ਦੂਸਰਾ ਕੀ ਹੈ? ਬਿਲਡ ਸਟਰੈਂਥ ਡੇਲੀ ਮੈਡੀਟੇਸ਼ਨ ਐਂਡ ਓਨੈਸਟ ਐਫਰਟ। ਕਮਾਈ ਚੰਗੀ ਕਰਨੀ ਹੈ, ਨੇਕ ਕਮਾਈ ਕਰਨੀ ਹੈ, ਓਨੈਸਟ ਅਰਨਿੰਗ ਕਰਨੀ ਹੈ, ਠੀਕ ਹੈ ਜੀ। ਸੋ ਲੱਗੇ ਰਹਿਣਾ, ਠੀਕ ਹੈ। ਆਪਣੇ ਜਿਹੜੇ ਵੱਡੇ ਵਡੇਰੇ ਨੇ, ਸਾਡੇ ਪੁਰਖੇ, ਹੁਣ ਇਤਿਹਾਸ ਦੇ ਵਿੱਚ ਜਸਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਈ ਹੈ, ਉਹਨਾਂ ਤੋਂ ਅਸੀਂ ਸਿੱਖਣਾ,
ਕਿ ਉਹਨਾਂ ਨੇ ਕਿਵੇਂ ਆਪਣਾ ਜੀਵਨ ਜਿਹੜਾ ਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਦਿੱਤਾ, ਸਿੱਖੀ ਵਾਸਤੇ ਉਹਨਾਂ ਨੇ ਕੀ ਕੀ ਕੁਰਬਾਨੀਆਂ ਕੀਤੀਆਂ, ਇਹ ਚੀਜ਼ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਲੈਣਾ। ਇਹ ਜਿਹੜਾ ਵਰਡ ਹੈਗਾ ਹੁਣ ਤੁਹਾਡੇ ਲਈ ਮੈਂ ਹੋਮਵਰਕ ਦੇ ਦਈਏ। ਸੋ ਹੋਮਵਰਕ ਇਹੀ ਹੈ, ਜਿਹੜੀ ਚੀਜ਼ ਆਪਾਂ ਅੱਜ ਵਿਚਾਰੀ ਹੈ ਇਹਨੂੰ ਘਰ ਜਾ ਕੇ ਤੁਸੀਂ ਇਹਨੂੰ ਨੋਟਸ ਬਣਾਉਣੇ ਆ, ਠੀਕ ਆ ਜੀ। ਸੋ ਉਹਦੇ ਨਾਲ ਕੀ ਹੋਏਗਾ, ਉਹਨੂੰ ਬਣਾ ਕੇ ਵਰਡ ਜਿਹੜਾ ਨਾ ਇਹਨੂੰ ਵੱਡਾ ਕਰਕੇ ਨਾ ਪੇਪਰ 'ਤੇ ਲੈ ਕੇ ਕੰਧ 'ਤੇ ਲਾਓ, ਥੱਲੇ ਅਰਥ ਵੀ ਲਿਖ ਲਿਓ, ਚੜ੍ਹਦੀ ਕਲਾ। ਕੀ ਲਿਖਣਾ ਹੈ? ਚੜ੍ਹਦੀ ਕਲਾ। ਕਿਉਂ? ਦਿਨ ਰਾਤ ਜਦੋਂ ਦੇਖੋਗੇ, ਦਰਸ਼ਨ ਕਰਦੇ ਰਹੋਗੇ, ਤੁਹਾਡੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਰੰਗ ਲਾਗਤ ਲਾਗਤ ਲਾਗਤ ਹੈ, ਰੰਗ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗ ਜਾਏਗਾ। ਅਤੇ ਜਿਹੜੇ ਸਾਡੇ ਅੰਦਰੋਂ ਪਾਪ ਨੇ, ਮੈਲ ਨੇ, ਖੋਟੇ ਵਿਚਾਰ ਨੇ, ਉਹ ਬਾਹਰ ਹੋਣਗੇ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਆਪ ਅੱਜ ਆਏ ਹੋ, ਕੋਸ਼ਿਸ਼ ਕਰਨੀ ਹੈ ਐਵਰੀ ਵੀਕ ਆਉਣ ਦੀ। ਹੁਣ ਬੱਚੇ ਅਰਦਾਸ ਬੇਨਤੀ ਕਰਨਗੇ, ਪਾਕ ਸਿੰਘ ਜੀ ਅਰਦਾਸ ਕਰਨਗੇ ਅੱਜ, ਅਤੇ ਮੁੱਖ ਵਾਕ ਲੈਣਗੇ ਸਾਡੇ ਬੜੇ ਸਤਿਕਾਰਯੋਗ ਮਨਤੇਜ ਕੌਰ ਜੀ, ਠੀਕ ਹੈ। ਸੋ ਹੋਰ ਵੀ ਜਿਹੜੇ ਬੱਚੇ ਨੇ, ਛੋਟੇ ਬੱਚੇ ਵੀ ਜਿਹੜੇ ਪਿੱਛੇ ਬੈਠੇ ਨੇ, ਜਿਨ੍ਹਾਂ ਨੇ ਕਦੇ ਸੇਵਾ ਨਹੀਂ ਕੀਤੀ, ਮਹਾਰਾਜ ਦੀ ਅਰਦਾਸ ਬੇਨਤੀ ਨਹੀਂ ਕੀਤੀ, ਕਦੇ ਮੁੱਖ ਵਾਕ ਨਹੀਂ ਲਿਆ, ਕਦੇ ਸੁੱਖ ਆਸਣ ਦੀ ਸੇਵਾ ਨਹੀਂ ਕੀਤੀ, ਉਹਨਾਂ ਨੂੰ ਵੀ ਇਹ ਰਿਕੁਐਸਟ ਹੈ, ਉਹਨਾਂ ਨੂੰ ਵੀ ਇਹ ਰਿਕੁਐਸਟ ਹੈ ਕਿ ਤੁਸੀਂ ਵੀ ਪੁੱਤ ਅੱਗੇ ਆਓ, ਥੋੜ੍ਹਾ ਜਿਹਾ ਮੋਟੀਵੇਟ ਹੋਵੋ ਬਾਕੀਆਂ ਨੂੰ ਦੇਖ ਕੇ। ਹਾਂ, ਇਫ ਯੂ ਕੈਨ ਡੂ ਇਟ ਲੈਟ ਮੀ ਨੋ, ਆਈ ਵਿਲ ਹੈਲਪ ਯੂ, ਆਈ ਵਿਲ ਟਰਾਈ ਟੂ ਟੀਚ ਯੂ, ਠੀਕ ਆ ਜੀ। ਸੋ ਆਓ ਹੁਣ ਆਨੰਦ ਸਾਹਿਬ ਦਾ ਪਾਠ ਕਰੀਏ, ਸਮਾਪਤੀ ਕਰਦੇ ਹਾਂ, ਸਮਾਂ ਬਹੁਤ ਹੋ ਗਿਆ। ਸੋ ਸਾਰੇ ਜਾਣੇ ਨੇ ਅੱਜ ਕੀ ਸਿੱਖਿਆ? ਚੜ੍ਹਦੀ ਕਲਾ 'ਚ ਰਹਿਣਾ ਹੈ, ਸਟੇ ਕੰਸਿਸਟੈਂਟ ਐਂਡ ਰੈਪੀਟੇਟਿਵ, ਕਰਦੇ ਰਹਿਣਾ ਕਰਦੇ ਰਹਿਣਾ। ਕੇਸੋ ਕੇਸੋ ਕੂਕੀ ਹੈ ਕਬੀਰ, ਕੇਸੋ ਕੇਸੋ ਕੂਕੀ ਹੈ, ਨਾ ਸੂਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ ਹੀ। ਆਓ ਹੁਣ ਆਨੰਦ ਸਾਹਿਬ ਦਾ ਪਾਠ ਕਰੀਏ, ਆਪਾਂ ਬੈਠ ਕੇ ਸਾਰੇ ਜਾਣੇ ਆਪਣੇ ਸਥਾਨਾਂ 'ਤੇ ਬੈਠ ਕੇ ਆਪਾਂ ਹੁਣ ਮਹਾਰਾਜ ਨੂੰ ਯਾਦ ਕਰਨਾ, ਆਨੰਦ ਸਾਹਿਬ ਦਾ ਪਾਠ ਕਰਨਾ, ਉਪਰੰਤ ਅਰਦਾਸ ਬੇਨਤੀ ਹੋਵੇਗੀ, ਸਾਰਿਆਂ ਨੇ ਸਾਵਧਾਨ ਹੋਣਾ। ਸੋ ਆਓ ਹੁਣ, ਫਿਰ ਉਦੋਂ ਬਾਅਦ 'ਚ ਆਪਾਂ ਟਿਕਟਾਂ ਸੋ ਆਓ ਹੁਣ ਪਾਠ ਕਰੀਏ। ਸੋ ਟਿਕਟਾਂ ਸਾਰਿਆਂ ਨੂੰ ਜਾਣ ਲੱਗੇ ਦੇਵਾਂਗੇ ਆਪਾਂ, ਠੀਕ ਹੈ। ਸੋ ਜਿਹਨੂੰ ਜਿਹਨੂੰ ਟਿਕਟ ਮਿਲ ਜਾਊਗੀ, ਅਤੇ ਬਾਅਦ 'ਚ ਆਪਣੇ ਕੋਲ ਟੋਏ ਵੀ ਰੱਖੇ ਹੋਏ ਨੇ, ਇਨਾਮ ਵੀ ਰੱਖੇ ਹੋਏ ਨੇ ਆਪਾਂ, ਠੀਕ ਹੈ। ਸੋ ਜਿਹਨੂੰ ਜਿਹਨੂੰ ਇਨਾਮ ਜਿਹਦਾ ਆਈ ਜਾਊਗਾ ਉਹਨੂੰ ਆਪਾਂ ਦੇਣਾ। ਆਓ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ।

ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰਸ ਪਾਗਾ, ਕਰਸ ਪਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਅਰਦਾਸ ਸਿੱਖ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗੌਤੀ ਜੀ ਸਹਾਇ ਵਾਰ, ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗੌਤੀ ਸਮਗ ਹੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਰੋ ਸਿਮਰੋ ਸ੍ਰੀ ਹਰਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਏ, ਕਰ ਨੌਨੇ ਦਾ ਵਹਿਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਜਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਦਸਾਂ ਪਾਤਸ਼ਾਹਾਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਨ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ, ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦੇ ਅਚਾਲੀਆਂ ਮੁਕਤੀਆਂ ਹਟੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਤੇਗ ਚਲਾਈ ਤੇਗ ਵਾਹੀ, ਤੇਗ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸਤ ਦੇ ਬੰਦ ਬੰਦ ਘਟਾਏ, ਖੋਪੜੀਆਂ ਲਹਾਈਆਂ ਛਟਕੜੀਆਂ ਤੇ ਚੜੇ, ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸੱਸ ਵਸਾਂ ਨਾਲ ਨਿਭਾਏ, ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਤਿਕਾਰ ਸਾਹਿਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ, ਦੇਖ ਦੇਖ ਫਤਿਹ ਬੇਦ ਕੀ ਪਹਿਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਜੀ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੀ ਦਰਸ਼ਨ ਇਸ਼ਨਾਨ, ਝੌਂਕਿਆ ਚੰਡੇ ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ, ਆਪ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਨੇ, ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ, ਆਪ ਜੀ ਇਹ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮਿਲ ਜਨਮ

ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ।

Sabha Sabha Tiyah Sohiya Sabha Naga

0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾ ਗੌੜੀ ਦੀਪਕੀ, ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵਹੋ ਸੋਹਿਲਾ, ਸਿਵ ਰਿਹੋ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਐਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਸਦਾ ਤੇ ਕਮ ਸਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਧੋਏ ਰਹਾਉ। ਵਿਸਵੈ ਚਸੀਆਂ

दुख जन्म मरण पव खंडा है। नाम आधार टेक है, हर नाम में ही सुख।

ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਜਿਸ ਜਿੱਛਾ ਸਭ ਦੁੱਖ ਚਾਹੇ, ਤੇ ਏਕ ਬਹਾਦਰ ਸਿਮਰੀ ਹੈ, ਕਰ ਨੌਨ ਦਾਵੇ ਤਾਏ ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਹੇ ਨਿਮਾਨੇ ਦੇ ਮਨ ਤਨ ਤਨ ਉੱਟੇ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਸੁਖਾਸਨ ਦੀ ਸੇਵਾ ਦੀ ਅਰਦਾਸ ਹੈ ਜੀ। ਸੋਹੇਲਾ ਸਾਹਿਬ ਦਾ ਪਾਠ ਹੋਇਆ, ਅੱਖਰ ਵਾਧਾ ਘਾਟਾ ਪੁੱਜ ਮਾਫ ਕਰਨੇ, ਸੇ ਪਿਆਰੇ ਮੇਲ ਜਨਮ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ।

सहन सो सहज सुबह

ਠਾਕੁਰ ਸੋਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ।

ਰੱਖ ਧਰਮ ਭਰਮ ਬਿਦਾਰ ਮਨ ਤੇ ਉਧਰ ਹਰ ਨਿਰੰਕਾਰ ਤਨਾੜ ਆੜ ਭੰਡਾਰ ਹਰ ਨਿਧ ਹੋ ਜਿਨਾ ਨਚੀਰ।

0: ਵਾਹਿਗੁਰੂ ਸਾਹਿਬ ਜੀ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਿਸ ਸਿਆਣਪਾਨ ਲੱਖ ਹੋਏ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈ ਹੈ ਕਿ ਕੂੜੈ ਤੁੱਟੈ ਭਾਗ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਤਨਾ ਕਤੀ ਨਾਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਵ ਨਾਨਕ ਵਿਗਸੈ ਵੇ ਪ੍ਰਭਾਵ ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਸੱਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਹਉ ਕੇ ਬੋਲਣ ਬੋਲੀਐ ਜੇਤ ਸੁਣ ਧਰੇ ਪਿਆਰ ਅੰਮ੍ਰਿਤ ਵੇ ਲਾਓ ਸੱਚ ਨਾ ਉੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤੁਸ ਭਾਵਾ ਬਿਨ ਪਾਣੀ ਕੇ ਨਾਏ ਕਰੀ ਜੇਤੀ ਸਿਰ ਠੋ ਪਾਈ ਵੇਖਾਂ ਗੁਣ ਬਿਨ ਕਰਮਾ ਕੇ ਮਿਲੈ ਲਈ ਜੇਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿਜ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਂ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਸ ਨਦਰ ਨਾ ਹੋਈ ਤਵਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ

ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਰਸਠ ਕਾ ਇਸਨਾਮ, ਸੁਣਿਆ ਪੜ ਪੜ ਪਾ ਬਹਿਮਾਨ, ਸੁਣਿਆ ਲਾਗਿਆ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ,

ਅਸੰਖਨਾਵ ਸੰਖਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹ ਜੇ ਫੁਰਮਾਏ ਤੇ ਪਾਹ ਜੇਤਾ ਗੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਰੁਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕਪੜੋਏ ਦੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹ ਕਰ ਕਰ ਕਰਣਾ ਲਿਖ ਲੈ ਜਾ ਵਾਪੇ ਬੀ ਜਾਪੇ ਖਾਵ ਨਾਨਕ ਹੁਕਮੀ ਆਵੋ ਜਾ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਹੋ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਉ ਕਵਣ ਜਿਤ ਹੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਫ ਨਾ ਕੋਈ ਜਾ ਕਰਤਾ ਸਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾ ਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਂ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕਹਿਨਕ ਵਾਤ ਸਹਿ ਸਠਾਰੇ ਕਹਿਨਕ ਤੇ ਬਾਤ ਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ ਨਾਨਕ ਮੁੰਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਾ ਹੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹ ਸੇ ਤੀਤ ਮਾਲ ਧਨ ਕੀੜੀ ਤੁਲਨਾ ਹੋ ਨਿੰਜੇ ਤਿਸ ਮਨੋਨਾ ਵਿਸਰੈ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨ ਕਰਣੇ ਦੇਣੇ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰੋ ਅੰਤ ਨਾ ਜਾਪੈ ਪਾਰਾ ਵਾਰੋ ਅੰਤ ਕਾਰਨ ਕੀਤੇ ਬਿਲਲਾਹਿਤਾ ਕੇ ਅੰਤ ਨਾ ਪਾਏ ਜਾਹਿ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੜੂਚਾ ਹੋਵੇ ਕੋਏ ਤੇ ਸੂਚੇ ਕਉ ਜਾਣੇ ਸੋਏ ਜੇ ਕੋ ਆਖੈ ਬੋਲ ਵਿਗਾੜ ਤੇ ਸੂਚੇ ਕਉ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੈ ਜੋਧੇ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟ ਹੈ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁੱਖ ਧੂ ਸਦ ਮਾਰੇ ਭੇਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਭੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ

ਧਰਮੋ ਮੁੱਲ ਦੀਵਾਨ ਮੁੱਲ ਤੁਲੋ ਮੁੱਲ ਪ੍ਰਵਾਨ ਮੁੱਲ ਬਖਸ਼ੀ ਸੋ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਆਖਰੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੀ ਪੜੇ ਕਰਹਿ ਵਕਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਹਿ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ

ਦਰ ਕਿਹਾ ਸੁ ਕਰਕੇ ਹਾਂ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਣ ਹਾਰੇ ਕੇ ਤੇ ਰਾਗ ਭਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਨ ਮਾਂ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਣੀਆਂ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋਂ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਔਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਇਆ ਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤੁਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ

ਦੁਖ ਦੁਖ ਇੱਕੋ ਵੇਸ ਏਕਾ ਮਾਈ ਦੁਖਤ ਵਿਆਈ ਤਿੰਨ ਚੇਲੇ ਪ੍ਰਵਾਨਿਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਸਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਹੋਵੇ ਖੈ ਉਹਨਾਂ ਨਦਰ ਨਾਵੈ ਬਹੁਤਾਇ ਵਿਡਾਣੁ ਆਦੇਸ਼ ਤਸਿਆ ਦੇਸ ਆਦਨ ਈਨਾ ਨਾਦਨਾਥ ਜੁਗ ਜੁਗ ਏਕੋ ਵੇਸ ਆ ਸੁਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸਿਆ ਦੇ ਸਾਧਨ ਈਨਾ ਨਾਦਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀ ਸੇ ਤਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟਾਇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸ ਜੀ ਜੁਗਤ ਕੇ ਰੰਗ ਤਨ ਕੇ ਨਾਮਾ ਨੇ ਇੱਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਤੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋਹ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੁੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਏ ਘਾੜ ਘੜੀਏ ਬਹੁਤਾ ਨੁਪਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਥੈ ਘੜੀਏ ਸੁਰਤ ਮਤ ਮਨ ਬੁੱਧ ਤਥੈ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋ ਮਹਾਂਬਲ ਸੂਰਤ ਮੈਂ ਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਭ ਕਰੈ ਅਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਣ ਜੇ ਕੋ ਕਥੈ ਤੈ ਅੰਤ ਨਾ ਅੰਤ

ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰੈ ਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ ਕਲੰਕੰ ਬਿਨਾ ਨਿਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇਸ਼ਵਰ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਤਰ

ਮੂਰਤਾ ਜਿਉਂ ਨਾ ਦਾ ਸੇਖ ਦੇ ਸੁਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਫੈਰ ਲਿਓ ਅਨੁਰਾਗ ਨਾਮ ਕਾਮ ਵਿਹੀਨ ਭੇਖ ਧਾਮੂ ਨਹਿ ਜਾਹਿ ਸਰਮਨ ਸਰਵਤਰ ਮਨ ਸਦੈ ਮੰਤ ਤਾ ਹੇਕ ਮੂਰਤ ਰੇਖ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਰੇਕ ਦੇ ਭੇਵ ਨਾ ਜਾਨ ਨਹੀਂ ਜੇ ਬੇਦ ਔਰਕ ਤੇ ਰੂਪ ਰੰਗ ਨਾ ਜਾਤ ਪਾ ਸੋ ਜਾਨੇ ਕੇ ਜੇ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਮ ਚੱਕਰ ਬਕਰ ਫਿਰੈ ਚਿੱਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਾ ਪਈ ਜਿਹ ਜਾ ਪਾਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸੁਰ ਚਿਓ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੋਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਲੱਖ ਭੇ ਸੰਗਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਤੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬ ਗੰਤ

ਕਿਸਾਨ ਸਾਹਿਬ ਕੇ ਕਾਰਨ ਕੋ ਨਿੰਦ ਹੈ ਕਰੋ ਜੀ ਦੇ ਹੰਦ ਹੈ ਕਿ ਰਾਜ ਕਰੀਮ ਹੈ ਕਿ ਸਰਮ ਕੇ ਕਰਮੰ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਦਲੀ ਹੈ ਕਿ ਸਰਵੋਤਰ ਮਾਨੀ ਹੈ ਕਿ ਸਰਵੋਤਰ ਦਾਨੀ ਹੈ ਕਿ ਸਰਵੋਤਰ ਗਾਉਣ ਹੈ ਕਿ ਸਰਵੋਤਰ ਪਾਉਣ ਹੈ ਕਿ ਸਰਵੋਤਰ ਦੇਸ ਹੈ ਕਿ ਸਰਵੋਤਰ ਭੇਸ ਹੈ ਕਿ ਸਰਵੋਤਰ ਰਾਜ ਹੈ ਕਿ ਸਰਵੋਤਰ ਸਾਜ ਹੈ ਕਿ ਸਰਵੋਤਰ ਦੀਨ ਹੈ ਕਿ ਸਰਵੋਤਰ ਲੀਨ ਹੈ ਕਿ ਸਰਵੋਤਰ ਜਾ ਹੋ ਕਿ ਸਰਵੋਤਰ ਭਾਵ ਹੋ ਕਿ ਸਰਵੋਤਰ ਦੇਸ ਹੈ ਕਿ ਸਰਵੋਤਰ ਭੇਸ ਹੈ ਕਿ ਸਰਵੋਤਰ ਕਾਲ ਹੈ ਕਿ ਸਰਵੋਤਰ ਪਾਲ ਹੈ ਕਿ ਸਰਵੋਤਰ ਹੰਤਾ ਕਿ ਸਰਵੋਤਰ ਗੰਤਾ ਕਿ ਸਰਵੋਤਰ ਭੇਖੀ ਕਿ ਸਰਵੋਤਰ ਭੇਖੀ ਕਿ ਸਰਵੋਤਰ ਕਾਜ ਹੈ ਕਿ ਸਰਵੋਤਰ ਰਾਜ ਹੈ ਕਿ ਸਰਵੋਤਰ ਸੁੱਖ ਹੈ ਕਿ ਸਰਵੋਤਰ ਭੁੱਖ ਹੈ ਕਿ ਸਰਵੋਤਰ ਭੁੱਖ ਹੈ ਕਿ ਸਰਵੋਤਰ ਤ੍ਰਾਣ ਹੈ ਕਿ ਸਰਵੋਤਰ ਪ੍ਰਾਣ ਹੈ ਕਿ ਸਰਵੋਤਰ ਦੇਸ ਹੈ ਕਿ ਸਰਵੋਤਰ ਭੇਸ ਹੈ ਕਿ ਸਰਵੋਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵੋਤਰ ਜਾਪੀ ਹੈ ਕਿ ਸਰਵੋਤਰ ਥਾਪੀ ਹੈ ਕਿ ਸਰਵੋਤਰ ਭਾਨ ਹੈ ਕਿ ਸਰਵੋਤਰ ਮਾਨ ਹੈ ਕਿ ਸਰਵੋਤਰ ਇੰਦਰ ਹੈ ਕਿ ਸਰਵੋਤਰ ਚੰਦਰ ਹੈ ਕਿ ਸਰਮੰਗ ਕਲੀਮੇ ਕੇ ਪ੍ਰਮੰਗ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਉਲ ਵਜੂ ਹੈ ਤਮਾਮ ਨੂੰ ਰੁਜੂ ਹੈ ਹਮੇ ਸੁਲ ਸਲਾਮੇ ਸਲੀ ਖਤਮ ਉਦਾਮੇ ਗਨੀਮੁਲ ਸ਼ਿਕਸਤ ਹੈ ਗਰੀਬ

ਅਨਾਥੇ ਪ੍ਰਮਾਥੇ ਅਜੋਨੀਆ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਭਰਮੰਗਾ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਰ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਬੇਭੂਤੇ ਸਮਸਤੁਲ ਸਵਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬੇਭੂਤੇ ਸਦਾ ਸਚਿਦਾਨੰਦ ਸਤਰੰ ਪ੍ਰਣਾਸੀ ਕਰੀ ਮੁਲਕੋ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਆਂ ਕਰੀਆਂ ਕਰੀਮ ਰਹੀਮੇ ਚਤ੍ਰ ਚੱਕਰਵਰਤੀ ਚਤ੍ਰ ਚੱਕਰ ਭੁਗਤੇ ਸੁਯਮ ਭਵ ਸੁਭੰਗ ਸਰਵਦਾ ਸਰਵਯੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਵਰੂਪੇ

ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਖ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਮੈਨੂੰ ਏਕ ਰਤੀ ਕੇ ਮਤਿ ਮਤੰਗ ਜਰੀ ਨਿਰਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਪ ਸੀਸ ਨ ਜਾਤ ਵਿਚਾਰੇ ਤੇ ਭੈ ਤੁਕਾ ਪੈ ਭੂਪ ਤੰਤ ਕੋ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਵਦੇਹ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਂ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਸਿੱਖ ਹੈ ਵੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੁ ਦੇਖੈ ਸ਼੍ਰੀ ਭਗਵਾਨ ਭਜੇ ਮਿਨ ਭੂਪ ਤੇ ਏਕ ਰਤੀ ਮੈਨੂੰ ਏਕ ਨਾਲ ਲੇਖੈ ਸੁਧ ਸਪਾਹ ਦੁਰੰਤ ਦੁਬਾਹ ਸੁਸਾ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹਾ ਲੈਂਗੇ ਤੋਰ ਅਰੀਮ ਮਰੋਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ਼੍ਰੀ ਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਏਕ ਦੇਵਈਆ ਦਾਨ ਵਦੇ ਫਨਿੰਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਹ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨ ਵਿੰਦਰ ਗਜਿੰਦਰ ਨਰਾਤ ਜਾਉਣ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਸ਼ਿਨਾਨ ਕੋਟ ਇਸ਼ਨਾਨ ਅਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੈਂਗੀ ਬ੍ਰਹਮ ਮਹੇਸ਼ਵਰ ਬਿਸਨ ਸੱਚੀ ਪਾਤ

ਤ੍ਰਿਓ ਲੀਸਾ ਸਮੁੰਦਰ ਲੋਕ ਗਏ ਉਪਰ ਲੋਕ ਵਾਯੂ ਬਾਸ ਕੀ ਉਬਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਜੀ ਦਿਸਾ ਮੈਂ ਕਾਹੂ ਪਿਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੁਰ ਕਿਰਿਆਵ ਜੋ ਸਭ ਹੀ ਜਗ ਸ੍ਰੀ ਭਗਵਾਨ।

ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਓ ਪਈ ਹਮਰੀ ਕਰੋਹਾ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਭੈ ਮੁਕਾਵਾ ਹੁਆ ਪਹਾ ਦੈ ਮੋਹਿ ਬਚਾਵਾ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਏ ਸਭੈ ਰਣ ਕਉ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨ ਧਿਆਉਂ ਜੋ ਵਰ ਚਾਹੂੰ ਸੁਤਮ ਤੇ ਪਾਉਂ ਸੇਵਕ ਸਿੱਖਿਆ ਮਾਰੇ ਤਾਰੀਏ ਚੁਣ ਚੁਣ ਸਤਰ ਮਾਰੀ ਮਾਰੀਏ ਆਪ ਹਾਦੈ ਮੁਝੇ ਉਬਰੀਏ ਮਨ ਕਾਲ ਕਾ ਤ੍ਰਾਸ ਨਿਵਰੀਏ ਹੂਜੂ ਸਦਾ ਹਮਾਰੀ ਪੱਛਾ ਸ੍ਰੀ ਅਸਤੂ ਜੂ ਕਰਿਓ ਰੱਛਾ ਰਾਖ ਲਿਓ ਮੇਰਾ ਖਨਹਾਰੀ ਸਾਹਿਬ ਸੰਸਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਬਪਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗ ਮਨਾਇਓ ਦੇਵ ਦੈਤ ਜਥਨ ਉਪਜਾਇਓ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਗਈਓ ਘਟ ਘਟ ਕੀ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਿਛਾਣ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੀ ਪੀਰ ਪਿਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆ ਕਰ ਕਰ ਤੋ ਕਬ ਹੂੰ ਤੋਂ ਮੈਂ ਮਿਲ ਦੇ ਤਰ ਸਭ ਹੁੰਜੇ ਤੇ ਬਦਨਾ ਸ੍ਰੇਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਂ ਭੇਦ ਭੇਦੇ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਨਾ ਨਾਦ ਸੰਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਪ ਬੇਦਾ ਤਾ ਕਉ ਕਰਪਾਹਨ ਅਨੁਮਾਨ ਮਹਾ ਮੂੜ ਕਛ ਭੇਦ ਨ ਜਾਣ ਮਹਾਦੇਵ ਕਉ ਕੈਤ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਭੇਵੇ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋ ਹੇ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਇਹ ਬਿਨ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਭੈਵਰਾ ਕਹੀ ਭੂਪਾ ਜੰਡ ਜੇਰ ਜਸੇ ਤਜਕੀਨੀ ਉਤਪੁਜ ਖਾਨ ਬੌਰ ਰਾਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮ ਭੈਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਭਵਿਆ ਜੁਗਾ ਸਰੂਪ ਸੰਯਮ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੂਰਨ ਘਾਤਾ ਜੇ ਅਸਤੁਜ ਤਾਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਮਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੋਸਟ ਅਰੇਸਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਹੇ ਨੇ ਹਰਿ ਹੋ ਤਾਕੇ ਤਾਪ ਤਨਕ ਮੈਂ ਹਰਿ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਾਸ

ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦੈ ਲੇਹ ਉਬਾਰੀ ਸਰਵ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਏ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਵਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਸੈ ਬਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਹਿ ਸੁਰਸ ਨ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ।

ਕਾਰਜ ਸਭ ਸੁਆਰਣਾ। ਸਭਨਾ ਗੱਲਾਂ ਸੁਮਰਾ ਸੁਆਮੀ ਸੋ ਕੇ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ ਵਾਜੇ, ਸਭ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ। ਹਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ, ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸਬਦ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਬਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਕਾਰੂ ਅਨਹਦ ਵਾਜੇ।

ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸਭ ਸੱਚੈ ਸਵਾਰਿਆ ਕਹਿ ਨਾਨਕ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਜੇ ਦੇਹ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੀ ਰਾਵ ਗਾ ਬਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆਏ ਮਾਇਆ ਮੋੜੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਕਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੰਮ ਤੂੰ ਜੇ ਦੇਖਦਾ ਚਲੈ ਨਾ ਹੀ ਤੇਰਾ ਨਾਲੇ ਸਾਸ ਤੇਰਾ ਚਲੈ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੁਰੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੂ ਆਖ ਵਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੁਰੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸਨੋਂ ਆਇਆ ਲਭ ਲੋ ਓਂਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਠਤ ਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਕੀਰੀ ਬਿਖਮ ਮਾਰਗ ਚੱਲਣਾ ਲਭ ਲੋ ਓਂਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ

ਸਿਵ ਚਲੈ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਪਤ ਚਲਾਏ ਹਿਤ ਵੈ ਚਲਹਿ ਜਨਾ ਮਾਰਗ ਪਾਵੇ, ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ, ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵੇ। ਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਏਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ, ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਨ ਉਪਜੇਵਣ ਸਹਿਜੇ, ਸਹਿਸਾ ਨਾ ਜਾਏ ਨ ਜਾਏ ਸਹਿਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿ ਸਹਿਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲਾਗੁ ਹੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਇਹ ਸਹਿਸਾ ਇਹ ਵਜਾਏ।

ਹਰਿਆ ਵੇਦਾ ਮਹਿਨਾ ਮੋਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾ ਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂ ਐ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਨ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰੂ ਨਾਲੇ ਗੁਰ ਕੈ ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪ੍ਰਣੈ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ।

ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਿਵੇਕੀਆ ਜਾਏ ਅਨੇਕ ਜੂਨੀ, ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ। ਪੀਓ ਅੰਮ੍ਰਿਤ

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ।

ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸਭ ਸੇਤੀ ਮਨ ਮਿਲਿਆ ਸਤ

ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅੰਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ।

ਹਰਿ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰਸੋਂ ਪੀਏ ਵਿੱਚ ਹੂੰ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨੁ ਆਏ, ਹਰਿ ਆਪ ਅਮੁਲਕ ਹੈ ਭਾਗਤ ਨਾ ਕੀ, ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਉ।

ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤ੍ਰਿਸ਼ਨਾ ਲਾਗੈ ਆਏ ਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸੁ ਆਏ ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨੁ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ।

ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ।

ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।

ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਗੁਰਪ੍ਰਸਾਦੀ

ਰਖਾਇਆ ਤਹਿ ਅਨੇਕ ਰੂਪ ਨਾਉ ਨਵਨਿਤ ਸਿਧਾਂਤ ਨ ਜਾਈ ਪਾਇਆ ਕਹੈ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹ ਸਾਚਾ ਸੋਹਿਲਾ ਸਾਚੇ ਘਰ ਗਾਵਹ ਗਾਵਹ ਤਾਂ ਸੋਹਿਲਾ ਘਰ ਸਾਚੇ ਜਿੱਥੈ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ।

ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਇਹ ਆਪਾਂ ਲਾਈਨਾਂ ਤਕਰੀਬਨ ਹਰ ਰੋਜ਼ ਅਰਦਾਸ ਦੇ ਵਿੱਚ ਬੋਲਦੇ ਹਾਂ। ਅਸੀਂ ਆਪਣਾ ਮਨ ਨੀਵਾ ਰੱਖਾਂਗੇ, ਹਿਰਦੇ ਨੂੰ ਕੋਮਲ ਬਣਾ ਕੇ ਰੱਖਾਂਗੇ, ਤਾਂ ਹੀ ਸਾਡੇ ਅੰਦਰ ਨਾਮ ਸਮਾ ਸਕਦਾ ਹੈ। ਅਤੇ ਨਾਮ ਕਹਿਣ ਦੇ, ਨਾਮ ਜਪਣ ਦੇ, ਨਾਮ ਵਿੱਚ ਤੁਰਨ ਦੇ ਜੋ ਗੁਣ ਹਨ ਉਹ ਆਪਾਂ ਇਸ ਸ਼ਬਦ ਦੇ ਵਿੱਚ ਦੇਖੇ ਹਨ। ਸਾਧ ਸੰਗਤ ਵਿੱਚ ਆਉਣਾ ਪੈਂਦਾ ਹੈ, ਇੱਥੇ ਆ ਕੇ ਸਾਡਾ ਮਨ ਅਤੇ ਤਨ ਨਿਰਮਲ ਹੁੰਦਾ, ਇੱਥੇ ਸਾਡੀ ਬੁੱਧ ਦੇ ਵਿੱਚ ਗਿਆਨ ਪ੍ਰਗਟ ਹੁੰਦਾ ਹੈ, ਇੱਥੇ ਸੀਤਲ ਸ਼ਾਂਤ ਸੰਤੋਖ ਤ੍ਰਿਸ਼ਨਾ ਬੁੱਝਦੀ ਹੈ, ਮਿਟਦੀ ਹੈ। ਅਤੇ ਫਿਰ ਰੱਖਣ ਹਾਰ ਰੱਖਿਆ ਭਏ ਭਰਮ ਭਸਣਾ, ਫਿਰ ਸਾਡੇ ਜਿਹੜੇ ਭਰਮ ਹਨ ਉਹਨਾਂ ਦਾ ਨਾਸ ਹੋ ਜਾਂਦਾ ਹੈ। ਕਿਉਂਕਿ ਜਦੋਂ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ, ਅਤੇ ਜਦੋਂ ਅਸੀਂ ਮਨ ਨੀਵਾਂ ਕਰਕੇ ਨਾਮ ਦੇ ਨਾਲ ਚੱਲਾਂਗੇ ਤਾਂ ਫਿਰ ਵਾਹਿਗੁਰੂ ਹੀ ਸਾਡੀ ਬਾਂਹ ਫੜਦਾ, ਸਾਡੇ ਸਿਰ 'ਤੇ ਹੱਥ ਰੱਖਦਾ, ਸਾਨੂੰ ਡੋਲਣ ਤੋਂ ਬਚਾਉਂਦਾ ਹੈ। ਬਸ ਇਹੀ ਆਪਾਂ ਮਨ ਦੇ ਵਿੱਚ ਸੋਚ ਕੇ ਤੁਰਨਾ ਹੈ। ਸੱਚਾ ਪਾਤਸ਼ਾਹ ਨਾਮ ਦੀ ਦਿਸ਼ਾ ਸਾਨੂੰ ਦਿਖਾ ਤਾਂ ਕਿ ਅਸੀਂ ਆਪ ਜੀ ਦਾ ਲੜ ਫੜ ਸਕੀਏ, ਅਸੀਂ ਆਪ ਜੀ ਦੇ ਚਰਨਾਂ ਨਾਲ ਜੁੜ ਸਕੀਏ। ਕਿਰਪਾ ਕਰ ਦੇਣੀ ਸੱਚੇ ਪਾਤਸ਼ਾਹ ਜੀਓ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀਆਂ ਨੇ ਅਪਾਰ ਬਖਸ਼ਿਸ਼, ਕਿਰਪਾ, ਰਹਿਮਤ, ਤਰਸ ਕੀਤੇ, ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਮਹਾਨ ਕਿਰਪਾ ਕਰਦੇ ਆਪ ਜੀ ਨੇ ਆਪਣੇ ਸੁੱਖ ਆਸਣ ਅਸਥਾਨਾਂ ਤੋਂ ਚੱਲ ਕੇ ਪ੍ਰਕਾਸ਼ ਅਸਥਾਨਾਂ 'ਤੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਤੋਂ ਉਪਰੰਤ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਵਾਹਿਗੁਰੂ ਸਿੰਘ ਸਿਮਰਨ ਅਤੇ ਪਾਵਨ ਬਾਣੀ ਦੇ ਸ਼ਬਦ ਸਤਿਗੁਰੂ ਜੀ ਕੀਰਤਨ ਕੀਤੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਸੰਗਤੀ ਰੂਪ ਦੇ ਵਿੱਚ ਸਤਿਗੁਰੂ ਜੀਓ ਸੰਗਤਾਂ ਨੇ ਹਾਜ਼ਰੀ ਲਵਾਈ ਹੈ, ਕਿਰਪਾ ਕਰਨੀ, ਰਹਿਮਤ ਕਰਨੀ, ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ, ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਣੀ ਪਾਵਨ ਗੋਦ ਬਖਸ਼ਿਸ਼ ਕਰਕੇ ਸਤਿਗੁਰੂ ਜੀਓ ਆਪਣੇ ਪਾਵਨ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਦੀ ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ, ਸਭ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ। ਬੀਬਾ ਸੋਫੀਆ ਹਸਨਦੀਪ ਸਿੰਘ ਦੀ ਪਹਿਲੀ ਮੈਰਿਜ ਐਨਵਰਸਰੀ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਸੇਵਕ ਪਰਿਵਾਰ ਅਰਦਾਸ ਬੇਨਤੀ ਕਰਾ ਰਹੇ ਹਨ। ਕਿਰਪਾ ਕਰਨੀ, ਆਪਣੇ ਸੇਵਕਾਂ ਦੇ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਹਰ ਮੈਦਾਨੇ ਫਤਿਹ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ। ਇਸੇ ਤਰ੍ਹਾਂ ਜਸਤੇਗ ਸਿੰਘ ਬੇਦੀ ਦੀ ਤੰਦਰੁਸਤੀ ਲਈ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਕਿਰਪਾ ਕਰਨੀ,
ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ। ਸਤਿਗੁਰੂ ਤੰਦਰੁਸਤੀ ਪੂਰਨ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਹਰ ਮਦਾਨੇ ਫਤਿਹ ਕਰਨੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ, ਉਪਰੰਤ ਹੁਕਮਨਾਮੇ ਦੀ ਵਿਚਾਰ ਕਰਨ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਸਹੀ ਪਿਆਰੇ ਮਿਲਣੇ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तन सोजन स संजोगड़ा जत डठा गुरदर्शार

ਗੋਜਰੀ ਮਹੱਲਾ ਪੰਜਵਾਂ ਘਰ ਚੌਥਾ।

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ। ਆਓ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਪਾਸੋਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਨਾਮ

ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੁਕਮਨਾਮਾ ਆਪਾਂ ਸ਼ਰਵਣ ਕੀਤਾ। ਗੁਜਰੀ ਰਾਗ ਦੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬੋਲ ਨੇ। ਨਾਥ ਨਰ ਹਰ ਦੀਨ ਬੰਧਵ ਪਤਤ ਪਾਵਨ ਦੇਵ, ਇਹ ਸਾਰੇ ਦੇ ਸਾਰੇ ਪਰਮਾਤਮਾ ਦੇ ਗੁਣਾਤਕ ਨਾਮ ਨੇ। ਗੁਣਾਤਮਕ ਦਾ ਭਾਵ ਹੁੰਦਾ ਜਿਹੋ ਜਿਹਾ ਗੁਣ ਹੋਵੇ ਉਹੋ ਜਿਹਾ ਨਾਮ ਹੋ ਜਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਜਿੰਨੇ ਵੀ ਨਾਮ ਆਏ ਨੇ ਉਹ ਗੁਣਾਂ ਦੇ ਮੁਤਾਬਕ ਹਨ। ਦਇਆਲੂ ਇਸ ਕਰਕੇ ਆਖਦੇ ਹਾਂ, ਉਹਦੇ ਵਿੱਚ ਦਇਆ ਬਹੁਤ ਹੈ, ਉਹ ਹਰੇਕ ਜੀਵ ਉੱਤੇ ਦਇਆ ਕਰਦਾ ਹੈ, ਇਸ ਕਰਕੇ ਉਸ ਨੂੰ ਦਇਆਲੂ ਆਖਦੇ ਹਾਂ। ਅੱਜ ਦੇ ਮੁੱਖ ਵਾਕ ਵਿੱਚ ਸਤਿਗੁਰੂ ਜੀ ਨੇ ਜੋ ਸਭ ਤੋਂ ਪਹਿਲਾ ਨਾਮ ਦਿੱਤਾ ਹੈ ਉਹ ਹੈ ਨਾਥ। ਨਾਥ ਉਹਨੂੰ ਆਖਦੇ ਨੇ ਜਿਸ ਨੇ ਕਿਸੇ ਦੇ ਨੱਕ ਵਿੱਚ ਨੱਥ ਪਾ ਕੇ ਆਪਣੇ ਹੁਕਮ ਵਿੱਚ ਚਲਾਇਆ ਹੁੰਦਾ, ਉਹਨੂੰ ਕਹਿੰਦੇ ਨਾਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਸਭ ਤੋਂ ਪਹਿਲੀ ਬਾਣੀ ਸ਼੍ਰੀ ਜਪ ਦੀ ਬਾਣੀ ਦੇ ਅੰਦਰ 29 ਨੰਬਰ ਪੌੜੀ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਬੋਲ ਹੈ, ਆਪ ਨਾਥ ਨਾਥੀ ਸਭ ਜਾਕੀ। ਇੱਕ ਨਾਥ ਹੈ, ਇੱਕ ਹੈ ਨਾਥੀ। ਨਾਥ ਉਹ ਹੈ ਜਿਸ ਨੇ ਨੱਥ ਪਾਈ ਹੋਈ ਹੈ, ਨਾਥੀ ਦਾ ਭਾਵ ਹੈ ਜਿਸ ਦੇ ਨੱਕ ਵਿੱਚ ਨੱਥ ਪਈ ਹੋਈ ਹੈ। ਅਸੀਂ ਜਿੰਨੇ ਵੀ ਜੀਵ ਹਾਂ, ਜਿਤਨਾ ਵੀ ਸੰਸਾਰ ਹੈ, ਦਿਸਦਾ ਹੈ ਅਣਦਿਸਦਾ ਹੈ, ਰੱਬ ਦੇ ਹੁਕਮ ਦੇ ਵਿੱਚ ਆਪਾਂ ਸਾਰੇ ਨੱਥੇ ਹੋਏ ਹਾਂ। ਜਾਕੀ ਦਾ ਭਾਵ ਹੈ ਉਹਦੀ ਨੱਥ ਪਾਈ ਹੋਈ ਹੈ, ਹੁਕਮ ਦੀ ਨੱਥ ਦੇ ਮੁਤਾਬਕ ਉਹ ਪਰਮਾਤਮਾ ਜਿਸ ਪਾਸੇ ਤੁਰਦਾ ਹੈ ਜੀਵ ਉਸੇ ਪਾਸੇ ਤੁਰਦੇ ਨੇ। ਉਂਝ ਇਹ ਪੌੜੀ ਯੋਗੀਆਂ ਨੂੰ ਮੁਖਾਤਬ ਹੋ ਕੇ ਗੁਰੂ ਨਾਨਕ ਮਹਾਰਾਜ ਜੀ ਨੇ ਆਖੀ ਸੀ। ਯੋਗੀਆਂ ਦੇ ਅੰਦਰ ਵੱਡੇ ਯੋਗੀ ਨੂੰ ਨਾਥ ਆਖਦੇ ਸਨ, ਨਾਥ। ਵੱਡੇ ਵੱਡੇ ਨਾਥਾਂ ਦੀ ਗਾਥਾ ਆਉਂਦੀ ਹੈ, ਸਿੱਧ ਗੋਸ਼ਟ ਦੀ ਬਾਣੀ ਪੜ੍ਹੀਏ ਜਾਂ ਹੋਰ ਬਾਣੀਆਂ, ਠੀਕ ਹੈ। ਗੁਰੂ ਨਾਨਕ ਮਹਾਰਾਜ ਕਹਿੰਦੇ ਕੋਈ ਤੁਹਾਡਾ ਨਾਥ ਹੋਏਗਾ, ਪਰ ਇੱਕ ਐਸਾ ਨਾਥ ਹੈ ਜਿਸ ਨੇ ਸਾਰੇ ਸੰਸਾਰ ਨੂੰ ਨੱਥਿਆ ਹੋਇਆ ਹੈ। ਅੱਜ ਦੇ ਮੁੱਖ ਵਾਕ ਦੇ ਅੰਦਰ ਵੀ ਗੁਰੂ ਅਰਜਨ ਦੇਵ ਮਹਾਰਾਜ ਐਸੀ ਕਿਰਪਾ ਕਰ ਰਹੇ ਨੇ, ਨਾਥ ਨਰ ਹਰ ਦੀਨ ਬੰਧਵ ਪਤਿਤ ਪਾਵਨ ਦੇਵ, ਉਹ ਨਾਥਾਂ ਦਾ ਨਾਥ ਹੈ। ਫਿਰ ਦੂਜਾ ਨਾਮ ਹੈ ਨਰ ਹਰ। ਨਰ ਹਰ ਦਾ ਅਰਥ ਕੀਤਾ ਹੈ ਨਰ ਸਿੰਘ, ਨਰਾਂ ਦੇ ਉੱਪਰ ਸਭ ਤੋਂ ਵੱਡਾ ਨਰ। ਦੀਨ ਬੰਧਵ, ਉਹ ਦੀਨਾਂ ਦੀ ਰੱਖਿਆ ਕਰਨ ਵਾਲਾ ਹੈ, ਦੀਨਾਂ ਦੀ ਪ੍ਰਤਪਾਲਣਾ। ਉਂਝ ਦੀਨ ਦੇ ਦੋ ਅਰਥ ਨੇ, ਦੀਨ ਦਾ ਅਰਥ ਧਰਮ ਵੀ ਹੁੰਦਾ ਹੈ, ਦੀਨ ਦਾ ਅਰਥ ਨੀਵਾਂ ਨਿਮਾਣਾ ਮੁਥਾਜ ਵੀ ਹੁੰਦਾ ਗੁਰਬਾਣੀ ਦੇ ਮੁਤਾਬਕ। ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਵੀ ਹੈ, ਦੀਨ ਦੀ ਪੈਜ ਰੱਖਣ ਵਾਲਾ ਵੀ ਹੈ। ਪਤਿਤ ਪਾਵਨ ਦੇਵ, ਦੇਵ ਦਾ ਭਾਵ ਹੈ ਪ੍ਰਕਾਸ਼। ਦੇਵ ਕਿਹਨੂੰ ਕਹਿੰਦੇ ਨੇ? ਜਿਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏ, ਜਿਸ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਏ, ਉਹਨੂੰ ਦੇਵ ਕਹਿੰਦੇ। ਇਸੇ ਕਰਕੇ ਆਪਾਂ ਕਹਿੰਦੇ ਉਹ ਤਾਂ ਦੇਵ ਬਿਰਤੀ ਹੈ। ਦੇਵ ਬਿਰਤੀ ਦਾ ਅਰਥ ਕੀ ਹੈ? ਜਿਸ ਦੀ ਬਿਰਤੀ ਵਿੱਚ ਅੰਧੇਰਾ ਨਹੀਂ ਹੈ,
ਜਿਸ ਦੀ ਬਿਰਤੀ ਵਿੱਚ ਚਾਨਣ ਹੀ ਚਾਨਣ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਤੂੰ ਨਾਥਾਂ ਦਾ ਨਾਥ ਹੈ, ਨਰਾਂ ਦਾ ਨਰ ਹੈ, ਦੀਨਾਂ ਦੇ ਦੁੱਖ ਭੰਜਣ ਵਾਲਾ ਹੈ, ਪਤਤਾ ਨੂੰ ਪਾਵਨ ਕਰਦਾ ਹੈ, ਔਰ ਦੇਵਤਿਆਂ ਵਿੱਚੋਂ ਸਭ ਤੋਂ ਵੱਡਾ ਦੇਵ ਹੈ। ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਦੇਵਤਾ ਹੈ ਨਹੀਂ। ਭੈ ਤ੍ਰਾਸ਼ ਨਾਸ਼ ਕਿਰਪਾਲ ਗੁਣ ਨਿਤ ਸਫਲ ਸਵਾਮੀ ਸੇਵ। ਭੈ ਤ੍ਰਾਸ਼ ਦਾ ਭਾਵ ਕੀ ਹੈ? ਸਹਿਮਿਆ ਹੋਇਆ, ਡਰਿਆ ਹੋਇਆ, ਚਿੰਤਾ ਵਿੱਚ ਖੁਭਿਆ ਹੋਇਆ। ਤੂੰ ਡਰ ਨੂੰ ਦੂਰ ਕਰਨ ਵਾਲਾ ਹੈ, ਤ੍ਰਿਸ਼ਨਾ ਤ੍ਰਾਸ਼ ਡਰ ਚਿੰਤਾ ਭੈ ਸਭ ਕੁਝ ਨਾਸ਼ ਕਰਦਾ ਹੈ, ਕਿਰਪਾਲ ਹੈ, ਕਿਰਪਾਵਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਇਸ ਕਰਕੇ ਤੈਨੂੰ ਗੁਣ ਨਿਧ ਆਖਦੇ ਨੇ। ਸਫਲ ਸਵਾਮੀ ਸੇਵ, ਹੇ ਸਵਾਮੀ ਕੋਈ ਤੇਰੀ ਸੇਵਾ ਕਰੇ ਤੇ ਉਹ ਸੇਵਾ ਕੁਥਾਂ ਹੀ ਨਹੀਂ ਜਾਂਦੀ, ਪ੍ਰਵਾਨ ਹੋ ਜਾਂਦੀ ਹੈ, ਸਫਲ ਹੋ ਜਾਂਦੀ ਹੈ। ਸੇਵਾ ਇੱਕ ਕਰਮ ਹੈ ਨਾ, ਕਰਮ, ਅਤੇ ਕਈ ਕਰਮ ਕਈ ਵਾਰੀ ਨਿਫਲ ਚਲੇ ਜਾਂਦੇ ਨੇ, ਅਕਾਰਥ ਹੀ ਚਲੇ ਜਾਂਦੇ ਨੇ। ਤੇਰੇ ਦਰ ਦੀ ਜੋ ਸੇਵ ਹੈ, ਸਤਿਗੁਰੂ ਜੀ ਕਹਿੰਦੇ ਉਹ ਨਿਰਾਰਥ ਨਹੀਂ ਜਾਂਦੀ, ਉਹ ਅਕਾਰਥ ਨਹੀਂ ਜਾਂਦੀ, ਉਹ ਵਿਅਰਥ ਨਹੀਂ ਜਾਂਦੀ, ਉਹ ਫਲੀਭੂਤ ਹੁੰਦੀ ਹੈ, ਉਹ ਸਫਲ ਹੋ ਜਾਂਦੀ ਹੈ। ਸਫਲ ਸਵਾਮੀ ਸੇਵ, ਹਰ ਗੋਪਾਲ ਗੁਰ ਗੋਬਿੰਦ। ਹਰ ਦਾ ਭਾਵ ਹੈ ਹਰਨ ਵਾਲਾ, ਦੁੱਖਾਂ ਨੂੰ ਨਿਵਿਰਤ ਕਰਨ ਵਾਲਾ। ਗੋਪਾਲ ਦਾ ਭਾਵ ਹੈ ਧਰਤੀ ਦੇ ਸਹਾਰੇ ਨੂੰ ਕਹਿੰਦੇ ਨੇ, ਪਾਲਣਾ ਵੀ ਕਰਦਾ ਹੈ। ਤੂੰ ਗੁਰ ਗੋਬਿੰਦ, ਤੂੰ ਧਰਤੀ ਦਾ ਬਿੰਦ ਦਾ ਭਾਵ ਸਹਾਰਾ ਹੈ। ਤੂੰ ਦੁੱਖਾਂ ਨੂੰ ਹਰਨ ਵਾਲਾ ਹੈ, ਪ੍ਰਤਪਾਲਾ ਨਾ ਕਰਨ ਵਾਲਾ ਹੈ, ਧਰਤੀ ਦਾ ਬਿੰਦ ਹੈ। ਬਿੰਦ ਸਹਾਰੇ ਨੂੰ ਆਖਦੇ ਨੇ। ਉਂਝ ਬਿੰਦ ਦਾ ਭਾਵ ਰੰਚਕ ਮਾਤਰ ਕੋਈ ਚੀਜ਼ ਵਸਤੂ ਹੋਵੇ ਉਦੋਂ ਵੀ ਕਹਿੰਦੇ ਬਿੰਦ। ਚਰਨ ਸ਼ਰਨ ਦਇਆਲ ਕੇਸ਼ਵ ਤਾਰ ਜਗ ਭਾਵ ਸਿੰਧ। ਅਸੀਂ ਤੇਰੀ ਚਰਨਾਂ ਦੀ ਸ਼ਰਨ ਲੈਣੀ ਕੀਤੀ ਹੈ, ਹੇ ਦਇਆਵਾਨ ਕੇਸ਼ਵ। ਕੇਸ਼ਵ ਦਾ ਭਾਵ ਹੈ ਕੇਸਾਂ ਵਾਲਾ, ਕੇਸਾਂ ਦਾ ਭਾਵ ਹੈ ਰੱਬ ਪਰਮਾਤਮਾ। ਕੇਸੋ ਕੇਸੋ ਕੁਕੀਏ ਦਾ ਬੋਲ ਆਉਂਦਾ ਹੈ ਬਾਣੀ ਦੇ ਅੰਦਰ। ਤਾਰ ਜਗ ਭਾਵ ਸਿੰਧ, ਤੂੰ ਸਾਨੂੰ ਕਿਰਪਾ ਕਰਕੇ ਇਸ ਜਗਤ ਤੋਂ, ਇਸ ਭਾਵ ਸਾਗਰ ਤੋਂ ਤਾਰ ਦੇ। ਸਿੰਧ ਦਾ ਭਾਵ ਹੈ ਸਾਗਰ, ਸਮੁੰਦਰ। ਸਿੰਧ ਕਿਉਂ ਆਖਿਆ? ਸਿੰਧ ਸਮੁੰਦਰ ਦਾ ਨਾਮ ਹੈ। ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ। ਕਾਮ ਕ੍ਰੋਧ ਨੂੰ ਹਰਨ ਵਾਲਾ ਹੈ। ਜੀਵਾਂ ਦੇ ਅੰਦਰ ਜਿਹੜੀ ਵਿਸ਼ ਹੈ ਨਾ, ਵਿਕਾਰ ਵਿਸ਼ੇ, ਉਹਨਾਂ ਦਾ ਤੂੰ ਨਾਸ਼ ਕਰਦਾ ਹੈ। ਮਦ ਮੋਹ ਦੈਨ, ਮਦ ਨਸ਼ੇ ਨੂੰ ਕਹਿੰਦੇ ਨੇ, ਮੋਹ ਦਾ ਨਸ਼ਾ ਜਿਹੜਾ ਹੁੰਦਾ ਉਹਨੂੰ ਦੈਨ ਦਾ ਭਾਵ ਹੈ ਤੂੰ ਸਾੜ ਦਿੰਦਾ ਹੈ। ਮਦ ਮੋਹ ਦਹਿਨ ਮੁਰਾਰ, ਜੋ ਦੈਂਤਾਂ ਨੂੰ ਮਾਰਦਾ ਹੈ, ਮੁਰਾਰੀ ਵੀ ਕਹਿੰਦੇ ਨੇ, ਮੁਰਾਰ ਮੁਰਾਰ। ਮਨ ਮਕਰੰਦ, ਤੇ ਭਗਤਾਂ ਦੇ ਮਨ ਵਿੱਚ ਤੂੰ ਮਕਰੰਦ ਦੀ ਤਰ੍ਹਾਂ ਹੈ। ਮਕਰੰਦ ਕਹਿੰਦੇ ਨੇ ਸੁਗੰਧੀ ਨੂੰ, ਖੁਸ਼ਬੂ ਨੂੰ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ। ਮਕਰੰਦ ਦਾ ਭਾਵ ਹੈ ਸੁਗੰਧੀ, ਮਕਰੰਦ ਦਾ ਭਾਵ ਹੈ ਖੁਸ਼ਬੂ। ਅਤੇ ਜਿਸ ਸੁਗੰਧੀ ਉੱਤੇ ਭੌਰਾ ਆ ਕੇ ਬੈਠ ਜਾਏ, ਤੂੰ ਸਾਡੇ ਮਨ ਦੀ ਮਕਰੰਦ ਹੈ। ਜਨਮ ਮਰਨ ਨਿਵਾਰ ਧਰਨੀ ਧਰ, ਪਤ ਰਾਖ ਪਰਮਾਨੰਦ। ਹੇ ਪਰਮਾਤਮਾ, ਜਨਮ ਅਤੇ ਮਰਨ ਨੂੰ ਤੂੰ ਹੀ ਨਿਵਾਰ ਸਕਦਾ ਹੈ, ਭਾਵ ਕਿ ਆਵਾਗਮਨ ਦੇ ਚੱਕਰ ਤੋਂ ਤੂੰ ਹੀ ਬਚਾ ਸਕਦਾ ਹੈ। ਤੇਰੇ ਤੋਂ ਬਿਨਾਂ ਕੋਈ ਹੋਰ ਹੈ ਨਹੀਂ, ਕੋਈ ਦੂਜਾ ਨਹੀਂ ਹੈ ਜੋ ਇਸ ਜਨਮ ਮਰਨ ਨੂੰ ਨਿਵਾਰ ਦੇਵੇ। ਧਰਨੀ ਧਰ, ਧਰਤੀ ਦਾ ਆਸਰਾ, ਧਰਤੀ ਦੀ ਥੰਮੀ। ਧਰਨੀ
ਦਾ ਭਾਵ ਹੈ ਧਰਤੀ, ਧਰ ਦਾ ਭਾਵ ਹੈ ਧਰਨ ਵਾਲਾ, ਟਿਕਾਉਣ ਵਾਲਾ, ਸਹਾਰਾ ਦੇਣ ਵਾਲਾ। ਜਿਸਨੇ ਧਰਤੀ ਨੂੰ ਧੀਰਜ ਦਿੱਤੀ ਹੋਈ ਹੈ, ਜਿਸਨੇ ਇਸ ਧਰਤੀ ਨੂੰ ਥੰਮਿਆ ਹੋਇਆ ਹੈ, ਪਤ ਰਾਖ ਪਰਮਾਨੰਦ। ਪਤ ਦਾ ਭਾਵ ਹੈ ਇੱਜ਼ਤ, ਰਾਖ ਦਾ ਭਾਵ ਹੈ ਰੱਖ, ਅਰਦਾਸ ਦੇ ਰੂਪ ਵਿੱਚ ਹੈ, ਤੂੰ ਸਾਡੀ ਪਤ ਰੱਖ, ਸਾਡੀ ਪੈਜ ਰੱਖ। ਪਰਮਾਨੰਦ ਦਾ ਭਾਵ ਹੈ ਪਰਮ ਆਨੰਦ, ਉਹ ਆਨੰਦ ਜਿਹੜਾ ਸਾਰਿਆਂ ਤੋਂ ਪਰਮ ਹੈ, ਜਿਹੜਾ ਸਾਰਿਆਂ ਤੋਂ ਸ਼੍ਰੋਮਣੀ ਹੈ। ਤੂੰ ਆਨੰਦ ਦਾ ਉਹ ਖਜ਼ਾਨਾ ਹੈ ਜੋ ਸਾਰਿਆਂ ਦਾ ਪਰਮ ਹੈ, ਸਾਰਿਆਂ ਤੋਂ ਸ਼੍ਰੋਮਣੀ ਆਨੰਦ ਹੈ। ਜਲਤ ਅਨੇਕ ਤਰੰਗ ਮਾਇਆ ਗੁਰ ਗਿਆਨ ਹਾ।

ਸੜ ਰਹੇ ਨੇ। ਜਲਤ ਅਨੇਕ ਤਰੰਗ, ਅਨੇਕ ਦਾ ਭਾਵ ਹੈ ਅਨੇਕਾਂ, ਜਲਤ ਦਾ ਭਾਵ ਜਲ ਰਹੇ ਨੇ, ਤਰੰਗ ਦਾ ਭਾਵ ਹੈ ਸੰਸਾਰ ਦੇ ਅੰਦਰ ਵਿਕਾਰਾਂ ਦੀਆਂ ਤਰੰਗਾਂ ਮਾਇਆ ਰੂਪੀ। ਗੁਰ ਗਿਆਨ ਹਰ ਰਿੱਧ ਮੰਤ, ਲੇਕਿਨ ਜਦੋਂ ਗੁਰੂ ਕਿਰਪਾ ਕਰਦਾ ਹੈ ਆਪਣੇ ਨਾਮ ਦਾ ਮੰਤਰ ਹਿਰਦੇ ਵਿੱਚ ਟਿਕਾ ਦਿੰਦਾ ਹੈ, ਹਰੀ ਦੇ ਨਾਮ ਦਾ ਮੰਤਰ। ਜਿਸ ਹਿਰਦੇ ਵਿੱਚ ਤੇਰੇ ਨਾਮ ਦਾ ਮੰਤਰ ਆ ਜਾਏ, ਛੇਦ ਅਹਮ ਬੁੱਧ, ਅਹਮ ਬੁੱਧ ਦਾ ਭਾਵ ਹੈ ਅਹੰਕਾਰ, ਛੇਦ ਦਾ ਭਾਵ ਛੇਦਿਆ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ ਅਹੰਕਾਰ, ਹੰਕਾਰ ਦੇ ਟੋਟੇ ਹੋ ਗਏ। ਕਰੁਣਾਮੈ, ਉਹ ਕਰੁਣਾਮਈ ਕਿਰਪਾ ਕਰਨ ਵਾਲਾ, ਕਰੁਣਾ ਕਰੁਣਾ ਮੈਂ, ਮੈਂ ਦਾ ਭਾਵ ਹੈ ਮਈ, ਕਰੁਣਾ ਦਾ ਭਾਵ ਹੈ ਕਿਰਪਾਮਈ। ਚਿੰਤ ਮੇਟ, ਉਹ ਕਿਰਪਾ ਕਰ ਦੇਵੇ ਅਤੇ ਚਿੰਤਾ ਨੂੰ ਮੇਟ ਦਿੰਦਾ ਹੈ, ਤਰਾਸ਼ ਨੂੰ ਦੂਰ ਕਰ ਦਿੰਦਾ ਹੈ। ਪੁਰਖ ਅਨੰਤ, ਉਹ ਅਨੰਤ ਪਰਮਾਤਮਾ ਹੈ, ਅਨੰਤ ਬੇਅੰਤ ਬੇਸ਼ੁਮਾਰ ਅਥਾਹ, ਇਹ ਸਾਰਾ ਇੱਕ ਹੀ ਰੂਪ ਹੈ, ਇੱਕ ਹੀ ਅਰਥ ਬਣੇਗਾ। ਉਹਨੂੰ ਅਨੰਤ ਕਹਿ ਲਈਏ, ਉਹਨੂੰ ਬੇਅੰਤ ਕਹਿ ਲਈਏ, ਉਹਨੂੰ ਬੇਸ਼ੁਮਾਰ ਕਹਿ ਲਈਏ ਜਾਂ ਅਥਾਹ ਕਹਿ ਲਈਏ, ਜਿਸ ਦਾ ਕੋਈ ਪਾਰਾਵਾਰ ਨਹੀਂ। ਸਿਮਰ ਸਮਰੱਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਧ। ਸਿਮਰ ਸਮਰੱਥ, ਹੇ ਭਾਈ ਤੂੰ ਸਿਮਰ ਉਹਨੂੰ, ਕਿਸ ਨੂੰ ਪਾਤਸ਼ਾਹ ਕਹਿੰਦੇ ਸਮਰੱਥ, ਜਿਸ ਵਿੱਚ ਸਭ ਤੋਂ ਵੱਡੀ ਸਮਰੱਥਾ ਹੈ, ਸਭ ਤੋਂ ਜ਼ਿਆਦਾ ਤਾਕਤ। ਪਲ ਮਹੂਰਤ, ਹਰ ਪਲ ਹਰ ਸਮੇਂ, ਮਹੂਰਤ ਦਾ ਭਾਵ ਕੀ ਹੈ, ਸਮਾਂ ਪਲ, ਹਰ ਮਹੂਰਤ ਵਿੱਚ ਹਰ ਪਲ ਵਿੱਚ ਤੂੰ ਉਹਨੂੰ ਸਿਮਰ। ਪ੍ਰਭ ਧਿਆਨ ਸਹਿਜ ਸਮਾਧ, ਹਰ ਵੇਲੇ ਤੂੰ ਉਸ ਪਰਮਾਤਮਾ ਦੇ ਅੰਦਰ ਧਿਆਨ ਲਾ ਕੇ ਰੱਖ। ਸਹਿਜ ਦੀ ਸਮਾਧੀ ਦਾ ਭਾਵ ਕੀ ਹੈ, ਮਨ ਨੂੰ ਟਿਕਾ। ਇੱਕ ਸਰੀਰ ਦੀ ਸਮਾਧੀ ਹੈ, ਇੱਕ ਮਨ ਦੀ ਸਮਾਧੀ ਹੈ। ਦੀਨ ਦਿਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ, ਦੀਨਾਂ ਉੱਤੇ ਦਇਆ ਕਰਨ ਵਾਲੇ ਪਰਮਾਤਮਾ ਜਦੋਂ ਪ੍ਰਸੰਨ ਹੋ ਜਾਂਦੇ ਨੇ, ਪੂਰਨ ਤੌਰ 'ਤੇ ਕਿਰਪਾ ਹੁੰਦੀ ਹੈ, ਫਿਰ ਕੋਈ ਜੀਵ ਜਾਚੀਐ ਦਾ ਭਾਵ ਜਾਚਦਾ ਹੈ। ਰਜ ਸਾਧ, ਰਜ ਦਾ ਭਾਵ ਕੀ ਹੈ, ਧੂੜੀ, ਸਾਧ ਦਾ ਭਾਵ ਹੈ ਗੁਰੂ ਦੇ ਚਰਨਾਂ ਦੀ ਧੂੜੀ, ਉਹ ਮੰਗਦਾ ਹੈ। ਮੋਹ ਮਿਥਨ ਦੁਰੰਤ ਆਸਾ, ਇਹ ਮਾਇਆ, ਇਹ ਮੋਹ, ਇਹ ਕੁਮਤ, ਦੁਰੰਤ ਦਾ ਭਾਵ ਹੈ ਭੈੜੀ ਮਤ। ਆਸਾ, ਮਿਥਨ ਦਾ ਭਾਵ ਹੈ ਮਿੱਥੇ ਹੋਏ, ਭਾਵ ਕਿ ਥੋੜ੍ਹ ਚਿਰੀ ਵਾਸਤੇ। ਵਾਸ਼ਨਾ ਵਿਕਾਰ, ਸੰਸਾਰ ਦੇ ਵਿਸ਼ੇ ਵਿਕਾਰ ਸਦੀਵੀ ਨਹੀਂ, ਇਹ ਥੋੜ੍ਹ ਚਿਰ ਵਾਸਤੇ ਚੰਗੇ ਲੱਗਦੇ ਨੇ। ਰੱਖ ਧਰਮ ਭਰਮ ਵਿਦਾਰ, ਤੂੰ ਸਾਡੀ ਰੱਖਿਆ ਕਰ, ਸਾਡੇ ਧਰਮ ਨੂੰ ਬਚਾ। ਧਰਮ ਦਾ ਭਾਵ ਕੀ ਹੈ, ਸਾਡਾ ਇਮਾਨ, ਸਾਡਾ ਦੀਨ। ਭਰਮ ਵਿਦਾਰ, ਸਾਡੇ ਅੰਦਰ ਜੋ ਭਰਮ ਹੈ ਉਸ ਨੂੰ ਦੂਰ ਕਰ ਦੇ। ਮਨ ਤੇ ਉਧਰ ਹਰ ਨਿਰੰਕਾਰ, ਸਾਡੇ ਮਨ ਤੋਂ ਜਦੋਂ ਇਹ ਵਿਕਾਰ ਦੂਰ ਹੋ ਜਾਣਗੇ, ਨਿਰੰਕਾਰ ਤੂੰ ਆਪ ਹੀ ਕਿਰਪਾ ਕਰਕੇ ਸਾਡਾ ਉਧਾਰ ਕਰ। ਧਨਾੜ ਆੜ ਭੰਡਾਰ, ਤੇਰਾ ਨਾਮ ਧਨਾਡਾਂ ਵਿੱਚੋਂ ਧਨਾੜ ਕਰ ਦਿੰਦਾ ਹੈ। ਆੜ ਦਮੜੇ ਦਾ ਨਾਮ ਹੈ, ਧਨਾੜ ਆੜ, ਧਨਾੜ ਆੜ ਦਾ ਭਾਵ ਕੀ ਹੈ, ਉਹ ਧਨ, ਉਹ ਦਮੜੀਆਂ, ਉਹ ਮਾਇਆ ਜੋ ਸਾਰਿਆਂ ਤੋਂ ਉੱਤਮ ਹੈ। ਭੰਡਾਰ, ਤੇਰੇ ਨਾਮ ਦੇ ਭੰਡਾਰੇ। ਹਰ ਨਿੱਧ, ਹੇ ਹਰੀ, ਨਿੱਧ ਦਾ ਭਾਵ ਹੈ ਖਜ਼ਾਨਾ। ਹੋਤ, ਜਿਨ੍ਹਾਂ ਵਾਸਤੇ ਇਹ ਹੋ ਜਾਏ, ਜਿਨ੍ਹਾਂ ਨਾ ਚੀਰ, ਭਾਵੇਂ ਸੰਸਾਰੀ ਪੱਖ ਤੋਂ ਉਹਨਾਂ ਕੋਲ ਰਿਜ਼ਕ ਪਦਾਰਥ, ਚੀਰ ਦਾ ਭਾਵ ਕੱਪੜੇ ਨਹੀਂ, ਪਰ ਨਾਮ ਦੇ ਧਨ ਦੇ ਨਾਲ ਉਹ ਮਾਲੋ ਮਾਲ ਹੋ ਜਾਂਦੇ ਨੇ। ਖਲ ਮੁਗਧ ਮੂੜ ਕਟਾਖਿਆ ਸ਼੍ਰੀ ਧਰ, ਕੋਈ ਮੂਰਖ ਹੋਵੇ, ਕੋਈ ਖਲ ਹੋਵੇ, ਕੋਈ ਮੁਗਧ ਹੋਵੇ, ਕਟਾਖਿਆ ਕਿਰਪਾ ਦ੍ਰਿਸ਼ਟੀ, ਕਟਾਖਿਆ ਦਾ ਭਾਵ ਹੈ ਕਿਰਪਾ ਦ੍ਰਿਸ਼ਟੀ, ਸ਼੍ਰੀ ਧਰ ਪਰਮਾਤਮਾ ਦਾ ਹੀ ਨਾਮ ਹੈ। ਭੈ ਗੁਣਮਤ ਧੀਰ, ਜਦੋਂ ਪਰਮਾਤਮਾ ਦੀ ਅੰਮ੍ਰਿਤਮਈ ਦ੍ਰਿਸ਼ਟੀ ਹੁੰਦੀ ਹੈ, ਫਿਰ ਕੀ ਹੁੰਦਾ, ਇਸ ਮਤ ਦੇ ਵਿੱਚ ਪਰਮਾਤਮਾ ਦੇ ਗੁਣ ਅਤੇ ਧੀਰਜ ਆ ਜਾਂਦਾ।

ਜੀਵਨ ਮੁਕਤ ਜਗਦੀਸ਼ ਜਪ ਮਨ ਧਾਰ ਰਿੱਧ ਪ੍ਰਤੀਤ। ਜੀਵਨ ਮੁਕਤ ਉਹ ਜੀਵ ਹੋ ਜਾਏਗਾ, ਜਿਉਂਦਿਆਂ ਹੀ ਉਹ ਬੰਧਨਾਂ ਤੋਂ ਮੁਕਤ ਹੋ ਜਾਏਗਾ। ਜਗਦੀਸ਼ ਜਪ ਮਨ ਧਾਰ ਰਿੱਧ ਪ੍ਰਤੀਤ, ਪ੍ਰਤੀਤ ਦਾ ਭਾਵ ਹੈ ਸ਼ਰਧਾ, ਰਿੱਧ ਦਾ ਭਾਵ ਹੈ ਹਿਰਦਾ, ਧਾਰ ਦਾ ਭਾਵ ਪ੍ਰਤੀਤ ਨੂੰ ਹਿਰਦੇ ਵਿੱਚ ਧਾਰਨ ਕਰ, ਅਤੇ ਜਪ ਮਨ ਜਗਦੀਸ਼ ਉਸ ਜਗਤ ਦੇ ਈਸ਼ਵਰ ਨੂੰ ਮਨ ਕਰਕੇ ਜਪਨਾ ਕਰ। ਜੀ ਦਇਆ ਮਇਆ ਸਰਬੱਤਰ ਰਮਣਮ, ਜੀਆਂ ਉੱਤੇ ਦਇਆ ਕਰਨ ਵਾਲਾ, ਮਇਆ ਦਾ ਭਾਵ ਹੈ ਮਿਹਰ ਕਰਨ ਵਾਲਾ, ਸਰਬੱਤਰ ਰਮਣ ਦਾ ਭਾਵ ਹੈ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਪਰਮ ਹੰਸ ਹਰੀਤ, ਕੋਈ ਪਰਮਾਤਮਾ ਦੇ ਮਾਰਗ 'ਤੇ ਚੱਲ ਪਵੇ ਅਤੇ ਮਾਨੋ ਉਹਦੀ ਰੀਤ ਰਹਿਣੀ ਸਹਿਣੀ ਹੰਸਾਂ ਵਾਲੀ ਹੋ ਜਾਂਦੀ ਹੈ। ਅਖੀਰਲੇ ਬੋਲ ਹਨ, ਦੇਤ ਦਰਸ਼ਨ ਸ਼ਰਵਣ ਹਰ ਜਸ, ਜਿਨ੍ਹਾਂ ਨੂੰ ਤੂੰ ਦਰਸ਼ਨ ਦੇ ਦਿੰਦਾ ਹੈ, ਇਹਨਾਂ ਸ਼ਰਣਾਂ ਵਿੱਚ ਹਰੀ ਦਾ ਜਸ ਆ ਜਾਂਦਾ ਹੈ। ਰਸਨ ਨਾਮ ਉਚਾਰ, ਫਿਰ ਉਹਨਾਂ ਦੀ ਰਸਨਾ ਵੀ ਤੇਰੇ ਅੰਮ੍ਰਿਤਮਈ ਨਾਮ ਨੂੰ ਉਚਾਰਨ ਲੱਗ ਪੈਂਦੀ ਹੈ। ਅੰਗ ਸੰਗ ਭਗਵਾਨ ਪਰਸਨ, ਅੰਗ ਸੰਗ ਦਾ ਭਾਵ ਹੈ ਹਰ ਵੇਲੇ ਕੋਲ ਹੀ, ਅੰਗ ਸੰਗ ਨੇੜੇ ਹੀ ਭਗਵਾਨ ਉਹਨਾਂ ਨੂੰ ਦਿਸਣ ਲੱਗ ਪੈਂਦਾ ਹੈ, ਪਰਮਾਤਮਾ ਨੇੜੇ ਹੀ ਨਜ਼ਰ ਹੀ ਪੈਂਦਾ ਹੈ। ਪਰਸਨ ਉਹ ਸਮਝਦੇ ਨੇ ਕਿ ਉਹ ਅੰਗ ਸੰਗ ਹੈ, ਸਾਡੇ ਨਾਲ ਹੀ ਹੈ, ਹਰ ਵੇਲੇ ਹੈ। ਉਹਨੂੰ ਪਰਸਨ ਕਰਕੇ ਪ੍ਰਭ ਨਾਨਕ ਪਤ ਤੇ ਉਧਾਰ, ਹੇ ਨਾਨਕ ਪਤਤਾਂ ਦਾ ਵੀ ਉਧਾਰ ਹੋ ਜਾਂਦਾ ਹੈ, ਪਤਤਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਅੱਜ ਦੇ ਮੁੱਖ ਵਾਕ ਦੇ ਰਾਹੀਂ, ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਐਸੀ ਹੀ ਕਿਰਪਾ ਕੀਤੀ ਹੈ। ਉਹ ਨਾਥਾਂ ਦਾ ਨਾਥ ਹੈ, ਨਰਾਂ ਦਾ ਨਰ ਹੈ, ਦੀਨ ਬੰਧਵ ਹੈ, ਸਾਰਿਆਂ ਉੱਤੇ ਪਰਉਪਕਾਰ ਕਰਨ ਵਾਲਾ ਹੈ, ਸਾਰਿਆਂ ਉੱਤੇ ਉਹਦੀ ਨਜ਼ਰ ਹੁੰਦੀ ਹੈ। ਭੈ, ਡਰ, ਤਰਾਸ਼, ਇਹ ਸਾਰਾ ਕੁਝ ਉਹ ਦੂਰ ਕਰ ਦਿੰਦਾ ਹੈ। ਜਦੋਂ ਉਹਦੀ ਨਜ਼ਰ ਹੁੰਦੀ ਹੈ, ਜਦੋਂ ਉਸਦੀ ਰਹਿਮਤ ਹੋ ਜਾਂਦੀ ਹੈ। ਪਾਤਸ਼ਾਹ ਜੀ ਕਿਰਪਾ ਕਰਨ। ਪਾਵਨ ਮੁਖਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਸਤਿਗੁਰੂ ਜੀ ਰਹਿਮਤ ਕਰਨ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੂਹੀ ਮਹੱਲਾ ਚੌਥਾ। ਤਿਨੀ ਹਰ ਤਿਨੀ ਅੰਤਰ ਹਰ ਅਰਾਧਿਆ, ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ। ਤਿਨ ਕੀ ਵਕੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹਰ ਹਰ ਧਿਆਏ ਮੇਰੇ ਮਨ, ਹਰ ਧਿਆਏ ਹਰ ਜਨਮ। ਜਨਮ ਕੇ ਸਭ ਦੁੱਖ ਨਿਵਾਰਣ ਹਾਰਾ ਰਹਾਓ। ਧੁਰ ਭਗਤ ਜਨਾ ਕੋ ਬਖਸਿਆ ਹਰੇ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਵੇ ਸੋਨ ਕੀ ਰੀਸ ਕਰੇ, ਤਿਸ ਹਲਤ ਪਲਤ ਮੋਹਕਾਰਾ। ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ। ਤਿਨ ਕੀ ਸੇਵਾ ਤੇ ਹਰ ਪਾਈਏ, ਸਿਰ ਨਿੰਦਕ ਕੇ ਪਵੇ ਇਸ਼ਾਰਾ। ਜਿਸ ਘਰ ਵਿਰਤੀ ਸੋਈ ਜਾਣੇ, ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ। ਚੌ ਪੀੜ੍ਹੀ ਆਦਿ ਜੁਗਾਦ ਵਕੀਲੀ, ਕਿਨੇ ਨਾ ਪਾਇਓ ਹਰ ਸੇਵਕ ਭਾਈ ਨਿਸਤਾਰਾ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਅਰਾਧੀਏ, ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੇ, ਹੋਰਤ ਬਿਦ ਲਿਆ ਨਾ ਜਾਈ। ਹਰ ਧਨ ਸੰਚੀਏ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ ਰਹਾਓ। ਸਤ ਸੰਗਤੀ ਸੰਗ ਹਰ ਧਨ ਖੱਟੀਏ, ਹੋਰ ਥੈ ਹੋਰ ਤੇ ਉਪਾਏ ਹਰ ਧਨ ਕਿਤੇ ਨਾ ਪਾਈ। ਹਰ ਰਤਨੇ ਕਾ ਵਪਾਰੀਆ, ਹਰ ਰਤਨ ਧਨ ਵਿਹਾਜੇ ਕੱਚੇ ਕੇ ਵਪਾਰੀਏ। ਵਾਕ ਹਰ ਧਨ ਲਿਆ ਨਾ ਜਾਈ। ਹਰ ਧਨ ਰਤਨ ਜਿਵੇ ਹਰ ਮਾਣਕ, ਹਰ ਧਨੇ ਨਾਲ ਅੰਮ੍ਰਿਤ ਵੇਲੇ ਵਤੇ ਹਰ ਭਗਤੀ ਹਰ ਲੇ ਬੁਲਾਈ। ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੱਟੇ ਨਾਹੀ। ਹਲਤ ਪਲਤ ਹਰ ਧਨੇ ਕੀ ਭਗਤਾ ਕੋ ਮਿਲੀ ਵਡਿਆਈ। ਹਰ ਧਨ ਨਿਰਭਉ ਸਦਾ ਸਦਾ ਸਥਿਰ ਹੈ ਸੱਚਾ ਇਹੋ। ਹਰ ਧਨ ਅਗਨੀ ਤਸਕਰੇ ਪਾਣੀ, ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ। ਹਰ ਧਨ ਕੋਚ ਕਾ ਨੇੜ ਨਾ ਆਵੀ, ਜਮ ਜਗਾਤੀ ਡੰਡ ਨਾ ਲਗਾਈ। ਸਾਕਤੀ ਪਾਪ ਕਰਕੇ ਵਿਖਿਆ, ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ। ਹਲਤੇ ਵਿੱਚ ਸਾਕਤ ਦੁਹੇਲੇ ਭਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ, ਹਰ ਦਰਗੇ ਢੋਈ ਨਾ ਪਾਈ। ਇਸ ਹਰ ਧਨ ਕਾ ਸਾਹੋ ਹਰ ਆਪ ਹੈ, ਸੰਤੋ ਜਿਸਨੂੰ ਦੇ ਸੋ ਹਰ ਧਨ ਲੱਤ ਚਲਾਈ। ਇਸ ਹਰ ਧਨ ਧੰਨੇ ਕਾ ਟੋਟਾ ਕਦੇ ਨਾ ਆਵੇ, ਜਨ ਨਾਨਕ ਕੋ ਗੁਰ ਸੋਝੀ ਪਾਈ। ਸੂਹੀ ਮਹੱਲਾ ਚੌਥਾ। ਜਿਸਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੇ, ਸੋ ਭਗਤ ਸੋ ਪ੍ਰਵਾਨ। ਤਿਸ ਕੀ ਮਹਿਮਾ ਕਿਆ ਵਰਨੀਏ, ਜਿਸ ਕੀ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੀਉ ਲਾਏ, ਸਤਿਗੁਰ ਨਾਲ ਧਿਆਨ ਰਹਾਓ। ਸੋ ਸਤਿਗੁਰੂ ਕਾ ਸਤਿਗੁਰੂ ਸਾ ਸੇਵਾ, ਸਤਿਗੁਰ ਕੀ ਸੇਵਾ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ। ਜੋ ਦੂਜੇ ਪਾਏ ਸਾਕਤ ਕਾਮਨਾ, ਅਰਥ ਦੁਰਗੰਧ ਸਰੇਵ ਦੇ ਸੋ ਨਿਹਫਲ ਸਭ ਅਗਿਆਨ। ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ, ਥਾਏ ਪਵੇ ਸੋ ਪਾਵੇ ਦਰਗੇ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਪ੍ਰਧਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ। ਸੂਹੀ ਮਹੱਲਾ ਚੌਥਾ। ਕਰ ਸਤਵਾ ਏਕ ਓਂਕਾਰ ਸਤਿਗੁਰ ਪ੍ਰਸਾਦ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ। ਤੂੰ ਠਾਕਰ ਊਚ ਭਗਵਾਨਾ, ਮੈਂ ਹਰ ਹਰ ਨਾਮ ਤਰ ਸੋਈ। ਜਿਉ ਭਾਵੇ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਵਿਨਿਆਵਰ ਨਾ ਕੋਈ ਰਹਾਉ। ਮੈਂ ਤਾਣ ਨਿਵਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਅੱਗੇ ਅਰਦਾਸ। ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੇ, ਬੱਕਰੀ ਸਿੰਘ ਕਿਤੇ ਥਾਏ ਰਾਖੇ, ਮਨ ਹਰ ਜਪ ਭਰਮ ਭਾਓ ਦੂਰ ਕੀਜੇ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨੇ ਮਾਣਿਆ ਮਾਣ ਦਿਵਾਏ। ਜਿਉ ਧਰਤੀ ਚਰਨ ਤਲੇ ਤੇ ਉੱਪਰ
आवे त्यो नानक साधे जना जगत आन सब पैरी पाए। सूही महला चौथा। तू करता सब किश आपे जाने, क्या तुद पे आख सुनाइए। बुरा भला तब तुद सब किश सूझे, जेहा को करे तेहा को पाइए। मेरे साहेब तू अंतर की विद जाने, बुरा भला तुद सब किश सूझे, तुद भावे तिवे बुलावे रहाओ। सब मोह माया शरीर हर किया, विच देही मानुख भगत कराई। इकना सतगुर मेल सुख देवे, एक मन मुख धुंद पिटाई। सब को तेरा तू सबना का मेरे करते, तुद सबना सिर लिखिया लेख। जे ही तू नदर करे तेहा को होवे, विन नदरी ना ही को पेख। तेरी वडियाई तू ही जाने, सब तुदनो नित त्याए। जिसनु तुद पावे तिसनु तू मेले, जन नानक सो थाए पाए। सूही महला चौथा। जिनके अंतर वसिया मेरा हर हर, तिनके सब रोग गवाए। ते मुक्त पै जिन हर नाम ते आया, तिन पवित परम पद पाए। मेरे राम हर जन अरोग पाए। गुरबचनी जिना जपिया मेरा हर हर, तिन के होमे रोग गए रहाओ। ब्रह्मा बिशन महादेव तेरा गुण, रोगी विच होमे कार कमाई। जिन किए तिसे ना चेते बपड़े, हर गुरमुख सूझी पाई। होमे रोग सब जगत बियापिया, तिन को जन्म मरण दुख भारी। गुर प्रसादी को बिरला छूटे, तिस जन को हो बलिहारी। जिन शिष्ट साजी सोई हर जाने, ताका रूप अपारो। नानक आपे वेख हर विगसे, गुरमुख ब्रह्म विचारो। सूही महला चौथा। किता करना सर्व रजाई, सब कीचे जे कर सकिए। अपना किता किशु ना होवे, जो हर पावे त्यो रखिए। मेरे हर जियो सब को तेरे वस, असा जोर नाहीं जे किछ कर हम साके। ज्यो पावे तिवें वाक्स रहाओ। सब जियो पिंड दिया, तुद्यापे कारे लाया। जेहा तू हुक्म करे तेहा को कर्म कमावे, जेहा तुद तुर लिखिया पाया। पंच तत् कर तुद सृष्ट सब साजी, कोई सेवा करियो जे किश कीता होवे। इक ना सतगुर मेल तू बजावे, इक मन मुख करे से रोवे। हर की वडियाई हो आख ना साका, हो मूर्ख मुगद निचान। जन नानक को हर बख्स लै, मेरे स्वामी शरणागत पया अजान। राग सूही महला पंजवा कर पहला, एक ओंकार सतगुर प्रसाद। बाजी कर जैसे बाजी पाई, नाना रूप भेख दिखलाई। सांग उतार थम्यो पसारा, तब एको एक अंकारा। कवन रूप दृष्टियो विन सायो, कत्यो गयो ओ कत ते आयो रहाओ। जलते उठे अनक तरंगा, कनक भूखन कीने बह रंगा। बीज बीज देखियो बह प्रकारा, फल पाके ते एक अंकारा। सहस कटा मैं एक आकाश, कट फूटे ते ओही प्रकाश। भरम लोभ मोह माया विकार, भरम छूटे ते एक अंकार। ओ अविनाशी बिन सत नाही, ना को आवे ना को जाही। गुरपुरे हमे मल धोई, कौ नानक मेरी परम गत होई। सूही महला पंजवा। कीता लोड़े सो प्रभ होए, तुद बिन दूजा नाही कोई। जो जन सेवे तिस पूरन काज, दास अपने की राखो लाज। तेरी शरण पूरन दयाला, तुझ बिन कवन करे प्रित पाला। रहाओ जल थल महियल रहा प्रपूर, निकट वसे नाही प्रभ दूर। लोक पतियारे कशु ना पाइये, साच लगे ता हम में जाइए। जिसनु लाए लए सो लागे, ज्ञान रतन अंतर दिस जागे। दुरमत जाए परम पद पाए, गुर प्रसादी नाम त्याए। दोई कर जोड़ करो अरदास, तुद पावे ता आने रास। कर कृपा अपनी भगती दे लाए,
ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਸੂਹੀ ਮਹੱਲਾ ਪੰਜਵਾਂ, ਧਨ ਸੁਹਾਗਨ ਜੋ ਪ੍ਰਭੂ ਪਛਾਨੇ, ਮਾਨੇ ਹੁਕਮ ਤਜੇ ਅਭਿਮਾਨੇ। ਪ੍ਰਿਆ ਸਿਓ ਰਾਤੀ ਰਲੀਆ, ਮਾਨੇ ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਓ। ਸਖੀ ਸੁਹੇਲੀ ਕੋ ਸਮਝਾਵੇ, ਸੋਈ ਕਮਾਵੇ ਜੋ ਪ੍ਰਭ ਪਾਵੇ। ਸਾਹ ਸੁਹਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ। ਫਿਰ ਪੁਛਤਾਵੇ ਜਬ ਰਹਿਣ ਵਿਹਾਵੇ, ਕਰਮਹੀਣ ਮਨ ਮੁਖ ਦੁੱਖ ਪਾਵੇ। ਬਿਨੋ ਕਰੇ ਜੇ ਜਾਣਾ ਦੂਰ, ਪ੍ਰਵੇ ਅਵਨਾਸੀ ਰਿਹਾ ਭਰਪੂਰ। ਜਨ ਨਾਨਕ ਗਾਵੇ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ। ਗ੍ਰਹਿ ਵਸ ਗੁਰ ਕੀ ਨਾ ਹੋ ਘਰ ਕੀ ਨਾਰ, ਦਸ ਦਾਸੀ ਕਰ ਦੀਨੀ ਪਤਾਰ। ਸਗਲ ਸਮੱਗਰੀ ਮੈਂ ਘਰ ਕੀ ਜੋੜੀ, ਆਸ ਪਿਆਸੀ ਪਿਰ ਕਿਉ ਲੋੜੀ। ਕਵਨ ਕਹਾ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੁਰਾਰੇ ਰਹਾਓ। ਸੱਤ ਸਿਗਾਰ ਭਵੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ। ਕੰਗਨ ਵਸਤਰ ਗਹਿਣੇ ਬਣੇ ਸੁਹਾਵੇ, ਧਨ ਸਭ ਸੁਖ ਪਾਵੇ ਜਾਂ ਫਿਰ ਕਰ ਆਵੇ। ਗੁਣ ਕਾਵਣ ਕਰ ਕੰਤਰ ਜਾਇਆ, ਬਸ ਕਰ ਲੀਨਾ ਗੁਰ ਭਰਮ ਚੁਕਾਇਆ। ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ। ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰ ਦੇ ਅਪਾਰਾ। ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ। ਸੂਹੀ ਮਹੱਲਾ ਪੰਜਵਾਂ, ਅਮਕਿਓ ਹਿਓ ਮਿਲਨ ਪ੍ਰਵਤਾਈ, ਖੋਜਤ ਚਰਿਓ ਦੇਖਿਓ ਪ੍ਰਭ ਜਾਈ। ਸੁਨਤ ਸਦੇਸਰੋ ਪ੍ਰਿਆ ਗ੍ਰਹਿ, ਸੇਜ ਬਿਸ਼ਾਈ ਭਰਮ ਭਰਮਾਇਓ ਤੋ ਨਦਰ ਨਾ ਪਾਈ। ਕਿਨ ਵਿਦ ਹਿਉਰਿਓ ਧੀਰੇ ਨਿਮਾਨੋ, ਮਿਲ ਸਾਜਨ ਹੋ ਤੁਝ ਗੁਰਬਾਨੋ ਰਹਾਓ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗੰਤਾ। ਪੀਓ ਮਧਰੋ ਧਨ ਮਤਵੰਤਾ, ਧਨ ਜਾਗੇ ਜੇ ਫਿਰ ਬੁਲੰਤਾ। ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦਸੰਤਰ ਮੈਂ ਸਗਲੇ ਜਾਗੇ। ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ, ਹੋ ਕਿਰਪਾਲ ਪ੍ਰਭ ਮਿਲੇ ਸਵਾਗੇ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਜੀ ਤਪਤ ਘਰੇ ਪਿਰੇ ਪਾਇਆ। ਸਗਲ ਸਿਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਜੈ ਦੇਖਾ ਤੈ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਓ। ਦੂਜਾ ਸੂਹੀ ਮਹੱਲਾ ਪੰਜਵਾਂ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚੁਤਰਾਈ, ਜੀਓ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹਮ ਬਾਰੇ। ਰਹਾਓ ਪ੍ਰਭ ਦਾਤਾ ਮੋਹਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਸੋ ਕਿਛ ਨਾਹੀ ਜੇ ਮੈਂ ਤੇ ਹੋਵੇ, ਮੇਰੇ ਠਾਕਰ ਅਗਮੀ ਅਪਾਰੇ। ਕਿਆ ਸੇਵ ਕਮਾਵੋ ਕਿਆ ਕਹਿ ਰਿਜਾਵੋ, ਬੇਦ ਕਿਤ ਪਾਵੋ ਦਰਸਾਰੇ। ਮਿਤ ਨਾਹੀ ਪਾਈਏ ਅੰਤ ਨਾ ਲਹੀਏ, ਮਨ ਤਰਸੇ ਚਰਨਾਰੇ। ਪਾਵੋ ਦੀਨ ਢੀਠ ਹੋਏ ਮੰਗੋ, ਮੁਖ ਲਾਗੇ ਸੰਤਰੇ ਨਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਸੂਹੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੇਵਾ ਥੋਰੀ ਮੰਗਨ ਬਹੁਤਾ, ਮਹਲ ਨਾ ਪਾਵੇ ਕਹਿ ਤੋ ਪਹੁਤਾ। ਜੋ ਪ੍ਰਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ। ਰਹਾਓ ਭੇਖ ਦਿਖਾਵੇ ਸੱਚ ਨਾ ਕਮਾਵੇ, ਕਹਿ ਤੋ ਮਹਿਲੀ ਨਿਕਟ ਨਾ ਆਵੇ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੇ ਮੁਖ ਰਤਾ। ਕਹੋ ਨਾਨਕ ਪ੍ਰਭ ਬਿਨੋ ਸੁਨੀਜੇ, ਕੁੰਚਲ ਕਠੋਰ ਕਾਮੀ ਮੁਕਤ ਕੀਜੇ। ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾਤੇ ਪੁਰਖ ਸੁਭਾਈ ਰਹਾਓ। ਦੂਜਾ ਸੂਹੀ ਮਹੱਲਾ ਪੰਜਵਾਂ, ਬੁਰੇ ਕਾਮ ਕੋ ਉੱਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਆ। ਅਵਸਰ ਆਪਣਾ ਬੂਝੇ ਨਾ ਇਆਨਾ, ਮਾਇਆ ਮੋਹ ਰੰਗ ਲਪਟਾਨਾ ਰਹਾਓ। ਲੋਭ ਲਹਿਰ ਕੋ ਵਿਗਸ ਫੂਲ ਬੈਠਾ, ਸਾਧ ਜਨਾ ਕਾ ਦਰਸ ਨਾ ਡਿੱਠਾ।
ਕਬੂ ਨਾ ਸਮਝੇ ਅਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ। ਵਿਖੇ ਨਾਦ ਕਰ ਸੁਣ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਦ੍ਰਿਸ਼ਟ ਨਾਹੀਂ ਰੇ ਪੇਖ ਤੇ ਅੰਧੇ, ਛੋੜ ਜਾਏ ਝੂਠੇ ਸਭ ਧੰਦੇ ਰਹਾਉ। ਕਉ ਨਾਨਕ ਪ੍ਰਭ ਬਖਸ ਕਰੀਜੇ, ਕਰ ਕਿਰਪਾ ਮੋਹੇ ਸਾਧ ਸੰਗ ਦੀਜੇ। ਤਉ ਕਿਛ ਪਾਈਏ ਜੋ ਹੋਈਏ ਰੇਨਾ, ਜਿਸੇ ਬੁਝਾਏ ਤਿਸ ਨਾਮ ਲੈਨਾ ਰਹਾਉ। ਸੂਹੀ ਮਹੱਲਾ ਪੰਜਵਾ, ਘਰ ਮੈਂ ਠਾਕਰ ਨਦਰ ਨਾ ਆਵੇ, ਗੱਲ ਮੈਂ ਪਾਹਣ ਲਹਿ ਲਟਕਾਵੇ। ਪਰ ਮੈਂ ਭੁੱਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਰਤਾ ਰਹਾਉ। ਜਿਸ ਪਾਹਣ ਕੋ ਠਾਕਰ ਕਹਿਤਾ, ਉਹ ਪਾਹਣ ਲੈ ਉਸ ਕੋ ਡਬਤਾ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਿਰਾਮੀ। ਗੁਰਮਿਲ ਨਾਨਕ ਠਾਕਰ ਜਾਤਾ, ਜਲ ਥਲ ਮਹੀਅਲ ਪੂਰਨ ਬਿਦਾਤਾ। ਸੂਹੀ ਮਹੱਲਾ ਪੰਜਵਾ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਸੂਬੋ ਸੂਬੋ ਸੂਬੀ, ਆਪਣੇ ਪ੍ਰੀਤਮ ਕੇ ਰੰਗ ਰਤੀ ਰਹਾਉ। ਪਾਪ ਮਲੋਵੋ ਸੰਗ ਲੇਨ ਭਤੀਰੀ, ਜਹਾ ਪਠਾਵੋ ਜਾਓ ਭਤੀਰੀ। ਜਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵੋ ਮੋਹੇ ਪ੍ਰਾਨ ਪਤੀਰੀ। ਮਾਨ ਤਾਨ ਬਿਦਰ ਹਤੀਰੀ, ਸਾ ਨਾਨਕ ਸੁਹਾਗ ਬਤੀਰੀ। ਸੂਹੀ ਮਹੱਲਾ ਪੰਜਵਾ, ਤੂੰ ਜੀਵਨ ਤੂੰ ਪ੍ਰਾਨ ਅਧਾਰਾ, ਤੂੰ ਹੀ ਪੇਖ ਪੇਖ ਮਨ ਸੁਧਾਰਾ। ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿੱਤ ਨਾ ਵਿਸਾਰੇ ਕਾਹੂ ਬੇਰਾ। ਰਹਾਉ ਬੈ ਖਰੀਦ ਹੋ ਦਾਸਰੋ ਤੇਰਾ, ਤੂੰ ਭਾਰੋ ਠਾਕਰ ਗੁਣੀ ਗਹੇਰਾ। ਕੋਟ ਦਾਸ ਜਾ ਕੇ ਦਰਬਾਰੇ, ਨਿਮਖ ਨਿਮਖ ਵਸੇ ਤਿੰਨ ਨਾਲੇ। ਹੋ ਕਿਛ ਨਾਹੀਂ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਵਸੇਰਾ। ਸੂਹੀ ਮਹੱਲਾ ਪੰਜਵਾ, ਸੁਖ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਸਹਿਜ ਕਥਾ ਪ੍ਰਭ ਅਤ ਕੀ ਮਿੱਠੀ, ਵਿਰਲੇ ਕਾਹੂ ਨੇਤਰੋ ਡਿੱਠੀ। ਰਹਾਉ ਤੈ ਗੀਤ ਨਾਦ ਅਖਾਰੇ ਸੰਗਾ, ਊਹਾ ਸੰਤ ਕਰੇ ਹਰ ਰੰਗਾ। ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਗਹਜ ਕਥਾਏ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮਹੱਲਾ ਪੰਜਵਾ, ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗੇ ਭਵ ਜਲ ਤਾਰੇ। ਉਹ ਸਾਜਨੋ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮ ਦੂਤ ਬੇਦਾਰੇ। ਜਾ ਕੀ ਧੀਰ ਕੇ ਮਨ ਸੁਧਾਰੇ, ਜਾ ਕੇ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਣ ਨਾਨਕ ਤਿੰਨ ਸਦ ਵਲਿਹਾਰੇ। ਸੂਹੀ ਮਹੱਲਾ ਪੰਜਵਾ, ਰਹਿਣ ਨਾ ਪਾਵੋ ਸੁਰ ਨਰ ਦੇਵਾ, ਊਠ ਸਧਾਰੇ ਕਰ ਮਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੀ ਦਰਸ਼ਨ ਪਾਇਆ। ਰਹਾਉ ਬਾਦਸ਼ਾਹ ਸਾ ਵਪਾਰੀ ਮਰਨਾ, ਸੋ ਦੀਸੇ ਜੋ ਕਾਲੇ ਕਰਨਾ। ਕੂੜੇ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾ, ਘਟ ਘਟ ਅੰਤਰ ਤੁਮੇ ਬਸਾਰੇ, ਸਗਲ ਸਮੱਗਰੀ ਸੂਤ ਤੁਮਾਰੇ। ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ, ਤੁਮ ਹੀ ਪੇਖ ਪੇਖ ਮਨ ਵਿਗਸਾਰੇ। ਰਹਾਉ ਅਨਕ ਜੂਨ ਭਰਮ ਭਰਮ ਭਰਮ ਹਾਰੇ, ਓਟ ਗਹੀ ਅਬ ਸਾਧ ਸੰਘਾਰੇ। ਅਭਿ ਅਗੋਚਰ ਅਲਖਿਆ ਪਾਰੇ, ਨਾਨਕ ਸਿਮਰੇ ਦਿਨ ਰਹਿ ਨਾਰੇ। ਸੂਹੀ ਮਹੱਲਾ ਪੰਜਵਾ, ਕਵਨ ਕਾਜ ਮਾਇਆ ਵਡਿਆਈ, ਜਾ ਕੋ ਵਿਨਸਤ ਵਾਰ ਨਾ ਕਾਈ। ਇਹੋ ਸਪਨਾ ਸੋਵਤ ਨਹੀਂ ਜਾਣੇ, ਅਚੇਤ ਵਿਵਸਥਾ ਮਹਿ ਲਪਟਾਨੇ। ਰਹਾਉ ਮਹਾਮੋਹ ਮਾਹੋਯੋ ਗਵਾਰਾ, ਪੇਖਤ ਪੇਖਤ ਊਠ ਸਧਾਰਾ। ਊਚ ਤੇ ਊਚਤਾ ਕਾ ਦਰਬਾਰਾ, ਕਈ ਜੰਤ ਬਿਨਾ ਉਪਾਰਾ। ਦੂਸਰ ਹੋਇਆ ਨਾ ਕੋ ਹੋਈ, ਜਪ ਨਾਨਕ ਪ੍ਰਭ ਏਕੋ ਸੋਈ।
ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾ ਕੋ ਹੋ ਜੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੇ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਧਿਆਵਾ ਆਠ ਪਹਿਰ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਅਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਕਛ ਭਉ ਨਾ ਵਿਆਪੇ ਸਦਾ ਸਦਾ ਨਾਨਕ ਹਰਿ ਜਾਪੇ ਸੂਹੀ ਮਹੱਲਾ ਪੰਜਵਾਂ ਗੁਰ ਕੇ ਬਚਨ ਹਿਰਦੇ ਧਿਆਨ ਧਾਰੀ ਰਸਨਾ ਜਪ ਜਪੋ ਬਨਵਾਰੀ ਸਫਲ ਮੂਰਤ ਦਰਸਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕੋ ਨਹਨ ਕਿਹੁ ਤਤ ਵਿਚਾਰੀ ਰਾਮ ਨਾਮ ਜਪ ਪਾਰੀ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵ ਨਾ ਸਾਧੀ ਪਤਤ ਪਾਵਨ ਪ੍ਰਭ ਨਾਮ ਤੁਮਾਰੋ ਰੇ ਰਾਖ ਲਿਹੋ ਮੋਹੇ ਨਿਰਗੁਨਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਾਨਖ ਅਭਿਆਨੀ ਅਭਿਮਾਨੀ ਸੁਆਦ ਵਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਣੀਏ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੂਟੇ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨਾ ਜਾਤਾ ਰੱਖ ਪਚੋਰ ਪੋਚਾਰ ਮਾਟੀ ਕਾ ਭਾਂਡਾ ਤੁਕਚੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹਬਾਦਾ ਮਹਾਂਗਰਤ ਮਹਿ ਨਿਕ ਅਰਤ ਜਾਤਾ ਨਾਨਕ ਕੀ ਅਰਦਾਸ ਸੁਣੀਜੇ ਡੂਬਤ ਪਾਹਨ ਪ੍ਰਭ ਮੇਰੇ ਲੀਜੇ ਸੂਹੀ ਮਹੱਲਾ ਪੰਜਵਾਂ ਜੀਵਤ ਮਰੇ ਬੂਝੇ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨਿਉ ਦੁੱਤਰ ਤਰੀਏ ਮਿਲ ਸਾਧੂ ਹਰ ਨਾਮ ਉਚਰੀਏ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੇ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੇ ਜੋ ਕਿਛ ਕਰੇ ਸੋਈ ਫਲ ਮਾਨੇ ਆਦਿ ਅੰਤ ਕੀ ਕੀਮਤ ਜਾਣੇ ਕੋ ਨਾਨਕ ਜਨ ਤਿਸ ਕੋ ਨਾਨਕ ਤਿਸ ਜਨ ਵਲਿਹਾਰੀ ਜਾ ਕੇ ਹਿਰਦੇ ਵਸੇ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਵਜਲ ਡੂਬਤ ਸਤਿਗੁਰ ਕਾਢੇ ਜਨਮ ਜਨਮ ਕਾ ਟੂਡਾ ਕਾਢੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ ਸਤਿਗੁਰ ਕੀ ਰਹਿਣ ਵਡਭਾਗੀ ਪਾਵੇ ਨਾਨਕ ਗੁਰ ਕੋ ਸਦ ਵੱਲ ਜਾਵੇ ਸੂਹੀ ਮਹੱਲਾ ਪੰਜਵਾਂ ਗੁਰੇ ਆਪਣੇ ਉੱਪਰ ਵੱਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰਿਓ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਰਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਬਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਦਰਸਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰੇ ਆਪਣੇ ਚੇਰੇ ਰਹਾਉ ਆਪਣੀ ਸਰਣ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਬਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸਤ ਬੰਧ ਪਪਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸਨਾਹ ਕੋਟ ਆਵਦ ਤਿਸ ਵੇਦਤ ਨਾਹੀ
हर चरण शरण गढ़ कोट हमारे काल कंटक जप जम तिस ना विदारी नानक दास सदा बलिहारी सेवक संत राजा राम मुरारी सूही महला पंजवा गुण गोपाल प्रभ के नित गाहा आनंद विनोद मंगल सुख ताहा चल सखिए प्रभ रावण जाहा साध जना की चरणी पाहा रहाओ कर विनती जन धूर बिशाहा जन्म जन्म के किल विखलाहा मन तन प्राण जियो अपराहा हर सिमर सिमर मान मो कटाहा दीन दयाल करो उत्साह नानक दास हर शरण समाहा सूही महला पंजवा बेकुंठ नगर जहा संत वासा प्रभ चरण कमल रिद माहे निवासा सुन मन तन तुझ सुख दिखलावो हर अनक विंजन तुझ भोग पंजाबो रहाओ अमृत नाम पुंच मन माही अचर्ज साधता के वरने न जाही लोभ मुआ तृष्णा बुझ थाकी प्र पार ब्रह्म की शरण जन ताकी जन्म जन्म के पै मोह निवारे नानक दास प्रभ कृपा तारे सूही महला पंजवा अनक वीग दास के पर हरिया कर कृपा प्रभ अपना करिया तुम्हें छड़ाई लियो जन अपना उर्ज परियो जल जग स जाल जग सपना रहाओ पर्वत दुख महाविकराला खिन में दूर किए दयाला रोग सोग विपत अत भारी दूर पई जप नाम मुरारी दृष्ट धर लीनो लड़ लाए हर चरण गहे नानक शरणाए सूही महला पंजवा दीन छडाए दुनी जो लाए दूही सराई खुनामी कहाए जो तिस भावे सो परवान अपनी कुदरत आपे जान सच्चा धर्म पुन फला कराए दीने के ते सो दुनी न जाए सर्व निरंतर एको जागे जित जित लाया तित तित को लागे अगमे अगोचर सच साहिब मेरा नानक बोले बुलाया तेरा सूही महला पंजवा प्राता काल हर नाम उचारी ईत ऊत की ओट सवारी सदा सदा जपिए हर नाम पूर्ण होवे मन के काम रहाओ प्रावे अवनासी रहन दिन गाओ जीवित मर्त नह चल पावो थाओ सो साहो सेव जित तोट ना आवे खात खर्चत सुख आनद विहावे जग जीवन पुरख साध संग पाया गुर प्रसाद नानक नाम तियाया सूही महला पंजवा गुर पूरे जब पै दयाल दुख विन से पूरन पई काल पेख पेख जीवा दर्श तुम्हारा चरण कमल जाई बलिहारा तुझ विन ठाकर कवन हमारा रहाओ साध संग सियो प्रीत बन आई पूर्व कर्म लिखत तुर पाई जप हर हर नाम अचर्ज प्रताप जाल न सके तीने ताप निमख न विसरे हर चरण तुम्हारे नानक मांगे दान प्यारे सूही महला पंजवा से संजोग करो मेरे प्यारे जित्रसना हर नाम उचारे सुन वेनती प्रभ दीन दयाला साध गाबे गुण सदा रसाला रहाओ जीवन रूप सिमरन प्रभ तेरा जिस कृपा करे वसे तिस नेरा जन की भूख तेरा नाम आहार तू दाता प्रभ देवन हार राम रमत संतन सुख माना नानक देवन हार सुजाना सूही महला पंजवा बहती जात कदे दृष्ट ना तारत मिथ्या मोह बंदे नित पारच माधवे भज दिन नित रैणी जन्म पदार्थ जीत हर सरणी रहाओ करत विकार दो करत चारत राम रतन रिद तिल नहीं तारत परण पोखण संग औद बिहानी जय जगदीश की गत नहीं जानी शरण समरथ अगोचर स्वामी उदर नानक प्रभ अंतर जामी
ਸੂਹੀ ਮਹੱਲਾ ਪੰਜਵਾ। ਸਾਧ ਸੰਗ ਤਰੇ ਭੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ। ਸਿਮਰ ਸਿਮਰ ਜੀਵਾ ਨਰਾਇਣ, ਦੁੱਖ ਰੋਗ ਸੋਗ ਸਭ ਵਿਨਸੇ, ਗੁਰ ਪੂਰੇ ਮਿਲ ਪਾਪ ਤਜਾਇਣ। ਰਹਾਉ ਜੀਵਨ ਪਦਵੀ ਹਰ ਕਾ ਨਾਉ, ਮਨ ਤਨ ਨਿਰਮਲ ਸਾਚ ਸੁਆਉ। ਆਠ ਪਹਿਰ ਪਾਰ ਬ੍ਰਹਮ ਧਿਆਈਐ, ਪੂਰਵ ਲਿਖਤ ਹੋਏ ਤਾਂ ਪਾਈਐ। ਸਰਣ ਪਏ ਜਪ ਦੀਨ ਦਿਆਲਾ, ਨਾਨਕ ਜਾਚੇ ਸੰਤ ਰੰਬਾਲਾ। ਸੂਹੀ ਮਹੱਲਾ ਪੰਜਵਾ। ਕਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ। ਜਿੱਤ ਤੂੰ ਲਾਵੇ ਤਿਤ ਤਿਤ ਲੱਗਣਾ, ਜਾ ਤੂੰ ਦੇ ਤੇਰਾ ਨਾਉ ਜਪਨਾ। ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ, ਰਾਮ ਰਸਾਇਣ ਅੰਦਿਨ ਮਾਤੇ। ਬਾਂ ਪਕਰ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਢੇ। ਉਧਰ ਸੁਆਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਣ ਦੁਆਰੇ। ਸੂਹੀ ਮਹੱਲਾ ਪੰਜਵਾ। ਸੰਤ ਪ੍ਰਸਾਦ ਨਿਸ਼ਚਲ ਘਰ ਪਾਇਆ, ਸਰਬ ਸੁਖ ਫਿਰ ਨਹੀਂ ਡੁਲਾਇਆ। ਗੁਰੂ ਧਿਆਏ ਹਰ

0: करते दिन रैण सास सास गुण गावा जे स्वामी तुद पावा नाम तेरा सुख नानक मांगे साहिब तुठे पावा सूही महला पंजवा बिसर नाही जित तू कवहु सो थान तेरा केहा आठ पहर जित तुद त्याई निर्मल होवे देहा मेरे राम हो सो थान पालन आया खोजित खोजित पया साध संग तिन सरणाई पाया रहाओ वेद पढ़े पढ़ ब्रह्मे हरे एक तिल नहीं कीमत पाई साधक सिद्ध फिरे विललाते ते पी मोहे माई दस अवतार राजे हुए बरते महादेवा तूता तीन भी अंत न पायो तेरा लाए थके बेपूता सहज सुख आनंद राम रस हर संति मंगल गाया सफल दर्शन भेट्यो गुरु नानक ता मन तन हर हर त्याया सूही महला पंजवा कर्म धर्म पखंड जो दिसे तिन जम जगाती लूटे निर्वाण कीर्तन गावो करते का निमख सिमरत जित छूटे संतो सागर पार उतरिए जे को बचन कमावे संतन का सो गुर प्रसादी तरिए रहाओ कोट तीर्थ मंजन सनाना इस कल में पियल परिजे साध संग जो हर गुण गावे सो निर्मल कर लीजे
1: वेद किताब सिमरत सब शास्त्र इन पढ़िया मुक्त ना हुई ये अखर जो गुरमुख जापे तिसका निर्मल सोई स्त्री ब्राह्मण शूद्र वैश्य अवदेश चौवरना को सांझा गुरमुख नाम जपे उदरे जो कल में कट कट नानक मांझा सुई महला पंजवा जो कुछ करे सोई प्रभ माने ओए राम दान रंग राते तिनकी शोभा सबनी थाई जन्म प्रभ के चरण पर आते मेरी राम हर संता जीवन ना कोई भगता मन है प्रभ अपने सब ज्यादा मिल सोई रहो कोट बरादी सासंग उदरी जम ताके नेड़ ना आवे जन लिया विछड़िया विदन सो अन मलावे माया मोह पर भय काटे सर जाय आवे या मनोरथ कर राधी संतन ते पावे जन की महिमा कहत बंधु अपे पाणे कौ नान सतगुरु पिटिया सदे भय टिकाणे सुई महला पंजवा महागनते तुद हाजिरा के पै तेरी शरण आई तेरा मान ताने अंदर दूजी आ चुकाई मेरे राम राय तुद चेत आए उभरे तेरी ठेक पर वासा तुम्हारा जब नाम तुम्हारा उदरे रहूं अंत को ते काल ली तुम आप है कर पाला सात माल रघु दिए आप करे बितवाला अपनी नजर करे परमेश्वर बंधन काट छाए अपनी भावरा भाव कराई आपे सेवालाई परम गए बहु बनासे मिटिया सगर बसूरा नानक दया करिश्क दाते भेटिया सतगुर पूरा सुई महला पंजवा जबकि असी हो तब रतना कर्म कर आया अपना खेल कर देखे ठाकर रजाया मेरे राम राय मुझते कुछ ना हुई आप एक करता आप कराया सब अंतर सोई रहो गंदी गंदी ना छूटे कर तू काजी ए न्याणे कृपा कर ऊपर अपने करने अरे तेरी बख्शन वाली जी जस तेरे किते कर कर ध्याइए तेरी खबर तू ही जाने कुछ की ना पाइए निर्गमुग्ध जान ज्ञानी कर्म धरम नहीं जाना दया करो नानक गुण गावे मीठा लगे तेरा पाना सुई महला पंजवा पागड़िया संत पैर नामा प्रवान गई से ही आए सवर के कम मेरे राम हर जन के बल जाई के सागर चलावन चरण तू मुख लाई रहाओ जन्म बर दौन में नाई जन प्रकारी आए दीन दे भगती लाई हर्ष लैन मलाई ਸੱਚਾ ਆਮ ਸੱਚੀ ਪਾਏ ਸੱਚਾ ਸੇਤੀ ਰਾਤੇ ਸੱਚਾ ਸੱਚੀ ਓੜਿਆਈ ਤਿੰਨ ਕੇ ਦਿਨ ਜਾਤੀ ਪੱਖਾ ਫੇਰੀ ਪਾਣੀ ਢੋਵਾਂ ਹੱਜਣ ਕੇ ਪੀਛਣ ਪੀਛ ਕਮਾਵਾਂ ਨਾਨਕ ਪਾਸ ਬਣਾਉਂਦੀ ਤੇਰੇ ਜਨਮ ਦੇਖਣ ਪਾਵਾਂ ਸੂਈ ਮਹੱਲਾ ਪਈਆਂ ਪਾਰ ਪਰਮੇਸ਼ ਸਤਿਗੁਰੇ ਆਪੇ ਕਰਨੇ ਹਾਰਾ ਚਰਨ ਤੂੜੀ ਦੇਰੀ ਸੇਕ ਮੰਗੇ ਦਰ ਦਰਸ਼ਨ ਗੋਬਲੇ ਹਾਰਾ ਮੇਰੇ ਰਾਮ ਰਾਏ ਜਿਉਂ ਰੱਖਿਓ ਤੈ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁੱਖ ਤੇਰਾ ਦਿੱਤਾ ਲਈਏ ਰਹਾਉ ਮੁਗਤ ਮੁਗਤ ਜੋ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬਿਗੋਟ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਸਿਮਰੇ ਸਿਮਰ ਸਿਮਰ ਮਨ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਗਲ ਧੋਦੇ ਪੀਵਾਂ ਮੈਂ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਹ ਪਹਿਲਾ ਸੁਹਾਵੀ ਜਿੱਤ ਮਾਰੇ ਦੁਆਰੇ ਆਇਆ ਨਾਨਕ ਭਰੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਈ ਮਹੱਲਾ ਪੰਜਵਾਂ ਤੁਝਦੇ ਆਵੇ ਮਹਾਨੰਦਾ ਜੋ ਸਿਰੋਂ ਮਰ ਜਾਏ ਦਿਆਲ ਹੋਏ ਤਾਂ ਉੱਪਰ ਕਰੇ ਦੁੱਧ ਸਤਿਹਾਈ ਮੇਰੇ ਸਾਹਿਬਾਂ ਤੋਂ ਮੈਂ ਮਨ ਤਾਂ ਨਮਾਣੀ ਅਰਦਾਸ ਕਰੀ ਆਪਣੇ ਅੱਗੇ ਸੁਣ ਸੁਣ ਜੂਆਂ ਤੇਰੀ ਬਾਣੀ ਰਹੋ ਚਰਨ ਤੂ ਤੇਰੀ ਜਨਕੀ ਹੋਵਾਂ ਅਤੇ ਦਰਸ਼ਨ ਕੋਬਲ ਜਾਈ ਅੰਮ੍ਰਿਤ ਭਜਨ ਦਿਓ ਤਾਰੀ ਤੋਂ ਕਿਰਪਾ ਸੰਗ ਸਪਾਈ ਅੰਤਰੀ ਗਾ ਸਾਰੀ ਔਰ ਨਾ ਕੋਈ ਜਿਸ ਨੂੰ ਲਾਗੇ ਭਗਤ ਦੁਆਰਾ ਸੂਈ ਦੋਏ ਘਰ ਜੋੜ ਮੰਗੂ ਅਗਦਾਨਾ ਸਾਹਿਬ ਤੁਰਸੇ ਪਾਵਾਂ ਸਾਹ ਨਾ ਦੇ ਅੱਠ ਪੈਰ ਗੁਣ ਗਾਵਾਂ ਸੂਈ ਮਹੱਲਾ ਪੰਜਵਾਂ ਜਿਸ ਕੇ ਸਿਰ ਤੂੰ ਸੁਆਮੀ ਸ਼ਬਦ ਕੈਸਾ ਪਾਵੇ ਬੋਲਣਾ ਜਾਣੇ ਮਹਿਮਦ ਮਾਤਾ ਮਰਨਾ ਜੀਤ ਨਾ ਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾਲ ਸੰਤ ਤੇਰੇ ਤੇਰੇ ਸੇਵਕ ਭੋਨੀ ਕੁਛ ਨਹੀਂ ਜਮਨੀ ਆਵੇ ਨੇਰੇ ਹਾਉ ਜੋ ਤੇਰੇ ਰੰਗ ਰਤੇ ਸੁਆਮੀ ਤਿਨਕਾ ਜਨਮ ਲਾਤਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਗਾਦੇ ਲਾਸਾ ਨਾਮ ਦੇਨ ਸੋਕਲ ਪੈਨ ਆਠ ਪੈਰ ਰਾਧੇ ਤੇਰੀ ਸੰਧੇਰੇ ਪਰਵਾਸੇ ਪੰਜ ਲੈ ਸਾਦੇ ਗਿਆਨ ਧਿਆਨ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਗੀ ਮੇਰੀ ਸੂਈ ਮਹੱਲਾ ਪੰਜਵਾਂ ਸਗਲ ਦਿਆ ਗੁਰ ਜਨੀ ਆ ਰੱਖੋ ਰੱਖਣ ਹਾਰੇ ਜਿਸ ਤੂੰ ਲਾਵੇ ਤੂੰ ਲਾਗੇ ਇਹ ਜੰਤ ਵਿਚਾਰੀ ਮੇਰੀ ਰਾਮ ਜੀ ਤੂੰ ਅੰਤਰ ਜਾਮੀ ਕਰ ਪਗਰ ਦੇਵ ਦੇ ਅੱਲਾ ਗੁਣ ਗਾਵਾਂ ਨੇ ਤੂੰ ਸੁਮੀ ਰਾਉ ਆਪ ਆਪਣਾ ਤੇ ਆਈਏ ਗੁਰ ਪ੍ਰਸਾਦ ਪੁੱਤਰੀਏ ਆਪ ਤਿਆਗ ਹੋ ਜਾ ਰਹਿਣਾ ਜੀਵਦਿਆਂ ਹੋ ਮਰੀਏ ਸਫਲ ਜਨ ਤਿਸਕਾ ਜੈ ਪਿਤਰ ਸਾਹ ਸੰਗ ਨੂੰ ਜਾਪੇ ਸਗਲ ਤਿਸਕੇ ਪੂਰਨ ਦਿਆ ਕਰ ਪ੍ਰਭਾਪੀ ਦਿਆਲ ਦਾ ਕਿਰਪਾ ਸੋ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਆਪਣਾ ਨਾਮ ਦੇ ਨਾਨਕ ਦੀਜੇ ਸਾਦਰ ਵਾਲਾ ਰਾਗ ਸੂਈ ਅਸ਼ਟਮ ਦੀਆਂ ਮਹੱਲਾ ਪਹਿਲਾ ਘਰ ਪਹਿਲਾ ਇਕਿਓਂ ਓਂਕਾਰ ਰੂਪ ਪ੍ਰਸਾਦ ਸਭ ਗੁਣ ਮੈਂ ਤੇ ਗੁਮੈ ਗੁਣ ਨਾ ਹੀ ਕੋਈ ਜਿਉਂ ਸੰਤ ਮਲਾਵਾ ਹੋਈ ਨਾ ਮੈਂ ਰੂਪ ਨਾ ਪੰਕੇ ਨੈਣਾ ਨਾ ਕੁੱਲ ਡੰਗ ਨਾ ਮਿਟੇ ਬਣਾ ਰਹੋ ਸਹਿ ਸ਼ਿੰਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਤਾਂ ਕੰਤ ਪਾਵੀ ਨਾ ਤੇ ਰੂਪ ਨਾ ਰੇਖਿਆ ਕਾਏ ਅੰਤ ਨਾ ਸਹਿ ਸਿਮਰਿਆ ਜਾਈ ਹੋਰ ਤੂੰ ਮਾਤਰ ਨਹੀਂ ਚਤਰਾਈ ਕਰਕੇ ਆਪ ਰੱਬ ਲਾਓ ਪਾਈ ਕਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਬੜੀ ਪਲਾਣੀ ਹਉਮੈ ਜਾਈਦਾ ਸੰਕੰਤ ਸਮਾਈ ਤੋ ਕਾਮਣ ਪਿਆਰੇ ਨੋਮ ਦੇ ਪਾਈ ਅਨਕ ਜਨਮ ਵਿਛੜ ਦੁੱਖ ਪਾਇਆ ਕਰ ਗਿਲ ਪ੍ਰੇਮ ਬਲਾਇਮ ਪੰਡਤ ਨਾਂ ਸੋ ਵੀ ਹੋਸੀ ਹੈ ਵੀ ਪਿਆਰਾ ਤੇਰ ਵੇਸੀ ਤੁਸੀਂ ਮਹੱਲਾ ਪਹਿਲਾ ਕਰਨਾ ਵਾ ਇੱਕਿਓਂ ਓਂਕਾਰ ਰੁਕੂ ਪ੍ਰਸਾਦ ਕੱਚਾ ਰੰਗ ਕੁਸਾਮਗਾ ਥੋੜਿਆਂ ਦਿਨ ਚਾਰ ਦਿਓ ਵਿਣ ਨਾਵੇਂ ਪਰ ਭੁੱਲੀਆਂ ਢਗਮੁਰੀ ਕੁੜਿਆ ਜੀਓ ਸੱਚੇ ਸੇ ਤੀਰੇ ਤੇ ਆ ਜਲਣਾ ਦੂਜੀ ਵਾਰ ਜੀਓ ਰੰਗੇ ਰੰਗੀਏ ਜੋ ਰੱਤੀ ਰੰਗ ਲਾਏ ਜੀਓ ਰੰਗਣ ਵਾਲਾ ਜੇ ਸੀਏ ਸੱਚੇ ਸੁਤ ਲਾਏ ਜੀਓ ਰਹਾਉ ਚਾਰੇ ਕੁੰਡਾ ਜੇ ਪਵੇ ਬਿਨ ਭਾਗਾ ਧਨ ਨਾਏ ਜੀਓ ਅਗਨ ਮੁੱਟੀ ਜੇ ਫਰੀ ਬੰਦਕ ਜਾਏ ਨਾ ਪਾਏ ਜੀਓ ਗੋਰਾ ਖੇਸੇ ਉਭਰੇ ਸਭ ਦਰਦੇ ਮਨ ਪਾਏ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ ਜੀਓ ਤਿੰਨ ਮੁਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ ਬੋਲਾ ਬੂਜੇ ਆਪਣਾ ਸੇ ਪਸ਼ੂਆਂ ਦੇ ਢੋਰ ਜੀਓ ਨਿਤ ਖੁਸ਼ੀਆਂ ਮਨ ਕਰੇ ਨਿਤ ਨ ਮੰਗੇ ਸੁੱਖ ਜੀਓ ਕਰਤਾ ਚੇਤਨਾ ਆਪਦੀ ਫਿਰ ਫਿਰ ਲਾਗੇ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੇ ਤ ਮਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਰਬੀਆਂ ਤੇਰੇ ਮਾਰੇ ਜੰਦਾਰ ਜੀਓ ਲੇਖਾ ਮੰਗੇ ਦੇਵਣਾ ਪੁੱਛ ਕਰ ਵਿਚਾਰ ਜੀਓ ਸੱਚੇ ਕੇਲੇ ਬੋਏ ਬਖਸ਼ੇ ਬਖਸ਼ਣ ਹਾਰ ਜੀਓ ਅਨਕੋ ਕੀਏ ਮੇਦਲਾ ਖਾਕਰਲੇ ਮਰ ਜਾਏ ਜੀਓ ਬਹੁ ਰੰਗ ਦੀ ਭੁਲਾਇਆ ਭੁੱਲ ਭੁਲ ਆਵੇ ਜਾਏ ਜੀਓ ਨਦ ਪ੍ਰਭੂ ਜੇ ਛੁੱਟੀਏ ਨਦੀ ਮੇਰੇ ਮੁਲਾਏ ਜੀਓ ਗਾਵਲ ਗਿਆਨ ਹੋਣਿਆ ਗੁਰਬਿਨ ਗਿਆਨ ਨਾ ਭਾਲ ਜੀਓ ਖਿਚੋ ਦਾਲੇ ਗੁਜੀਏ ਬੁਰਾ ਭੁਲਾ ਦੇ ਨਾਲ ਜੀਓ ਬਿਨ ਸ਼ਬਦੇ ਪੈ ਰਤਿਆ ਸਾ ਜੋਈ ਜਮ ਕਾਲ ਲਿਓ ਜਿਨ ਕਾਰਨ ਸਾਰਿਆ ਸੋਚੇ ਦੇ ਆਧਾਰ ਜੀਓ ਸੋ ਕੋ ਮਨੋ ਵਸਾਰੀ ਸਦਾ ਦਿਓ ਤਾਰ ਜੀਓ ਨਾਨਕ ਨਾਮ ਨ ਵਿਸੇ ਨੇ ਧਾਰਾ ਉਧਾਰ ਜੀਓ ਸੂਈ ਮਹੱਲਾ ਪਹਿਲਾ ਕਵਿ ਕਰ ਦਸਵਾਂ ਇੱਕਿਓ ਓਂਕਾਰ ਗੁਰੂ ਪ੍ਰਸਾਦ ਮਾਨਸ ਨਾਮ ਲਭ ਗੁਰੂ ਪਾਇਆ ਮੰਤ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਅਖਰ ਸਾ ਚਲਾਇਆ ਪਤ ਪੈ ਦਰਬਾਰ ਸਤਿਗੁਰ ਸ਼ਬਦ ਪੈ ਰਹੁ ਮਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਓਮ ਜੀਵਾਂ ਗੁਣ ਸਾਰੇ ਅੰਤ ਤੂੰ ਵਸੇ ਮਨ ਮਾਏ ਸਹਿ ਜੇ ਰਸ ਰਸੇ ਮੂਰਖ ਮਨ ਸੁਝਾਏ ਅਗੋ ਕੇਤੜਾ ਗੁਰਮ ਹਰ ਗੁਣ ਗਾਏ ਰੰਗ ਰੰਗੇਤੜਾ ਨਿਧ ਨਿਧ ਸੰਭਾਲ ਪ੍ਰੀਤ ਆਪਣਾ ਜੇ ਚੱਲੇ ਗੁਣ ਨਾਲ ਨਾ

ਹੁੰਦੇ ਅੰਧ ਕੋਹਰ ਘੁੰਮਾਈਏ, ਕਰ ਮੋਸੇ ਕਰ ਮੋਸੇ ਕਰ ਚੋਰ ਰਵਾਈਏ, ਗੁਰਮੁਖ ਚੋਨਾ ਲਾ ਘਰ ਨਾਮ ਜਗਾਈਏ, ਸ਼ਦਨ ਵਾਰੀ ਆਗ ਜੋਤ ਪਾਈਏ, ਲਾ ਰਤਨ ਰਾਮ ਗੁਰਸੇ ਬਜਾਈਏ, ਸਦਾ ਰਹਿਣੇ ਕਾਮ ਜ ਗੁਰ ਪਾਈਏ, ਰਾਤ ਰਹੇ ਦਿਨ ਨਾਉ ਮਨ ਵਸਾਈਏ, ਨਾਨਕ ਮੇਲ ਮਲਾ ਜੁਦ ਪਾਈਏ, ਰੁਗ ਮਹਲਾ ਪਹਿਲਾ ਮਨੋ ਨਾਮ ਅਨੁਸਾਰ ਅਨਸਰ ਤੇ ਆਈਏ, ਜਿਉਂ ਰੱਖੇ ਕਿਰਪਾ ਧਾਰ ਦੇ ਸੁਖ ਪਾਈਏ, ਮੈਂ ਅੰਦਲੇ ਯਾਰ ਨਾਮ ਲਕੁੱਟੀ ਟੋਣੀ ਰਾਉ ਸਾਹਿਬ ਕੀ ਢੇਹ ਮੈਂ ਮਨ ਮੋਹਣੀ ਰਾਉ, ਜੇ ਦੇਖੋ ਤੇ ਨਾਲ ਗੁਰ ਦਿਖਾ ਲਿਆ, ਅੰਤਰ ਬਲ ਭਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਜਦੋਂ ਪਾਏ ਰਜਾਏ ਪ੍ਰਭ ਮੰਜਣਾ, ਜਨਮ ਤੋਂ ਲਾਗੇ ਮਨ ਆਏ ਕਿਹੇ, ਜਨਮ ਪ੍ਰਵਾਨ ਹਰ ਗੁਣ ਗਾਏ ਕਿਹੇ, ਹੋ ਨਹੀਂ ਤੂੰ ਹੋਵੇ ਤੋ ਦੀ ਸਾਜਿਆ, ਸਵਾਬ ਸ਼ਬਦ ਵਜਿਆ, ਦੇਈ ਪਸੂ ਰਲਾਏ ਨਾ ਜਾਪੀ ਕੋ ਗਿਆ, ਆਪੇ ਰਸ ਮਾਏ ਸੰਵਾਦ ਪਿਆ, ਤੂੰ ਨਾ ਹੀ ਪ੍ਰਭ ਦੂਰ ਜਾਣੇ ਸਭ ਤੂੰ ਐਂ, ਗੁਰੂ ਵੇ ਦੂਰ ਅੰਤਰ ਵੀ ਤੂੰ ਐਂ, ਮੈਂ ਦੇ ਨਾਮ ਨਿਵਾਸੰਦ ਸਾਧ ਗੁਣ ਗਾਵੇ ਨਾਨਕ ਦਾਸ, ਸਤਿਗੁਰ ਮਤ ਦੇ ਰਾਸ਼ਵੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ ਇੱਕਿਓਂ ਓਂਕਾਰ ਉੱਪਰ ਸਾਧੂ, ਨਾਮੇ ਤੇ ਸਭ ਕੁਛ ਹੋਏ ਆਪਣੇ ਸਤਿਗੁਰ ਨਾਮ ਨਾਲ ਜਾਪੇ, ਗੁਰ ਕਾ ਸ਼ਬਦ ਮੀਠਾ ਬਿਨ ਸਾਕੇ ਸਾਹਿਬ ਸਾਧਨ, ਨਾਮੇ ਸਭ ਕੁਛ ਮੇਰੇ ਸਾਕੇ ਸਾਧਨਾ ਜਾਪੇ, ਕੌਡੀ ਭਲੇ ਜਨਮ ਗਵਿਆ ਚਿੰਤ ਨਹੀਂ ਆਪੇ, ਗੁਰਮੁਖ ਇੱਕੋ ਜਾਣੇ ਹਉਮੈ ਦੁਖਨਾ ਸੰਤਾਪੀ, ਬਲਿਹਾਰੀ ਗੁਰੇ ਆਪਣੇ ਵਿਟੂ ਜੇ ਸੱਚੇ ਸੁਣ ਲੈ ਲਾਈ, ਸ਼ਬਦ ਜੀ ਨੂੰ ਆਦਮਰ ਗਸਾ ਸਹਿਜੀ ਰਿਹਾ ਸਮਾਈ ਰਹੋ, ਗੁਰਮੁਖ ਗਾਵੇ ਗੁਰਮੇ ਗੁਰੂ ਸ਼ਬਦ ਵਿਚਾਰੇ, ਜੀਓ ਬਣਸਾ ਗੁਰਦੇਵ ਜੇ ਗੁਰਮੁਖ ਕਾ ਸਵਾਰੀ, ਮਨੁੱਖ ਅੰਧਾ ਅੰਧ ਕਮਾਵੇ ਬੇਗੁਰੇ ਸੰਸਾਰੀ, ਮਾਇਆ ਮੋ ਸੁਖ ਪਾਏ ਬਿਨ ਗੁਰ ਅਧ ਪਿਆਰੇ, ਸੋਈ ਸੇਵ ਸਤਿਗੁਰ ਸੇਵ ਝਾਲੇ ਸਤਿਗੁਰ ਭਾਈ, ਸਾਚਾ ਸੇਵ ਦੇ ਸਾਜੀ ਸਾਚਾ ਮਨ ਵਸਾਈ, ਸੱਚੀ ਬਾਣੀ ਗੁਰਮੇ ਆਖੇ ਹਉਮੈ ਵਿੱਚੋਂ ਜਾਏ, ਆਪੇ ਦਾਤਾ ਕਰਮੇ ਸੱਚਾ ਸਾਧ ਸਾਧ ਸੁਣਾਈ, ਗੁਰਮੁਖ ਗਾਲੇ ਗੁਰਮੁਖ ਖਟੇ ਗੁਰਮੁਖ ਨਾ ਜਪਾਏ, ਸਦਾ ਅਲਵ ਰੰਗਰਾਤਾ ਗੁਰ ਕੇ ਸਹਿ ਸਵਾਈ, ਮਨੋ ਸਦਾ ਕੂੜੋ ਬਰੇ ਵਿਖ ਬੀਜੇ ਖਾਏ, ਜੋ ਕਾਲ ਪਤਾ ਸਿੰਧਾ ਬਿਨ ਗੁਰ ਕਉ ਛਿੜਾਈ, ਸੱਜ ਦੇ ਸਰ ਨਾਵਣ ਗੁਰਮੁਖ ਆਪ ਜਾਏ, ਅਠਰ ਤੀਸ ਗੁਰਸ਼ਬਦ ਦਿਖਾਏ, ਤੇ ਨਾਤੇ ਮਲ ਲਾਈ, ਸੱਚਾ ਸੱਚਾ ਨਿਰਮਣਾ ਵੱਲ ਲੱਗੇ ਨਾ ਲਾਏ, ਸੱਜੀ ਸੇਵ ਸੱਜੀ ਜਲਾ ਪੂਰੇ ਗੁਰਤੇ ਪਾਏ, ਮਨ ਤਾਂ ਮੈਂ ਸੋਖ ਦੀ ਕੇਰਾ ਗੁਦਰ ਨੂੰ ਕਹਿਣ ਨਾ ਜਾਈ, ਹੁਕਮ ਹੋਵੇ ਤਾਂ ਨਿਰਮਲ ਹੋਵੇ ਹੁਮੇ ਵਿੱਚੋਂ ਜਾਏ, ਗੁਰਮੁਖੀ ਸਾਖੀ ਸਹਿਜੇ ਚਾਕੀ ਤੇ ਨਾਕਨ ਬਜਾਏ, ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ, ਹਰ ਕਾ ਨਾ ਸਗਰ ਜਾਣੇ ਗੁਰ ਕੇ ਭਾਈ ਪਿਆਰੇ, ਸੱਚੀ ਵਜਾਈ ਗੁਰਤੇ ਪਾਈ ਸੱਚੀ ਨਾ ਪਿਆਰੀ, ਇੱਕੋ ਸੱਚਾ ਸਮੇਂ ਵਰਤੇ ਵਿਲਾ ਕੋ ਵਿਚਾਰੇ, ਆਪੀ ਮੇਲਾ ਬਖਸ਼ੀ ਸੱਚੀ ਭਗਤ ਸਵਾਰੀ, ਸੱਚੋ ਸੱਚ ਵਰਤੇ ਗੁਰਮੁਖ ਕੋਈ ਜਾਣੇ, ਜੰਮਣ ਮਰਨ ਹੁਕਮੇ ਵਰਤੇ ਗੁਰਮੁਖ ਆਪ ਪਛਾਣੇ, ਨਾਮ ਦੇ ਸਤਿਗੁਰ ਪਾਏ ਸੁਸਲ ਪਾਏ, ਨਾਨਕ ਸਾਹ ਹੋਵੇ ਜਾਂ ਵਿੱਚੋਂ ਆਪ ਗੁਆਏ ਸੂਈ ਮਹੱਲਾ ਤੀਜਾ, ਕਾ ਗਾਉਣ ਨੇ ਸਵਾਲ ਲਿਓ ਫਿਰ ਉਸੇ ਸੰਭਾਲ ਲਏ, ਫਿਰ ਸੱਚੇ ਸੁਹਾਗ ਗਹਿਣੇ ਗੁਰ ਕਾ ਸ਼ਬਦ ਸੰਭਾਲੀ, ਹਰਗਾ ਪਾਸਾ ਰਾਤਾ ਹੁਮੇ ਵਿੱਚੋਂ ਜਾ ਲੇ, ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰਦੇਵ ਜੀ ਸਾਧ ਸਮਾਣੀ ਰਹੋ, ਕਾਇਆ ਅੰਦਰ ਸਭ ਕੁਛ ਵਸੀ ਖੰਡ ਮੰਡਲ ਪਤਾਲਾ, ਕਾਇਆ ਅੰਦਰ ਜੀਤ ਵਸੇ ਸਭ ਨੰਗਾ ਵਿਤਬਾਲਾ, ਕਾਇਆ ਕਮਨ ਸਾਸੇ ਲਈ ਗੁਰਮੁਖ ਨਾਮ ਸੰਭਾਲਾ, ਕਾਇਆ ਅੰਦਰ ਆਪੇ ਅਰਕਣ ਲੱਗਿਆ ਜਾਈ, ਮਨ ਮੁੱਖ ਮੁਗਧ ਬੁੱਝੇ ਨਹੀਂ ਬਾਹਰ ਭਰਨ ਜਾਈ, ਸਤਿਗੁਰ ਸਹਿ ਸੁਖ ਪਾਏ ਸਤਿਗੁਰ ਅਲਕਰਤਾ ਲਖਾਈ, ਕਾਇਆ ਅੰਦਰ ਭਗਤੇ ਭਰੇ ਪਿੰਡ ਆਇਆ, ਇਸ ਕਾਇਆ ਅਨੋਖਣ ਪ੍ਰਤੀ ਆਠ ਪਟ ਬਜਾਰਾ, ਇਸ ਕਾਇਆ ਅੰਦਰ ਅਨੋਦ ਪਾਈਏ ਗੁਰ ਕੇ ਸ਼ਬਦ ਵਿਚਾਰਾ, ਕਾਇਆ ਅੰਦਰ ਤੁਲਤ ਲਾਵੇ ਆਪੇ ਤੁਲਣ ਹਾਰਾ, ਇਹ ਮਨ ਰਤਨ ਜਵਾਰ ਮੰਗ ਇਸ ਕਾ ਮੁੱਲ ਅਪਾਰਾ, ਮੁਲਕ ਦੇ ਨਾਮ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰਾ, ਗੁਰਮੁਖ ਹੋਇਆ ਕਾਇਆ ਕੋ ਜੀ ਹੋਰ ਸਰਮਨ ਭਲਾਈ, ਜਿਸਨੂੰ ਦੇਹੀ ਸੁਜਨ ਪਾਵੇ ਹੋਰ ਕਿਆ ਕਰੇ ਚਿਤਰਾਈ, ਕਾਇਆ ਅੰਦਰ ਭੋ ਵਸੇ ਗੁਰਸ਼ਬਦੀ ਪਾਈ, ਕਾਇਆ ਅੰਦਰ ਬ੍ਰਹਮ ਵੇਚਨ ਵਿੱਚ ਅਪੁੱਤ ਸੰਸਾਰਾ, ਸੱਚੇ ਆ ਖੇਲ ਖਿਲਾਇਆ ਆਵਾਗਣ ਪਸਾਰਾ, ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ, ਜਾ ਕਾਇਆ ਸਤਿਗੁਰ ਸੇਵ ਸੱਚੇ ਆਪ ਸਵਾਰੀ, ਵਣ ਢੋਈ ਨਾ ਜਮ ਕਰੇ ਖਵਾਰੀ, ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੀ, ਰਾਗ ਸੂਈ ਮਹੱਲਾ ਤੀਜਾ, ਘਰ ਦਸਵਾਂ ਇੱਕਿਓਂ ਓਂਕਾਰ ਪ੍ਰਸਾਦ, ਦੁਨੀਆ ਨਾ ਸਵੰਸੀ ਲੋਕਾਂ ਨਾ ਸਵਰ ਕਕੁਦੀ, ਵਾਹੁ ਮੇਰੇ ਸਾਹਿਬਾਂ ਵਾਹੁ, ਗੁਰੂ ਸਦਾ ਸਲਾਈ ਸੱਚਾ ਬੇਪਰੋ ਰਹੋ, ਦੁਨੀਆ ਕੇ

ਗਿਆਨ ਆਤਮ ਰਾ ਪ੍ਰਗਾਸਿਆ ਸਹਿਜੇ ਸ਼ੁਕਰ ਹਨ। ਗੁਰ ਕਾ ਸ਼ਬਦ ਸਾਰਿਆ ਦੂਜੇ ਭਾਇ ਰਚਾਨਾ, ਤਿਸਨਾ ਭੁੱਖ ਨਾ ਉਤਰੇ ਅੰਧੇ ਜਤਵਰਨ। ਉਸ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਘਟਾਂ ਬਸਿਓ ਸਗਲੇ ਗੋਲਡਮਨ। ਨਿੰਦਾ ਭਲੀ ਕਿਸੇ ਕੀ ਨਹੀਂ, ਮਨਮੁਖ ਮੁਦ ਕਰਾਨ, ਮੂੰਹ ਕਾਲੇ ਤਿੰਨਾ ਨਿੰਦਕਾ ਨਰਕੀ ਘੋਰ ਪਵਨ। ਇਹ ਮਨ ਜੈਸਾ ਸੇਵੇ ਤੈਸਾ ਹੋਵੇ, ਜਿਹੇ ਕਰਮ ਕਮਾਏ ਆਪ ਬੀਜੇ ਆਪੇ ਖਾਉਣਾ, ਕਹਿਣਾ ਕਿਛ ਨਾ ਜਾਈ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਸਾਏ, ਅਮਰਤ ਭਰੇ ਭਰਪੂਰ ਉਹਨਾਂ ਤਿਲਾਂ ਤਮਾਏ। ਗੁਣਕਾਰੀ ਗੁਰ ਸੰਘਣੇ, ਅਪਰਾ ਉਪਦੇਸ਼ ਨਸ਼ੇ ਭਾਗੀ ਮਿਲ ਰਹੇ ਅੰਦਨ ਨਾਮ ਲੈਨ। ਦੇਸੀ ਰੀ ਸਵਾਏ ਜਿੰਨਾ ਪਾਈ, ਮੇਜ ਨੀ ਕੋਹੇ ਦਤਾਰ ਸਚਾ ਆਪਦਣੀ। ਜੋ ਸੱਚ ਤੇਰੇ ਨਾਲ ਹੈ ਗੁਰੂ ਸੰਨਿਆਲ, ਆਪੇ ਬਖਸ਼ੇ ਮਿਲੇ ਸਰਬਸਾ ਸੰਭਾਲ। ਮਨ ਮੈਲਾ ਨਿਰਮਲ ਆ ਕੇ ਕਰ ਮਿਲਿਆ ਜਾਏ, ਭਰਾ ਮਿਲੇ ਤਾਂ ਮਿਲ ਰਹੇ ਹੋਮੇ ਸ਼ਬਦ ਜਲਾਈ। ਸੋ ਸਾਹ ਸੱਚੇ ਵਿਸਰੇ ਤਿਕ ਸੰਸਾਰ, ਨਦਗੇ ਨਾ ਵਿਸਰੇ ਗੁਰਮਤੀ ਵਿਚਾਰ। ਸਗ ਮੇਲਾ ਮਿਲਣਾ ਸੱਚਾਰ ਗੁਰਧਾਰ, ਮਿਲਿਆ ਕੋਈ ਨਾ ਵਿਚਰੇ ਗੁਰ ਕੇ ਹਿਤ ਪਿਆਰ। ਫਿਰ ਸਲਾਈ ਆਪਣਾ ਗੁਰ ਕੇ ਸ਼ਬਦ ਵਿਚਾਰ, ਮਿਲੇ ਸੁਖ ਪਾਇਆ ਸੁਭਾ ਬਣਦੀ ਨਾਰ। ਮਨਮੁਖ ਮਨ ਬੀਜੀ ਅਤ ਮੇਲੇ ਚਿੱਤ ਕਠੋਰ, ਸਭੇ ਦੁੱਧ ਪਿਆਏ ਅੰਦਰ ਵਸੇ ਨਕੋਰ। ਆਪ ਕਰਿਆ ਗਿਆ ਕੀ ਆਪੇ ਬਖਸ਼ਣ ਹਾਰ, ਗੁਰਸੇ ਮਿਲ ਉਤਰੇ ਜਾਂ ਸੱਚ ਬਣਿਆ ਸਿੰਗਾਰ। ਸੱਚਾ ਸਾਹਿਬ ਸੱਚੇ ਹੋਣ ਜਾਰੇ, ਉੱਥੇ ਕੂੜੇ ਨਾ ਟੈਕਨ, ਉਹਨਾਂ ਸੱਚ ਨਾ ਭਾਵੀ ਦੁਖਮੇ ਮੈਂ ਪਛਾਣ। ਉਵੇਂ ਮੇਲਾ ਜੱਗ ਮੇਰੀ ਮਜਮੇ ਵਾਰੋ ਵਾਰ, ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਸੰਤਾਂ ਸੰਤ ਮਿਲ ਰਹੇ ਸੱਚੇ ਅਲਗੇ ਪਿਆਰ, ਸੱਚ ਰਾਈ ਸੱਚ ਮਨ ਸੱਚੇ ਸਚਿਆਰ। ਗੁਰ ਪੂਰੇ ਪੂਰੀ ਮਾਤੇ ਅਨਸ ਨਾਮ ਧਿਆਏ, ਉਵੇਂ ਮੇਰਾ ਵਡਰ ਹੋ ਗਏ ਵਿਚੋਂ ਠਾਗਰ ਹਾਈ। ਗੁਰ ਸਲਾਈ ਆਪਣਾ ਨਿਵੇ ਲਗਾ ਪਾਏ, ਤਨ ਮਨ ਸਭੀ ਅੱਗੇ ਤਰੀ ਵਿੱਚੋਂ ਆਪ ਗਵਾਈ। ਜਦਾਨ ਬਗੂਚੀ ਏਕ ਸੁਣੇ ਲਾਏ, ਹੋਮੇ ਮੇਰਾ ਛੱਡ ਦਿਉਂ ਸੱਚ ਰੇ ਸੁਮਾਏ। ਸਤਿਗੁਰ ਸੇ ਮਿਲੇ ਪਾਏ ਰੇ ਸੱਚੀ ਸਦ ਲਗਾਨ, ਸੱਚ ਮਿਲੇ ਨਾ ਵਿਚੜੇ ਦੱਸੇ ਸਨ। ਜੇ ਭਾਈ ਸੱਜਣਾ ਸੱਚਾ ਸੱਚਾ ਸੇਵਾਨ, ਆਗੁਣ ਵਿਗਣ ਪਰਨ ਗੁਰ ਕੀ ਸਾਜ ਕਰਨ। ਗੁਣ ਕੀ ਸਾਂਝ ਗੁਰ ਉਪਜੀ ਸੱਚੀ ਭਗਤ ਕਰੇਨ, ਸੱਚ ਹੁਣ ਜੇ ਗੁਰ ਸ਼ਬਦ ਨਾਨੇਨ। ਸੋਨਾ ਰੂਪ ਭਾਵ ਕਰ ਸੱਚੀ ਚੱਲੇ ਨਾ ਚੱਲਦਿਆਂ ਨਾਲ, ਵੇਨਾ ਵੇ ਨਾਲ ਨਾ ਚੱਲ ਸੀ ਸਾਮੂਠੀ ਜਮਕਾਲ। ਮਨ ਕਾ ਤੁਸਾਰ ਕਾ ਨਾਮ ਹੈ ਦਿਲ ਖੁਸ਼ਮਾਲ, ਖਚ ਖੋਟ ਹੈ ਗੁਰਮੁੰਡ ਵੇ ਨਾਲ। ਮਨ ਭੁੱਲੋ ਬੋਲਿਆ ਜਸੇ ਪਤ ਗਵਾਏ, ਜਗਤ ਮੁਦ ਵਿਆਪਿਆ ਗੁਰਮੁਖ ਦੀ ਸੱਚ ਤੇ ਆਈ। ਹਰ ਕੀ ਕੀਮਤ ਨਾ ਪਵੇ ਜਸ ਲਿਖਣਾ ਜਾਏ, ਗੁਰ ਕੇ ਮਨ ਰਹੇ ਹਰ ਸਿਉ ਰਹੇ ਸਮਾਈ। ਸੋ ਮੇਰਾ ਰੰਗਲਾ ਰੰਗੇ ਸਹਿ ਸਭਾਏ, ਕੰਮ ਜਾਂ ਚੜੇ ਫਿਰ ਕੇ ਅੰਕ ਸਮਾਈ। ਸ਼੍ਰੀ ਵਿਸ਼ਨ ਨੇ ਵੀ ਮਿਲਣੇ ਸਤਿਗੁਰ ਸਹਿਬਨ, ਅੰਤਰ ਨਵਾਂ ਨਿਰਦੇ ਨਾ ਖਰਜੇ ਨਾਨ ਖੁੱਟੀ ਹਰ ਗੁਰ ਸਹਿਬਨ। ਨਾ ਜਨਮੇ ਨਾਮ ਰੇ ਨਾ ਦੁੱਖ ਸਹਨ, ਗੁਰ ਰਾਖੇ ਸੇ ਉਰੇ ਅਰਜੋ ਕਿਲ ਗਰਨ। ਸਜਨ ਮੇਰਾ ਵਿਛੜੇ ਅੰਦਰ ਮੇਰੇ ਰਹਾਨ, ਇਸ ਜਗ ਮੇ ਵਿਰਲੇ ਜਾਣੀਏ ਨਾ ਸਜ ਰਹਾਨ। ਸੂਈ ਮਹੱਲਾ ਦੇ ਜਮ ਅੱਜ ਹੀ ਸੁਖ ਗਮ ਹੈ, ਕਿਦ ਮਿਲਿਆ ਜਾਏ ਗੁਰ ਕੇ ਜਾ ਪ੍ਰਗਟੀ। ਏ ਚਿੰਤ ਵਸੇ ਮਨ ਆਏ, ਗੁਰੂ ਹਰ ਨਾ ਜਪਨ ਬਲਿਆਰ ਨੇ ਮਨ ਹੁਰਸਾਰ ਵਨ ਰਾਮ। ਗੁਰ ਸਰ ਮਾਨਸੋ ਸੇ ਵਡ ਪਾਗੀ ਪੁਰਖ ਲਹਾਨ, ਜੇ ਗੁਰ ਖੋਜਿਆ ਹਲੇ ਨਾਮ ਲਹਨ। ਨਾਮ ਦੇਨ ਰੰਗ ਸਿਉ ਗੁਰਮੁਖ ਨਾਮ ਲਗਨ, ਤੋਰ ਪੂਰਵ ਹੋਵੇ ਲਿਖਿਆ ਗੁਰਬਾਣਾ ਮਨ ਲੈ ਨੇ ਵਡ ਪਾਗੀ ਖੋਜਿਆ ਪਾਇਆ ਨਾਮ ਦਾਨ। ਗੁਰਪੁਰੇ ਵਿਖਾ ਲਿਆ ਵਰ ਅਦੋ ਨਾ ਪਛਾਣ, ਸਭ ਨਾ ਪ੍ਰਭੀਕ ਦੂਜਾ ਵਰ ਨਾ ਕੋਏ, ਗੁਰਪ੍ਰਸਾਦੀ ਮਨ ਤਿਕਰ ਪ੍ਰਗਟ ਹੋਈ। ਸਭ ਅੰਤਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਤਾਈ, ਮੰਦਾ ਕਿਸ ਨੂੰ ਆਕੀਏ ਸ਼ਬਦ ਲਾਈ। ਬੁਰਾ ਭਲਾ ਜਿ ਆਗਦਾ ਜਿ ਤੇਰੇ ਦੁਖਮਾਏ, ਗੁਰਮੁਖ ਬੁਝਿਆ ਇੱਕ ਸਮੈ ਸਮਾਈ। ਸੇਵਾ ਸਭ ਆਪਸੀ ਪਾਏ ਪਾਸ ਥਾਈ, ਜੇ ਨਾਨਕਰ ਅਰਾਧੇ ਆ ਗੁਰਚਰਨੀ ਚਿਤ ਲਾਏ। ਰਾਗ ਸੂਈ ਅਸ਼ਟਪਦੀਆਂ ਮਹੱਲਾ ਚੌਥਾ, ਘਰ ਦੂਜਾ ਇਹ ਕਿਉਂ ਓਂਕਾਰ ਰਘੁਬਰ ਸਾਧ। ਕੋਈ ਅਣ ਮਿਲਿਆ ਪਿਤੋਂ ਪਿਆਰਾ, ਸੋ ਆਪ ਚਾਈ ਦਰਸ਼ਨ ਦੇਖਣਗੇ ਤਾਂ ਕਿਰਪਾ ਸਤਿਗੁਰ ਮੇਲੋ ਹਰਾ ਨਾਮ ਤੇ ਆਈ ਰਾਮ। ਜੋ ਸੁਖ ਦੇ ਦਾ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ। ਜੀ ਭੁੱਖ ਦੇ ਆ ਧਿਆਈ ਰਾਜਾ, ਦੁੱਖ ਵੀ ਸੁਖ ਮਨਾਈ। ਤਨ ਮਨ ਕਾਟ ਕੇ ਸਿਰ ਪੀ ਅਗਨੀ ਆਪ ਜਲਾਈ। ਪੱਕਾ ਫੇਰੀ ਪਾਣੀ ਡੋਆ, ਜੋ ਦੇਵੇ ਸੁਖਾਈ। ਨਾਨਕ ਰੜ ਦੁਆਰੇ ਅਲ ਮੇਰੇ ਲਿਓ ਵੜਿਆਈ। ਅਕੀ ਕਾਰ ਧਰੀ ਚਰਨਾ ਸਾਹਿਬ, ਤਾਲ ਸਤ ਦੀ ਫਿਰਮਤ ਪਾਈ। ਜੇ ਪਾਸ ਵੇਲੇ ਤੁਝੇ ਰਾਤੀ ਮਾਰ ਕੱਢੇ ਵੀ ਦਿਆਈ। ਜੋ ਲੋਕ ਸਲਾਏ ਤੇਰੀ ਉਮਾ, ਨਿੰਦਿਆ ਛੋੜਨਾ ਜਾਈ। ਜੋਤ ਕਰੇ ਨਾ ਕੋਈ ਕਿਉਂ ਅੱਖ ਵਿੱਚ ਰਿਹਾ ਮਰ ਜਾਈ।
ਵਾਰ ਵਾਰ ਜਾਈ ਔਰ ਉੱਪਰ ਮੈਂ ਪਹਿਰੀ ਸੰਤ ਮਨਾਈ ਨਾਨਕ ਗੁਜ਼ਾਰਾ ਪਿਆ ਦਵਾਨਾ ਦਵਾਨਾ ਹਾਰ ਸਿਉਂ ਦਰਸ਼ਨ ਤਾਂ ਕੇ ਤਾਈ ਚੰਗੜ ਜਾਕੀ ਮੀਂਹ ਵਰਸੇ ਵੀ ਗੁਰ ਦੇਖਣ ਜਾਈ ਸੁਗੰਧ ਸਾਗਰ ਹੋਏ ਬੋਕਾਰਾ ਗੁਰਸਿੰਘ ਲੰਘ ਪਾਰ ਲੰਘਾਈ ਜਿਉਂ ਪ੍ਰਾਣੀ ਜਲ ਬਿਨੈ ਮਰਤਾ ਤਿਉਂ ਸਿੱਖ ਗੁਰਬਿਨ ਮਰ ਜਾਈ ਜਿਉਂ ਧਰਤੀ ਸੋ ਕਰੇ ਜਲ ਵਰਸੇ ਤਿਉਂ ਸਿੱਖ ਗੁਰ ਮੇਰੇ ਮੁਕਸਾਈ ਕਾਏ ਸੇਵ ਕਰਤਾ ਕਰ ਮੈਨੂੰ ਬੁਲਾਈ ਨਾਨਕੀ ਬੇਨੰਤੀ ਹਰੇ ਵੇ ਗੁਰ ਮੇਰਾ ਗੁਰਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਧਿਆਈ ਜੁਦ ਸੇਵੇ ਤੁਦ ਹੋਵੇ ਤੁਸੇ ਪੈ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਦੇ ਪਾਈ ਜਿਸ ਤੂੰ ਦੇ ਸੂਜਨ ਪਾਈ ਉਹ ਨਿਬਲ ਸਚ ਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰਦਾਸ ਨੂੰ ਦਾਸ ਕਰਾਈ ਜੀ ਗੁਰ ਜਿੜਕੇ ਦਾ ਮੀਠਾ ਲੱਗ ਜੇ ਬਖਸ਼ਿਆ ਗੁਰ ਵਡਿਆਈ ਗੁਰਮੁਖ ਹਰਿਸਨ ਪਾਏ ਮਨਮੁਖ ਥਾਂ ਨਾ ਪਾਈ ਪਾਲਾ ਕੱਕਰ ਭਰ ਫੁਰ ਸੇ ਗੁਰਸਿੱਖ ਦੇਖਣ ਜਾਈ ਸਭ ਦਿਨ ਸਾਹਿਬ ਗੁਰ ਆਪਣਾ ਗੁਰਪੈਰ ਤਰਾਈ ਨੇਕ ਭਾਵ ਕਰੀ ਗੁਰ ਕਰਨ ਪਏ ਥਾਂ ਪਾਈ ਰਹਿਣ ਸੁਗੁਰ ਆਦਿ ਦਇਆ ਕਰੋ ਮੇਰੇ ਸਾਈ ਨਾਨਕਾ ਜੋ ਪਿੰਡ ਗੁਰੂ ਮਿਲ ਪ੍ਰਤਾਈ ਨਾਨਕਾ ਪ੍ਰਭ ਪੂਰੇ ਜਦ ਕੇ ਗੁਰਸਾਈ ਰਾਗ ਸੂਈ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾ ਇੱਕਿਓ ਓਂਕਾਰ ਗੁਰ ਸਾਧੁ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਮੰਤ ਨੇ ਹੋਏ ਨਿਆਲ ਜਾਂ ਗੁਰਦੇਖਾਂ ਸਾਹਮਣੇ ਮੈਂ ਹਰ ਨਾਮ ਵਸਾਓ ਗੁਰਪੁਰ ਦੇ ਪਾਇਆ ਅੰਮ੍ਰਿਤ ਗਮਤਾ ਰਮ ਓਂ ਸਤਿਗੁਰ ਵਿਵਗੇ ਵੇਸੀ ਹਰ ਨਾਮੇ ਲਗਾ ਪਿਆਰ ਕਿਰਪਾ ਕਰਕੇ ਮੇਲੇ ਨ ਪਾਇਆ ਮੁਖ ਦੁਆਰ ਸਤਿਗੁਰਾ ਨਾਮ ਜੇ ਮਿਲਿਆ ਤੁਮ ਦੇਹ ਜੇ ਪੁਰੂ ਲਿਖਿਆ ਤਾਂ ਅੰਮ੍ਰਿਤ ਸਾਹਿਬ ਪਿਓ ਸੁਧਿਆਂ ਗੁਰ ਸਲਾਹੀਏ ਉੱਠਿਆਂ ਗੁਰ ਲਾਓ ਕੋਈ ਐਸਾ ਗੁਰੂ ਜੇ ਮਿਲੇ ਹੋ ਕਿ ਦੋਵਾਂ ਪਾਓ ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤੋਂ ਦੇ ਮਿਲਾਏ ਸਤਿਗੁਰ ਮਿਲ ਕਰ ਪਾਏ ਆ ਮਿਲਿਆ ਸਹਿ ਸਬਾਈ ਸਤਿਗੁਰ ਸਾਗਰ ਗੁਣ ਕਾ ਨਾਮ ਦੇਖੋ ਚਾਹੋ ਹੋ ਅਤੇ ਇਸ ਘੜੀ ਨਾ ਜੀਓ ਬਿੰਦ ਔਖੇ ਮਰ ਜਾਓ ਜੋ ਮਛਲੀ ਬਿਨ ਪਾਣੀ ਏਰੇ ਨਾ ਕਿਤੇ ਪਾਏ ਤਿਉਂ ਹਰ ਬਿਨ ਸੰਤ ਨਾ ਜੀ ਬਿਨਾਂ ਮੈਂ ਮਰ ਜਾਈ ਜੇ

लाई गुर ज्ञान प्रदास नाम है हर नम दृढ़ाए जिसे प्राप्त सो रहे गुरचरणी लागे आई कथ गाणी प्रेम की जपरी तुम आगे आए देवा अपना लागा पाई सज्जन मेरा एक तुम करता पुरख सजान सतगुर मित मलाया मैं सदा सतगुर मेरा सदा सदा आवि जाए विनाशी पुरख सब मेरे असमाई राम संचया साध पूजी रास नानक दरगे मन्या गुर पूरे सवास राग सूई अष्टम दिया महला पंजवा कर पहला एक ओंकार गुपर साधु और जरे विष्णु के संगा मने रंग तरंगा मेरे मन गम गोचर कर भाई ये भू परमेश्वर आऊ वो मगन मेरे आप आपे तो कबुनाथ रापे बसाए कर डारा ज्ञान बुझ सूझे महाकबारा परम जरे कबारा जा न पाइए प्रभु दरबारा आ संदेशा बद पराना मैल ना पावे फिर तो बगाना सकल ब्याज के वश कर दीना फिर ब्याज को जल बिन मीना कशु श्याम उतना मोरी एक ठाकर पर तोरी करो बहन ते संतन पापी मेल लियो नानक दासी कयो कृपाल सा सिंह पाया नाग जुते पूरा पाया रहो दूजा राग सुई महला पंजवा कर तीजा एक ओंकार गुरु प्रसाद मित्र मो मंगल सागर कृपा उदगर नागर चरण कर शरणाय नारायण ना भगत प्रय राम नाथा नाग पै मेटन सा संजू न पीटन जे रूप दयाला रवण गुणा गड़ी जम जाला अमृत नाम रसन जापे रोग रूप न व्यापे जब गोविंद संगी सब तारे बोध नहीं पग पटवारी मन बज कर्म एक ते आए सर फुला सोई जन पाई तारन ग्रह अपना ब्रह कीना केवला बद्र दीना आत्म ब्रह सोई नानक में अवर ना कोई राग सुई महला पंजो अष्टपदिया करना मा एक ओंकार गुरु प्रसाद जे नठिया मन रहे से क्यों पाई संग जियो संत सनमन रित्रिय लयन प्राप सिंह रंग जियो ते सो प्रीतना त्रिटी कबु न होवे भंग जियो पर प्रभु कर दया गुण गावा तेरे नित जियो आए मिल सजना ना जो मन च मित जियो राव देखे सुने जानी माया मोह अंत जियो कची दया भेषणी कूड़ गुआ तन जियो नाम तैन सैन चले गुर पूरे पोषण बंद जियो हुक्म जग में आया चल कुछ जोग जियो हुक्म सरिया हुक्म करे रस भोग जियो जिसना करता विचरे से छोड़ा सोग जियो अपने प्रभाणिया दरगे पैदा जाए जियो ऐसे उजला इको नाम ध्याए जियो आ प्रभु गुर से सत पाए जियो संत राव रिया सरप जी अब पाल जियो सजा खजाना बंडिया के नाम तन बाल जियो मन दे कवना विसरी जे अपे दयाल जियो आवन जावन रह गई मन बुटा निरंकार जियो तंग नाम त पाइए उचा गम अपार जियो जे प्रभु अपना विसरी सो मज मलख आ जियो सचा नव प्रीत तवा जे मुठा आप जियो गुण सां जी दिन संग बसे अटवर जाप जियो रंगे रत परमेश्वर बिन से संताप जियो तू करता करना हार तू एक अनेक जियो तू सरस सर्व तू मैं तो बुद्ध विवेक जियो नानक नाम स जपी भगत जना की टेक जियो राग सुई महला पंजो अष्टपदियां कर दसवा काव्य इक्यों ओंकार प्रसाद जे बोल जे चूकी ताई से जी काडियां जिन्ना लियो जाने लगा मोर जो वाडियां होना साढ़े कंधा पासरा सदा रंगीला लाल बेरा देव मैं आसरा रम सज्जन तुए सह तुए मैं उपर माणिया जा तू अंदर सुखे ते नवाणी माणिया जे तू तुठा कृपा निदान ना तू जावे खाल ए पाई मुदा तिड़े निह देर खा संभाल पाव जलाए पांधन नैनी दस दिखाल सरवण कहानी कुर्सी अगर बाल यदि लख करोड़ प्री रम न बुझे तेरिया तू साई सौ का न सगा गुण तेरिया ਕਈਆਂ ਤੋਂ ਅਸਾਂ ਕੰਮ ਵਧਾਣੀਆਂ ਇੱਕ ਵਾਰੀ ਨਰਨਿਆਲ ਦੇ ਰਸਿੰਘ ਮਾਣੀਆਂ ਜੇ ਡਿੱਠੇ ਮਦਦ ਹੀਰੀਏ ਕਲ ਵੰਜੇ ਦੂਰੇ ਸੋ ਗੁਜਰੇ ਮਾਂ ਜੇ ਰਿਆ ਪ੍ਰਭੂਰੀ ਹੋਏ ਨਵਾਣੀ ਟਹਿ ਪੀ ਮਿਲਿਆ ਸਹਿਸ ਬਾਏ ਗੁਰੂ ਲਿਖਿਆ ਪਾਇਆ ਨਾਂਗ ਸੰਤ ਸਹਾਏ ਸੂਈ ਮਹੱਲਾ ਪੰਜਵਾ ਸਿੰਧ ਮੇਰੇ ਪ੍ਰਾਣ ਪਕਾਰਨ ਪੋਤੀਆਂ ਨਾ ਵਰਸਾ ਕੂੜ ਗੱਲ ਹੀ ਹੋਚੀਆਂ ਨਾਮ ਦਾਨ ਵਾਰ ਭਗਤਾ ਮਨ ਵਸੇ ਜਨਮ ਦੋ ਸੋ ਦੂ ਸੰਗ ਨਸੇ ਰਾਓ ਵੋ ਬਾਜ ਅੰਕਾਰ ਸਰਵ ਰੁਣਿਆ ਸੁਖ ਨ ਭੈਨ ਨਾਮ ਸੁਣਿਆ ਮੇਰੀ ਮੇਰੀ ਧਰਤ ਬੰਧਨ ਬੱਧਿਆ ਨਰਕ ਸੋ ਧਾਰ ਮਾਇਆ ਧੰਧਿਆ ਸੋ ਸੋ ਸਭ ਚਾਰਿਆ ਨਾ ਬਿਨਾ ਸੁਖ ਨਹੀਂ ਸਰਬ ਹਾਰਿਆ ਆਵੇ ਜਾਏ ਨੇਕ ਪਰਵ ਜਨਮ ਤੇ ਬਿਨ ਬੁਝੇ ਸਭ ਬਾਜੋ ਨੀ ਭਰਮ ਤੇ ਜਿਨ ਭੈ ਦਿਆਲ ਸੰਗ ਭਇਆ
ਅਮਰਦਾਸ ਕਾ ਨਾਮ ਤੇ ਨੀਚ ਨੀ ਜਪ ਲਿਆ ਖੋਜ ਕੋੜ ਸੰਗ ਨੰਤ ਗੇਜ ਬੁਝਾ ਨੀੜਾ ਦਿਸਦੀ ਵਿਸਰ ਨਹੀਂ ਦਿਤਾਰੇ ਆਪਣਾ ਨਾਮ ਦਿਓ ਗੁਣ ਗਾਵਾਂ ਤੇ ਰਾਤ ਨਾਨਕ ਚਾਹੋ ਰਾਗ ਸੂਈ ਮਹੱਲਾ ਪਹਿਲਾ ਕੋ ਚੱਜੀ ਇੱਕਿਓਂ ਓਂਕਾਰ ਰਘੂ ਪ੍ਰਸਾਦ ਕੁੰਜ ਕੁੰਜ ਮਾਵੜੇ ਰੋਸਲੇ ਹਸੁ ਰਾਵਣ ਸਾਹਿ ਜੀਓ ਇੱਕ ਚੜ੍ਹਦੀਆਂ ਕੌਣ ਜੈ ਮੇਰਾ ਨਾਂ ਜੀਓ ਜਿੰਨੀ ਸਕੀ ਸਾਵੇ ਅੰਬਰੀਆ ਛਾਵੜੀ ਜਿਓ ਜੇ ਗੁਣ ਮੰਜਨਾ ਆਵੀ ਧੁਨ ਕੇ ਦੋਸਤ ਰਹੇ ਜੀਓ ਕਿਆ ਗੁਣ ਤੇਰੇ ਵਿਸਰਾਂ ਕੋ ਕੱਟਾ ਮੀਠਾ ਕਰਨ ਨਾਂ ਜੀਓ ਇੱਕ ਢੋਲਣਾ ਅੰਬੜਾਓ ਤੇ ਕਰਬਾਣੇ ਜਾਓ ਜੀਓ ਸੋਨਾ ਰੂਪ ਰੰਗਲਾ ਮੋਤੀ ਮਾਣਕ ਜੀਓ ਜੇ ਵਸ ਹੈ ਦਿੱਤੀਆਂ ਮੈਂ ਸੋ ਲੈ ਜਿੱਤ ਜੀਓ ਮੰਦਰ ਮੇਟੀ ਸੰਦੜੇ ਪੱਥਰ ਕੀਤੇ ਰਾਜਿਓ ਇੰਨੀ ਟੋਲੀ ਭੁੱਲੀ ਸੁਗੰਧਾ ਮੇਰੀ ਪਾ ਜੀਓ ਅੰਬਰ ਗੁਜਾ ਗੁੱਲੀਆਂ ਪੱਗ ਬੈਠੇ ਆਈ ਜਿਓ ਸਤ ਚੱਲੀਆਂ ਸਹੁਰੇ ਕਹੋਂ ਦੇਸੀ ਅੱਗੇ ਜਾਈ ਜੀਓ ਸੁਤੀ ਸੁਤੀ ਜਾਲ ਦੀ ਆ ਭੁੱਲੀ ਬੁੜੀ ਆ ਜਿਓ ਤੇ ਹੈ ਨਾਨਕ ਮੂਰਤੀ ਉਹਦੀ ਕੰਦਰੀ ਆ ਜਿਓ ਇਸ ਗਾਣਾ ਮੈਂ ਆਵਣ ਅਰਦਾ ਜੀਓ ਮੈਂ ਸਾਹਿਬ ਮੇਰੀ ਰਾਜਿਓ ਸੁੰਦਰ ਤੋਂ ਸੁਖ ਵਸ ਅੰਤਰ ਸਾਹਿਬ ਆ ਜਿਓ ਪਾਣੀ ਤਖਤ ਵਡਾਈਆਂ ਪਾਣੀ ਦਾ ਜਿਓ ਪਾਣੀ ਸਾਰੇ ਉਚਰੇ ਕਮਲੇ ਫੁੱਲੇ ਕਾ ਜਿਓ ਪਾਣੀ ਬਹੁਜ ਲੰਘੀ ਆ ਪਾਣੀ ਭਰੇ ਆ ਜਿਓ ਪਾਣੀ ਸੋ ਰੰਗਲਾ ਸਿਧਾ ਗੁਣ ਤਾ ਜਿਓ ਪਾਣੀ ਸੋ ਬਿਹਾ ਬੋਲਾ ਹੋ ਆਉਣ ਜਾਣ ਮੈਂ ਆ ਜਿਓ ਤੋਲਵਾ ਹੋਂ ਕਹਿ ਕਹਿ ਢਹੀ ਪਏ ਆ ਜਿਓ ਕਿਆ ਮੰਗੋ ਕਿਆ ਸੁਣੀ ਮੈਂ ਦਰਸ਼ਨ ਭੁਗ ਪਿਆ ਜਿਓ ਗੁਰ ਸਿਓ ਪਾਇਆ ਚਨਾ ਨੇ ਘੀਰਦਾ ਜਿਓ ਸੂਈ ਮਹੱਲਾ ਪੰਜਵਾਂ ਗੁਣਤੀ ਜੋ ਜੇ ਗੁਰਸਿੱਖੜਾ ਤੇ ਹੁਣ ਲੱਗੋ ਪਾਏ ਜਿਓ ਆਖਾਂ ਬੇਟਾ ਜੀ ਕੀ ਗੁਰਸੱਜਣ ਦੇ ਮਲਾਈ ਜੀਓ ਕੋਈ ਦੱਸ ਦੇਸੜਾ ਮੇਰਾ ਮਨ ਅੰਤ ਨਾ ਕਹੋ ਜਾਏ ਜੀਓ ਇਹ ਮਨ ਤੇ ਗੁਰਦੇਵ ਸਮੇਂ ਮਾਰਗ ਦੇ ਬਤਾਏ ਜੀਓ ਆਇਆ ਦੂਰੋਂ ਚੱਲ ਕੇ ਮੈਂ ਧੱਕੀ ਤੋ ਸਰਨਾਈ ਜੀਓ ਮੈਂ ਅਸਰ ਕੀ ਚਿੱਤ ਮੈਂ ਮੇਰਾ ਸਭ ਦੁੱਖ ਮੇਰਾ ਸਭ ਦੁੱਖ ਗਵਾਈ ਜੀਓ ਇਹ ਮਾਰਗ ਚੱਲੇ ਭਾਈ ਡੇ ਕਹੇ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਾਜੜੀ ਵਿਸਾਰੇ ਜਾ ਭਾਉ ਜੀਓ ਇਉਂ ਭਾਵੇ ਤਾਂ ਸਾਵੜਾ ਲੱਗੇ ਤਾਂ ਤੀਨਾ ਵਾਏ ਜੀਓ ਹਾਂ ਆਪ ਬੋਲਾਂ ਜਾਣਦਾ ਮੈਂ ਕਾਏ ਜੀਓ ਹਰ ਭਗਤਾਂ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪ ਸਾਏ ਜੀਓ ਮੈਂ ਬੋਲਾਂ ਤੇ ਆਪ ਖੂੜੀ ਰੱਜਾਂ ਤੇ ਤੋ ਕਾਏ ਜੀਓ ਗੁਜੋ ਗੁਰ ਦੀ ਸੇ ਸੇਕੜਾ ਦਿਨ ਲੱਗ ਪਾਏ ਜੀਓ ਰਾਜ ਸੂਈ ਸੰਤ ਮਹੱਲਾ ਪਹਿਲਾ ਘਰ ਪਹਿਲਾ ਇਹ ਕਿਉਂ ਕਾਰ ਪ੍ਰਸਾਦ ਪਾਰ ਜੋ ਨੇ ਮੋਤੀ ਈੜੇ ਘਰ ਪਰਾਉਣੀ ਬਲਰਾਮ ਜੀਓ ਮੈਂ ਲਈ ਗੁਣ ਚੇਤ ਬਿਨ ਗੁਰਨਾ ਸਮਾਉਣੀ ਬਲਰਾਮ ਜੀਓ ਗੁਰਸਾਰਨਾ ਜਮਰਨ ਬੁਲਾਣੀ ਜੋ ਮਨਵਾਦ ਗਵਾਇਆ ਵਰਗਾ ਦਰਸ਼ਨ ਨਹੀਂ ਜਾਤਾ ਫਿਰਗਾ ਸਹਿਜ ਨਾ ਪਾਇਆ ਸਾਗਾ ਪੂਜਣਾ ਭਾਗ ਚਾਲੀ ਸੁੱਤੀ ਰਹਿਣ ਵਿਹਾਣੀ ਨਾਨਕ ਪਾਦਰ ਡਿੱਪਾ ਬਿਨ ਸਿੰਘ ਬੁਲਾਣੀ ਬਾਬਾ ਮੈਂ ਵਰ ਦੇ ਵਰ ਪਾਵੀ ਤੇ ਬਲਰਾਮ ਜੀਓ ਰਵ ਰਿਆ ਜੋ ਚਾਤ ਪਾਉਣੀ ਬਾਣੀ ਜਿਸ ਕੀ ਬਲਰਾਮ ਜੀਓ ਤੇਰੇ ਘਰ ਪਾਵੇ ਸੁਹਾਗਣ ਗੁਣਤੀ ਦੂਰੇ ਜੈਸੀ ਐਸੀ ਪੂਰੀ ਹਰ ਕੀ ਨਾਲ ਸਭ ਸੁਹਾਗਣ ਰਾਣਾ ਮੇਲੇ ਵਿੱਚ ਨਾਨਕ ਵਰ ਸਾਚਾ ਪਾਵੇ ਜੁਗ ਜੁਗ ਪ੍ਰਸਿਮ ਤੈਸੀ ਬਾਬਾ ਲਗਨ ਗਢਾਏ ਜੇ ਵੰਜਾ ਸਹੁਰੇ ਬਲਰਾਮ ਜੀਓ ਸਾਹ ਗੁਰ ਜਾਏ ਸੋਟਲੀ ਰੋਪ ਕਰੇ ਬਲਰਾਮ ਜੀਓ ਕਹਿਆ ਕਿਸਨੇ ਘਰ ਪਾਇਆ ਮੇਟ ਸਕੇ ਕੋਈ ਜਾਨੀ ਕੇਵਲ ਰਿਹਾ ਤਿਲੋਈ ਮਾਏ ਨਰਾਸੀ ਹੋਏ ਸ਼ਨੀ ਬਾਲੀ ਬੇਲੀ ਹਿਤੇ ਨਾਨਕ ਮਹਿਲੇ ਗੁਰਜਨ ਵਿਰਾਜਤੀ ਬਾਬੋ ਦੇ ਦੂਰ ਨਾ ਆਵੇ ਕਰ ਭਈਏ ਬਲਰਾਮ ਜੀਓ ਰਸੀ ਵੈ ਦੂਰ ਸੋਰੀ ਬਲਰਾਮ ਜੀਓ ਸੱਚੇ ਵੇਲੇ ਲੋਤੀ ਪ੍ਰੀਤੋਂ ਜੋੜੀ ਮਧਪੁਰਦਾਨੀ ਜੋਗੀ ਮੇਲਾ ਥਾਨ ਸੁਹਿਲਾ ਗੁਣਤੀ ਗੁਰ ਗਿਆਨੇ ਸਤ ਸਚ ਬੱਲੇ ਸੱਚ ਬੋਲੇ ਵਰਵਾਈ ਨਾਨਕ ਵਿਛੜਨਾ ਦੁੱਖ ਪਾਏ ਗੁਰਮੁਖ ਅੰਗ ਸਮਾਏ ਰਾਗ ਸੂਈ ਮਹੱਲਾ ਪਹਿਲਾ ਚੰਦ ਘਰ ਦੂਜਾ ਇਹ ਕਿਉਂ ਓਂਕਾਰ ਰਘੂ ਪ੍ਰਸਾਦ ਅਮਕਰ ਸੱਜਣੇ ਆਏ ਸਾਜੇ ਮੇਲ ਮਲਾਏ ਸਹਿਜ ਮਲਾਏ ਹਰਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਭਰਾਓ ਜਿਸ ਦੀ ਮਨ ਲਾਇਆ ਅੰਦਨ ਖੈਲ ਪਿਆ ਮਨ ਮਾਨਿਆ ਘਰ ਮੰਦਰ ਸੁਹਾਈ ਪੰਜ ਸੱਤ ਰਾਜੇ ਹੰਗਰ ਸਜਨ ਆਏ ਆਓ ਮਿਤ ਪਿਆਰੇ ਮੰਗਲ ਗਾਓ ਨਾਰੀ ਸੱਚ ਮੰਗਲ ਗਾਉਂਦਾ ਭਰਾਓ ਸੋਹੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੋਇਆ ਕਾਰ ਸਸਵਾਰੀ ਗਿਆਨ ਮਹਾਨੇਤਰੀ ਅੰਜਨ ਸਰੂਪ ਦਿਖਾਇਆ ਸਖੀ ਮਿਲ ਰਸ ਮੰਗਲ ਗਾਓ ਹੰਗਰ ਸਜਨ ਆਇਆ ਮਨ ਰਮ ਤਾਂ ਬਿੰਨਾ ਫਿਰ ਤਰਨਾ ਅੰਤ ਦਾਪ ਮੇਰੇ ਪਰਮ ਪਰ ਵਿਚਾਰੂ ਜਦ ਬੇਗਾ ਸਭ ਲਿਓ ਦਾਤਾ ਸਿਰ ਦੇਵਣ ਹਰ ਤੂੰ ਜਾਣ ਗਿਆ ਨਿਯੰਤਰ ਜਾਮੀ ਆਪੇ ਕਾਰਨ ਕੀ ਨਾਮ ਸੁਣੋ ਸਕੀ ਮਨ ਮੋਹੇ ਆਤਮ ਅੰਤ ਭੀਨਾ ਆਤਮ ਰਾਪ ਸੰਸਾਰਾ ਸਾਚਾ ਖੇਲ ਤੁਮਾਰਾ ਸਾਚਾ ਖੇਲ ਤੁਮਾਰਾ ਤੋਜ ਬਿਨ ਕੌਣ ਬੁਝਾਏ ਸਿਰ ਸਾਗ ਸਿਆਣੇ ਗਿਣ ਗਾਈ ਕਾਲਬ ਕਾਲਬ ਹੈ ਦਿਵਾਨੇ ਮਨ ਰੱਖਿਆ ਗੁਰ ਰਾਏ ਨਾਨਕ ਗੌਣ ਸਭ ਦਿਲ ਲਾਏ ਗੁਣ ਪਾਈ
ਰਾਗ ਸੂਈ ਮਹੱਲਾ ਪਹਿਲਾ ਘਰ ਤੀਜਾ ਇਹ ਕਿਉਂ ਓਂਕਾਰ ਸਤਿਗੁਰ ਪ੍ਰਸਾਦ। ਆਓ ਸਜਣੋ ਦੇਖਾਂ ਦਰਸ਼ਨ ਤੇਰਾ ਰਾਮ ਆਪਣੇ ਕਾ ਖੜੀ ਓਂ ਚੌਕ ਨੇਰਾ ਰਾਮ ਮਨ ਚੌਕ ਨੇਰ ਹੋ ਮਰਿਆ ਤੇਰਾ ਪ੍ਰਵਾਸਾ ਦਰਸ਼ਨ ਦੇਵੀ ਨੇ ਕੇਵਲ ਜਨਮ ਹਿੰਦੂ ਸੁਨਾਸਾ ਸਗਲ ਸਭਾਈ ਨਾ ਸਾਜਨ ਕਰ ਬਾਈ ਸੱਚੀ ਮਿਲ ਕਰ ਆਈ ਕਰ ਆਈ ਡੇ ਸਤਨੀ ਸਤੀ ਰਾਮ ਸਤੀ ਰਾਮ ਗੁਣ ਸੰਗ ਰਹਸੀ ਖਰੀਰ ਰਹਸੀ ਭਾਵੀ ਰੰਗ ਰਾਤੀ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੇ ਬੁਰਖ ਵਧਾਤੀ ਤਸ ਕੁਮਾਰੀ ਵਚਨ ਅਲ ਕਰੇ ਵਿਚਾਰੇ ਨਾਨਕ ਰਾਮ ਨਿਲੇ ਪਿਆਰੀ ਮਾਇਆ ਪੈਰ ਬਾਲੀ ਆਸਾ ਮਨਸਾ ਪੂਰੀ ਰਾਮ ਫਿਰ ਰਾਲੀ ਸਬਦ ਰਲੀ ਰੋ ਰਿਆ ਨਿਦੂਰੀ ਰਾਮ ਪ੍ਰਭ ਦੂਰ ਨਾ ਹੋਈ ਕਟਕਟ ਸੂਈ ਇਨਕੀ ਨਾਰ ਸਭਾਈ ਆਪੇ ਰਸੀ ਆਪੇ ਰਾਵੀ ਵਡਿਆਈ ਅਮਰ ਡੋਲੋ ਪਾਰਾ ਗੁਰ ਪੂਰੇ ਸਚ ਪਾਈਏ ਨਾਨਕ ਆਵੇ ਜੋ ਜੋਗੀ ਨਜ਼ਰ ਕਰੇ ਲਾਈਏ ਫਿਰ ਜੋੜੀ ਮਾੜੀਏ ਤਿਨ ਲਸਦਾ ਜਾ ਰਾਮ ਸਭ ਦੇ ਗੁਣਾ ਅਨ ਸ਼ਬਦ ਕਾ ਜਾ ਰਾਮ ਸ਼ਬਦ ਉਚਾਰੀ ਕਰਨੀ ਸਾਰੀ ਰਾਮ ਨਾਮ ਨਿਸ਼ਾਨੋ ਨਾਮ ਨਾ ਖੋਟੇ ਨੀਟਾ ਨਾ ਪਰਵਾਣੋ ਸਾਧ ਦਮਦ ਪੂਰੀ ਆਸਾ ਪੂਰਾ ਪ੍ਰਵਾਨ ਆਵੇ ਜਾਸੀ ਨਾਨਕ ਗੁਰੂ ਆਪ ਪਛਾਣੇ ਪ੍ਰਭ ਜੈ ਸੇਵ ਨਾਸੀ ਇਹ ਕਿਉਂ ਓਂਕਾਰ ਗੁਰ ਪ੍ਰਸਾਦ ਰਾਜ ਸੂਈ ਸੰਤ ਮਹੱਲਾ ਪਹਿਲਾ ਘਰ ਚੌਥਾ ਜਿਹਨੇ ਦੇਖਿਆ ਜਗਤ ਅੰਦਲੇ ਲਾਇਆ ਨਾ ਤੇਰੇ ਕੱਟੇ ਜਾਣ ਤਾਂ ਦੀਪ ਦੇ ਪਾਇਆ ਚੰਦ ਦੇ ਪਾਇਆ ਹਰ ਕੇ ਦੁੱਖ ਹਨੇਰਾ ਉੱਠ ਗਿਆ ਗੁਣ ਜੰਜ ਨਾਲੇ ਲਾਲ ਸੋਏ ਪ੍ਰਗਣੀਆਂ ਲਿਆ ਵਿਆਹ ਹੋਆ ਸਭ ਛੇਤੀ ਪੰਛੀ ਸ਼ਬਦ ਆਇਆ ਜਿੰਦੀਆਂ ਦੇ ਗਿਆ ਜਗਤ ਅੰਦਲੇ ਲਾਇਆ ਹੋਮ ਲਿਆਰੀ ਸਾਜਣਾ ਵੀ ਤਾਂ ਰੀਤਾ ਇਹਨਾਂ ਗਾਢਿਆ ਵੀਣ ਦੀ ਤਾਂ ਲੀਆ ਦਮ ਦੀਆ ਮਨ ਸੁਜਨ ਕ ਵਿਸਰੇ ਜਿਨ ਆਇਆ ਰਲੀਆਂ ਜੀ ਸੰਘਰੇ ਸਗਲ ਔਗਣਾ ਕੋਈ ਹੈ ਨੀਤਾ ਨੀਤਾ ਹੋ ਬਲਿਆਰੀ ਸਾਜਣਾ ਮਈ ਤਾਰੀ ਦਾਮ ਗੁਣ ਗਾਵੇ ਵਾਸਲਾ ਕੱਢ ਵਾਸਲੀ ਜੀ ਗੁਜੇ ਗੁਰ ਹੋਣ ਸਾਜਣਾ ਮਿਲ ਸਾਂਝ ਕਰੀ ਜੀ ਸਾਂਝ ਕਰੀ ਜੇ ਗੁਣ ਕੇ ਛੋੜ ਅਗਣ ਚੱਲੀਏ ਪੈਰ ਪਟੰਬਰ ਕਰ ਟੰਬਰ ਆਪਣਾ ਆਪਣੇ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ ਗੁਣ ਕਾ ਹੋਵੇ ਵਾਸਲਾ ਕਰ ਵਾਜਲੀ ਜੇ ਆਪ ਕਰੇ ਗਏ ਆ ਕੀ ਹੋਰ ਕਰੇ ਨਾ ਕੋਈ ਆਖਣ ਜਾਈਏ ਜੇ ਭੁਲੜਾ ਹੋਈ ਜੇ ਹੋਵੇ ਭੁਲਾ ਜਾਏ ਕਹੀ ਆਪ ਕਰਤਾ ਕੋ ਭੁੱਲੇ ਸੁਣੇ ਦੇਖੋ ਬਾਜੋ ਕਹੀਏ ਦਾਨ ਮੰਗੇ ਅੰਨ ਦੇਵੇ ਦਾਨ ਦੇ ਦਾਤਾ ਜਗ ਵਦਾਤਾ ਨਾਂਗ ਸੱਚਾ ਸੂਈ ਆਪ ਕਰੇ ਸੋ ਆ ਕੀ ਹੋਰ ਕਰੇ ਨਾ ਕੋਈ ਸੂਈ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਮਨ ਪਵੇ ਸੋਈ ਗੁਰ ਕੀ ਪੌੜੀ ਸਾਜੀ ਸਜਾ ਸੁਖੋਈ ਸੁਖ ਸਹਿਜ ਆਪ ਸਾਜ ਪਵੇ ਸਚ ਗੋ ਟਲੇ ਸਨਾਨ ਦਾਨ ਸੁਗਿਆਨ ਮੁੰਜਨ ਹਾਸ ਲਿਓ ਕੁਸ਼ਲੀ ਪ੍ਰਭਾਂਜ ਵਿਕਾਰ ਥਾਕੇ ਗੁਰ ਕਪਣਾ ਦੋਈ ਮੇਰਾ ਮਨ ਰਾ ਗੁਰ ਰਵੀ ਮਨ ਪਵੇ ਸੋਈ ਸਹਿਬ ਸੋ ਸਲਾਏ ਜਿਤ ਕਾਰਨ ਕੀਆ ਮੈਂ ਲਗੀ ਮਨ ਮੈਂ ਲਿਆ ਕਰੇ ਅੰਮ੍ਰਿਤ ਪੀਆ ਮਾਤ ਅਮਰਤ ਪੀਆ ਇਹ ਮਨ ਦੀਆ ਗੁਰ ਪੈ ਮੁਲ ਕਰਾਇਆ ਆਪਣਾ ਵਸੈ ਪਛਾਤਾ ਜਾ ਮਨ ਸੱਚੇ ਲਾਇਆ ਤੇਸ ਨਾਲ ਗੁਣ ਗਾਵਾਂ ਜਿਸ ਪਾਵਾਂ ਕੋ ਮਿਲੇ ਹੋਏ ਪਰਾਇਆ ਸਹਿਬ ਸੋ ਸਲਾਈ ਜਿਨ ਜਗਤ ਪਾਇਆ ਆਇਆ ਗਿਆ ਗਿਨਾ ਆਇਓ ਕੇ ਆਵੇ ਜਾਤਾ ਆਪਣੀ ਸੋ ਨਮਾਨਿਆ ਹਰਸੇ ਦੀ ਰਾਤਾ ਸਹਿਬ ਰੰਗ ਰਾਤਾ ਸਹਿ ਕੀ ਪਤਾ ਜਿਹਨੇ ਆਪ ਕੋ ਸਾਰਿਆ ਪੰਜੋ ਨੇ ਕਾ ਸਿੰਧਾ ਜਿਨ ਕੁਛੇ ਪਿੰਡ ਸਵਾਰਿਆ ਆਵੇਂ ਅਵਗੁਣ ਆਰੇ ਸੁਣ ਸਿਭਿਆ ਤੇ ਪਾਵੇ ਸੋਈ ਅਮਨ ਜਾਣਾ ਜਾਤੀ ਸਾਦੀ ਮਤ ਹੋਈ ਅੰਜਨ ਅੰਜੀ ਭਾਵੇ ਸਮਝੇ ਆਪ ਜਣਾਵੇ ਆਪ ਜਣਾਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸੁਖ ਕਰਾਏ ਕੀਮਤ ਆਉਣ ਦੇਵੇ ਆਤਮਾ ਬਖਾਨਾ ਜਾਣਾ ਰਾਮ ਦੇ ਮਨ ਮਾਨਿਆ ਅੰਜਨ ਮੈਂ ਰੋਜਾਈ ਗੁਰਸਬ ਦੀ ਸਾਜਾਨਿਆ ਸਾਜਨ ਹੋਏ ਆਪਣੇ ਕੋਲ ਛਾਏ ਸਾਜਨ ਅਤੇ ਸੱਚੇ ਸਕੇ ਮਨਵਾਈ ਮਨਵੇ ਸਾਜਨ ਗਏ ਰਲੀਆਂ ਕਰਮ ਸਭਾਇਆ ਅਰਸ ਤੀਰ ਮੁਨ ਪੂਜਾ ਨਾਮ ਸੱਚਾ ਪਾਇਆ ਆਪੇ ਸਾਜੇ ਆਪੇ ਸਾਪੇ ਆਪੇ ਖੇ ਪਾਇਆ ਪਾਣਾ ਪਾਇਆ ਸਾਜਨਾ ਰੰਗੀਲੇ ਰੰਗ ਲਾਲ ਬਣਾਇਆ ਅੰਦਾ ਗੂਜੇ ਦੀਏ ਕੋ ਪਦਰ ਜਾਣੇ ਆਪ ਮੋਸੇ ਮਤ ਹੋਸ਼ੀਏ ਕੋ ਰਾਹ ਪਛਾਣੇ ਕੋ ਰਾਹ ਜਾਵੇ ਵਹਿਲ ਪਵੇ ਅੰਦਕੀ ਮਤ ਅੰਦਲੀ ਵੇਣਾ ਵੇ ਹਰ ਕੇ ਕੁਛ ਨਾ ਸੂਝੇ ਅੰਦ ਫੋਡੋ ਸੰਦਲੀ ਦਿਨ ਰਾਜਾ ਨਾ ਜਾਓ ਉਪਜੇ ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਬਲੰਤੀ ਰਾਹ ਪਦਰ ਗੁਰ ਦੱਸੇ ਮਾਨ ਪ੍ਰਦੇਸੀ ਜੇ ਸੀ ਸਾ ਦਿਸ ਭਰਾਇਆ ਕਿਸਮੇ ਕੋ ਡੁਗੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਭਾਇਆ ਕੌਣ ਜਾਣੇ ਬਿਦ ਮੇਰੀਆਂ ਆਉਣੇ ਜਾਉਣੇ ਖੜੇ ਡਾਉਣੇ ਤੋਂ ਨਾ ਵੀ ਫੇਰੀਆਂ ਨਾ ਵੀ ਉਣੇ ਉਣੇ ਜੇਦਾ ਗੁਰ ਸ਼ਬਦ ਸੁਣਾਇਆ ਮਨ ਪ੍ਰਦੇਸੀ ਜੇ ਸੀ ਸਾ ਦਿਸ ਭਰਾਇਆ ਗੁਰ ਮੈਲੇ ਕਰੇ ਆਪਣੇ ਪ੍ਰਭ ਲੀਣਾ ਸੇਵਕ ਸੇਵਾ ਕਰੇ ਸਭ ਪਦੀਣਾ ਸ਼ਬਦ ਪਤੀ ਜੇ ਅੰਕਿਆ ਵੀ ਜੇ ਮਹਿਲ ਮਹਿਲਾ ਅੰਤਰੇ ਅਵਕਾ ਕਰੇ ਪ੍ਰਭ ਨਿਰੰਤਰੀ ਗੁਰ ਸ਼ਬਦ ਮਹਿਲਾ ਦਾ ਸਹਿਬ ਜਨ ਵੀਣਾ ਗੁਰਮਲੀ ਕਰੇ ਆਪਣੇ ਪ੍ਰਭ ਲੀਣਾ
ਹਿਤਾ ਕਿਆ ਸਲਾਹੀਏ ਕਰਮ ਕੇ ਸੋਈ ਗੁਰ ਨਾ ਪਵੇ ਲੋਚੇ ਅੰਕੋਈ ਕਿੰ ਸੋ ਪਾਵੇ ਆਪ ਜਾਣੇ ਆਪ ਬੋਲ ਨਾ ਭੁੱਲੀ ਜੈ ਕਰੋ ਪਾਏ ਗੁਰ ਕੇ ਸ਼ਬਦ ਮੁੱਲੇ ਏਨਾ ਨਿਜੋ ਕਰੋ ਬੰਦੀ ਸੱਚੋ ਛੋੜੋ ਭਾਈ ਨਾ ਇਸ ਕਰ ਵੇਖਿਆ ਮੇਰੇ ਪਾਸਾਈ ਰਾਗ ਸੂਈ ਸੰਤ ਮਹੱਲਾ ਤੀਜਾ ਘਰ ਦੂਜਾ ਇੱਕਿਓਂ ਓਂਕਾਰ ਪ੍ਰਸਾਦ ਸੁੱਖ ਰਾਸ ਤੇ ਆਓ ਗੁਰਮਰ ਫਲ ਪਾਓ ਗੁਰਮਰ ਫਾਓ ਹਰਨਾਮ ਤੇ ਆਓ ਜਨਮ ਦੁੱਖ ਨਵਾਰੇ ਬਲਿਹਾਰੀ ਗੁਰੇ ਆਪਣੇ ਵਿਟੂ ਜਨ ਕਾਰ ਸਭ ਸਵਾਰੀ ਹਰ ਪ੍ਰਭ ਕਿਰਪਾ ਕਰ ਜਪੋ ਸੁਖ ਫਲ ਪਰ ਪਾਓ ਨਾਨਕ ਪਾਈ ਸੁਖ ਕਿਹੜਾ ਤਿਆਉ ਸੁਖ ਸੁਣ ਹਰ ਗੁਣ ਪੀਨੇ ਸਹਿ ਸਵਾਏ ਗੁਰੂ ਸਹਿਜ ਨਾਮ ਤਿਆਈ ਜਿਨ ਕੋ ਤੋਰ ਲਿਖਿਆ ਦਿਨ ਗੁਰ ਮਿਲਿਆ ਜਨਮ ਪਗਾ ਅੰਦਰੋਂ ਦਰਵਾਜ ਕੋਈ ਮਿਲੇ ਲਾਗਾ ਜਿਨ ਕੋ ਮੇਰੇ ਸਵਾਮੀ ਤਿਨ ਅੰਦਰ ਗੁਣ ਗਾਏ ਜਨ ਪੀਨੇ ਸਹਿ ਸਵਾਈ ਜਗੋ ਰਾਮ ਨਾਮ ਨਿਸਤਾਰਾ ਗੁਰ ਤੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਰ ਪਾਏ ਸਜੇ ਗੁਣ ਗਾਵੇ ਦੇ ਰਾਤੀ ਕਿਰ ਸਭ ਗਵਾਈ ਸਭ ਕੋ ਤੇਰਾ ਤੂੰ ਸਮਨਾ ਕਾਹੂੰ ਤੇਰਾ ਤੂੰ ਹਮਾਰਾ ਜਗਵੇ ਰਾਮ ਨਾਮ ਨਿਸਤਾਰਾ ਸਦਾ ਜੇ ਟੁਰੇ ਕਰਮਾਈ ਹਰ ਗੁਣ ਗਾਵਿ ਤਾਈ ਹਰ ਗੁਣ ਗਾਏ ਸਦਾ ਪੂਰਨ ਲਾਗੇ ਆਏ ਦੇ ਦੇ ਪੂਜ ਹੋਵੇ ਜਨਗੀ ਹਰ ਨਾਮ ਤੇ ਆਈ ਨਾਨ ਕਰ ਆਪ ਜੋੜ ਵਿਛੋੜੇ ਹਰ ਬਿਨਾਂ ਦੂਜਾ ਨਾਈ ਸਾਜ ਨਾਏ ਬੁੱਢੇ ਕਰਮਾਈ ਇੱਕਿਓਂ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਈ ਮਹੱਲਾ ਤੀਜਾ ਘਰ ਤੀਜਾ ਭਗਤ ਜਨਾਈ ਹਰਜੂ ਰਾਖੀ ਜੁਗਦ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਏ ਹਮੇ ਸ਼ਬਦ ਜਲਾਇਆ ਰਾਮ ਹਮੇ ਸ਼ਬਦ ਜਲਾਇਆ ਮੇਰੇ ਪਾਏ ਕੀ ਸਾਚੀ ਬਾਣੀ ਸਭ ਦੇ ਘਰੇ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਜਲ ਸੱਚੀ ਹੈ ਨਿਰਮਲ ਸੱਚਾ ਨਾਮ ਪਾਇਆ ਨਾਨਕ ਪਾਏ ਸੁਰਦਾ ਸੱਚੋ ਨਾਮ ਸਚ ਕਮਾਇਆ ਹਰ ਭਗਤਾਂ ਕੀ ਜਾਤ ਫਤਿਹ ਭਗਤ ਕੇ ਹਰ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗੋਏ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਗਮ ਪਛਾਣੇ ਹਰ ਨਾਮ ਭਗਤ ਮਿੱਟੀ ਲਾਗੀ ਆਂਦਨ ਭਗਰੇ ਦਿਨ ਰਾਤੀ ਗਰਮੀ ਮਹਿ ਬਰਾਗੀ ਭਗਤੀ ਰਾਤ ਸਦਾ ਨਿਰਮਲ ਹਰ ਜੀਓ ਵੇਖੋ ਸਦਾ ਨਾਲੇ ਨਾਨਕ ਭਗਤ ਸੱਚੇ ਨਾਮ ਸੰਭਾਲੇ ਮਾਨਵ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਮੈਂ ਮਾਰ ਹੋਏ ਮਰ ਜਨਮ ਦੁੱਖ ਹੋਈ ਰਾਮ ਮਰ ਜਨਮ ਦੁੱਖ ਹੋਈ ਦੂਜੇ ਪਰ ਜੋਗ ਹੋਏ ਗੁਣ ਨਾ ਜਾਣੇ ਹਾਂ ਭਗਤ ਵਿਹੋਣਾ ਸੱਚ ਪਰਵੇ ਆ ਅੰਤ ਗਿਆ ਪੁੱਛਦਾਨੇ ਹਾਂ ਕੋਟ ਮਦੇ ਕਿੰਨੇ ਪਛਾਣ ਹਰ ਨਾਮ ਸਾ ਸੋਈ ਨਾਨਕ ਵੋੜੀ ਆਏ ਦੂਜੇ ਭਏ ਪਥ ਕੋਈ ਭਗਤਾਂ ਕੇ ਕਰ ਸੱਚ ਹਰ ਗੁਣ ਸਾਧ ਵਖਾਣੇ ਰਾਮ ਨਾ ਆਪੇ ਦੀ ਅਕਾਲ ਕੰਟ ਸਮਾਣੇ ਰਾਮ ਕਾਲਗੰਡ ਮਾਰ ਸਮਾਣੇ ਹਰ ਮਨ ਵਾਹੇ ਮਨ ਦਾਨ ਸਜ ਪਾਇਆ ਸਦਾ ਕੁੱਟ ਗਜ ਨਾਲ ਗੋਟੇ ਹਰਦੀਆਂ ਸਹਿ ਸਭਾਇਆ ਹਰ ਜਨ ਸਾਧੀ ਉੱਚੇ ਗੁਰ ਸਹਾਇਆ ਨਾਂਗ ਬੁਲਾਏ ਜੋ ਸੋ ਬਾਬਾਇਆ ਸੂਈ ਮਹੱਲਾ ਤੀਜਾ ਸਭ ਸਜ ਸਵਾਏ ਅੱਲਾ ਜੀ ਦੇ ਘਰ ਵਿਚਾਰੋ ਰਾਮ ਹੋਮੇ ਜਾ ਕਰੋ ਸੱਚਿਆ ਉਰਦਾਰੋ ਰਾਮ ਸੱਚ ਰੱਖਿਆ ਉਰਦਾਰੀ ਤਾਰੇ ਫੇ ਬੋਝ ਤਰਨਾ ਹੋਈ ਸੱਚਾ ਸਤੀ ਬਾਣੀ ਵਿਖਿਆ ਸੋਈ ਸੱਚੇ ਗੁਣ ਗਾਵਾਂ ਸਤ ਸਮਾਵਾਂ ਸੱਚੇ ਵੇਖਾਂ ਸਾ ਸੋਈ ਨਾਨਕ ਸੱਚਾ ਸਾਹਿਬ ਸੱਚੀ ਨਾ ਹੀ ਸੰਸਾਰਾ ਹੋਈ ਸੱਚੇ ਸਗੋ ਸੱਚ ਬਜਾਇਆ ਪਤ ਰੱਖੇ ਸਤ ਸੋਈ ਰਾਮ ਸੱਚਾ ਭਉ ਸੱਚਾ ਸੱਚੇ ਨਾਮ ਸੋਈ ਰਾਮ ਸੱਚੇ ਨਾਮ ਸੋ ਕੇ ਮਰੇ ਨਾ ਕੋਈ ਗਰਮ ਨਾ ਜੁਨੀ ਵਾਸਾ ਜੋਤੀ ਜਦ ਮਲਾਏ ਸੱਚ ਮਾਏ ਸੱਚ ਨਾਏ ਪ੍ਰਗਾਸਾ ਜੈਨ ਸੱਚ ਸੱਚਾ ਸੱਚੀ ਹੋਏ ਅੰਦਨ ਸੱਚ ਧਿਆਏ ਨਾ ਨਾਨਕ ਸੱਚ ਨਾਮ ਹਿਰਦੇ ਵਸਿਆ ਨਾ ਵਿਛੜ ਦੁੱਖ ਪੈਨ ਸੱਚੀ ਬਾਣੀ ਸੱਚੇ ਗੁਣ ਗਾਏ ਕਰ ਸੋਲਾ ਹੋਈ ਰਾਮ ਨਿਰਮਲ ਗੁਣ ਸੱਚੇ ਮਨ ਸੱਚਾ ਵੀ ਸੱਚਾ ਪ੍ਰਾਸ ਹੋਈ ਰਾਮ ਸਭ ਸੱਚ ਵਰਤੇ ਸੱਚ ਬੋਲੇ ਸੱਚ ਕਰੇ ਸੋਈ ਜਦੇ ਖਾਂ ਤੇ ਸੱਚ ਪਸਰਿਆ ਅਵਰਨਾ ਦੂਜਾ ਕੋਈ ਸੱਚੇ ਉਜੇ ਸੱਚ ਮਾਏ ਮਨ ਜਨ ਦਾ ਹੋਈ ਨਾਨਕ ਸਭ ਆਪੇ ਕਰਤਾ ਆਪ ਕਰਾਵੇ ਸੋਈ ਸੱਚੀ ਬਾਣੀ ਸੋਏ ਦਰਬਾਰੇ ਸੱਚ ਸਭ ਖਾਣੇ ਰਾਮ ਕੰਡਰੇ ਸੱਚੀ ਬਾਣੀ ਸੱਚ ਆਪ ਪਛਾਣੇ ਰਾਮ ਆਪ ਜਾਣੇ ਸੱਚੇ ਜਾਣੇ ਸੋ ਹੋਈ ਸੱਚਾ ਸੱਚੀ ਸੁਭਾ ਸੱਚੇ ਸੁਖੋਈ ਸਾਚ ਰਤੇ ਭਗਤ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਮਸਤ ਲਿਖਿਆ ਪ੍ਰਾਪਤ ਹੋਈ ਸੋਈ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਵੇ ਸਤਿਗੁਰ ਸੁਹਾਗੇ ਨਾ ਹੋਈ ਰਾਮ ਨੇਲ ਚਰਾ ਸਦਕੀ ਔਰ ਨਾ ਕੋਈ ਰਾਮ ਤੇ ਔਰ ਨਾ ਕੋਈ ਸੱਚਾ ਰੂਰ ਇੱਕੋ ਜਾਣਿਆ ਤੇ ਮਲਾਇਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਹਰ ਪਾਇਆ ਹਰਗਤ ਨਾ ਹੋਈ ਨਿਮੁਕਤ ਨਾ ਹੋਈ ਨਾਨਕ ਨਵਨ ਸੁਖ ਹੋਈ ਸਤਿਗੁਰ ਸਿਹਤ ਪਾਲ ਲਈ ਹਰ ਪਾਇਆ ਸੋਈ ਰਾਮ ਸਦਾ ਹੋਈ ਸੁਹਾਗਣੀ ਫਿਰ ਮਹਿਲਾ ਵੇਸਨਾ ਹੋਈ ਰਾਮ ਫਿਰ ਮਹਿਲਾ ਵੇਸਨਾ ਹੋਈ ਗੁਰਮੇ ਬੂਝੇ ਕੋਈ ਹਮੇ ਮਰ ਪਛਾਣਿਆ ਕਰਨੀ ਕਾਰ ਅੰਦਰ ਏਕੋ ਜਾਣਿਆ ਗੁਰੂ ਰਭਾਵੇ ਦੇ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮ ਰਾਵੇ ਰਵੇ ਅਪਰਾ ਸੋਈ
ਗੁਰ ਕੀ ਕਾਰ ਕਰ ਰਹੇ ਧਨ ਬਾਲੀ ਔਰ ਕਮਲਾਈ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਵੇਰੇ ਸੁਖ ਪਾਏ ਰਾਮ ਵੇਰੇ ਸੁਖ ਪਾਏ ਸਤ ਸਮਾਈ ਸੱਚ ਵਰਤੇ ਸਭ ਥਾਈ ਸੱਚਾ ਸਿੰਘਾਰ ਕਰੇ ਰਾਤੀ ਕਾਮਣ ਸਤ ਸਮਾਈ ਆਸੋ ਦਾਤਾ ਸ਼ਬਦ ਵਸਾਤਾ ਕਾਮਣ ਲਿਆ ਕੰਠ ਲਾਈ ਨਾਨਕ ਮੈਲੀ ਮਹਿਲ ਪਛਾਣੇ ਗੁਰਮੁਖੀ ਹਿਰ ਪਾਈ ਸਾਧਨ ਬਾਲੀ ਧੁਰ ਮੇਲੀ ਵੇਰੇ ਅਮਲਾਈ ਰਾਮ ਗੁਰੂ ਚਾਨਣ ਸਭ ਥਾਈ ਰਾਮ ਬਰਾਬਰ ਹੋਇਆ ਸਭ ਤਾਂ ਹੀ ਮਨ ਵਸਾਈ ਪੂਰਵ ਲਿਖਿਆ ਪਾਇਆ ਸੇ ਜੀ ਹੇਵਰਾ ਬਾਣੀ ਸੱਚਾ ਸ਼ਿੰਗਾਰ ਬਣਾਇਆ ਕਾਮਣੇ ਮਹੋਨੇ ਖੋਈ ਗੁਰਮੁਖ ਸਾਧ ਸੰਭਾਈ ਨਾਨਕਾ ਮਲਾਈ ਕਰਦੇ ਨਾਮ ਪਾਈ ਸੂਈ ਮਹੱਲਾ ਦੇ ਜਾਮ ਹਰ ਹਰ ਗੁਣ ਗਾਓ ਹਰ ਗੁਰਮੁਖ ਪਾਵੇ ਰਾਮ ਅੰਧੇ ਨੋ ਸ਼ਬਦ ਰੋ ਅੰਧਨ ਸ਼ਬਦ ਜਾਏ ਰਾਮ ਅੰਧਨ ਸ਼ਬਦ ਹਾਰ ਸਿੰਘ ਕਰੇ ਹਰ ਗਾਓ ਗੁਣ ਨਾਰੀ ਆਂਦਰ ਭਗਤ ਕਰੇ ਗੁਰੇ ਆ ਕੇ ਧਨ ਗੰਧ ਪਿਆਰੀ ਗੁਰ ਕਾ ਸਾਹਿਬ ਹਟਿਆ ਕਰਨ ਸ਼ਬਦ ਸੁਹਾਏ ਨਾ ਸੋਏ ਲਾ ਹਰ ਕਿਰਪਾ ਕਰ ਆਈ ਭਗਤਾ ਮਨ ਆਨੰਦ ਪਿਆਰ ਨਾਲੇ ਲਾਏ ਰਾਮ ਗੁਰੂ ਹਰ ਨਿਰਮਲ ਅਨਿਰਮ ਹਰ ਗੁਣ ਗਾਏ ਰਾਮ ਨਿਰਗੁਣ ਗਾਏ ਰਾਮ ਸਹਿ ਹਰ ਕੀ ਅਮਰਤ ਬਾਣੀ ਨਾ ਵਸਿਆ ਸੇ ਨਿਸਦੇ ਖਣਗਣ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿ ਸਮਾਵੇ ਸ਼ਬਦੇ ਮੇਲ ਮਲਾਏ ਨਾ ਸਭ ਜਿਨਗਾ ਕੀ ਰਸਤ ਗੁਰ ਅਰਗ ਮਾਰਗ ਪਾਈ ਸਤ ਸੰਗ ਸੋ ਮੇਲ ਪਿਆ ਹਰ ਹਰ ਨਾਮ ਸਮਾਈ ਰਾਮ ਗੁਰ ਕੇ ਸਾਜ ਨੇ ਮੁਗਦਾ ਹਰ ਵੇ ਨਾਮ ਲਾਏ ਰਾਮ ਹਰ ਨਾਮ ਸਿਤ ਲਾਏ ਗੁਰ ਮੇਲ ਮਲਾਏ ਮਨੁ ਹਰ ਨਾਲੀ ਸੁਦਾਤਾ ਪਾਇਆ ਮੋਹ ਚੁਕਾਇਆ ਅੰਦੇ ਨਾਮ ਸੰਭਾਲੀ ਗੁਰ ਸ਼ਬਦੇ ਰਾਤਾ ਸਹਿਜੇ ਮਤਾ ਨਾ ਮਨ ਵਸਾਏ ਨਾ ਸਿਖਰ ਸੋਏ ਲਾ ਗੁਰ ਸੇ ਸਮਾਈ ਮਿਨ ਸਤਿਗੁਰ ਜਗ ਭੁਲਾਇਆ ਹਰ ਕਾ ਮੈਲ ਨਾ ਪਾਇਆ ਰਾਮ ਗੁਰਮੁਖੇ ਮੇਲ ਮਲਾਇਆ ਦਿਨ ਕੇ ਦੁਖ ਗਵਾਇਆ ਰਾਮ ਇਨ ਕੇ ਦੂਖ ਗਵਾਇਆ ਜਨਮ ਨ ਪਾਇਆ ਸਦਾ ਰਾਵੀ ਰੰਗ ਰਾਤੀ ਹਰ ਕੇ ਭਗਤ ਨਿਰਮਲ ਜੁਗ ਜੋ ਸਾਧੀ ਜਾਤੀ ਸਾਚੀ ਭਗਤ ਕਰੇ ਦਿਨ ਜਾਪੇ ਗਰ ਸਦਾ ਸੋਈ ਨਾਨਕ ਸਦਾ ਸਹਿਲਾ ਸਜੀ ਸਜੀ ਬਾਣੀ ਸਭ ਦੇ ਸੁਖ ਹੋਈ ਸੋਈ ਮਹੱਲਾ ਤੀਜਾ ਜੇ ਉਹ ਲੋੜੇ ਵੱਲ ਬਾਲੜੀ ਤਾਂ ਗੁਰਨੀ ਗੁਰਚਰਨੀ ਚਿਤ ਲਾਏ ਰਾਮ ਸਦਾ ਹੋਏ ਸੁਹਾਗਿਣੀ ਹਰ ਜੀ ਮਰੇ ਨਾ ਜਾਏ ਰਾਮ ਅਰ ਉਮਰੇ ਨਾ ਜਾਏ ਗੁਰ ਕੇ ਸਹਿ ਸਵਾਇ ਤਨ ਕਰ ਪਿਆਰੀ ਸੱਚ ਨਿਰਮਲ ਗੁਰ ਕੇ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਦਾ ਸੇ ਸੱਚ ਜਨ ਆਪੇ ਆਪ ਪਾਇਆ ਨਾਨਕ ਫਿਰ ਰਾਵੇ ਆਪਣਾ ਜਨ ਗੁਰ ਚਰਨੀ ਜਿਤ ਲਾਇਆ ਪਾਈਏ ਬਿਹਾਰਾ ਬਾਲੜੀ ਅੰਡ ਸਹਿਜ ਮਾਤੀ ਰਾਮ ਗੁਰਮੁਖ ਪਾਇਆ ਤਿੰਨ ਮੈਲ ਰਾਤੀ ਰਾਮ ਤਿਤ ਤਨ ਮਹਿਲ ਨਾ ਰਾਤੀ ਮੇਰਾ ਬਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦੇ ਰਾਵੇ ਪ੍ਰਭ ਆਪਣਾ ਵਿੱਚੋਂ ਆਪ ਗਵਾਈ ਗੁਰਮ ਪਾਇਆ ਸਹਿਜ ਮਲਾਇਆ ਆਪਣੇ ਭੀਮ ਰਾਤੀ ਨਾਨਕ ਨਾ ਵਡੀ ਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੀਏ ਫਿਰ ਕਾ ਮਹਿਲ ਨਾ ਪਾਇਆ ਰਾਮ ਸਹਿ ਨਿਰਮਲਾ ਦਾਤਾ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਜਗਾਇਆ ਹਰ ਕਾਨੂੰਨ ਭਾਣੀ ਅੰਤਿਨ ਗੁਣ ਗਾਇ ਰਾਤੇ ਕਥੇ ਕਥ ਕਾਣੀ ਜੁਗ ਚਾਰੇ ਸਾਚਾ ਇੱਕੋ ਵਰਤੇ ਗੁਰਬ ਨੇ ਕਿਨੇ ਨਾ ਪਾਇਆ ਨਾਨਕ ਰਾਵੇ ਰਾਤੀ ਨਹੁਦੀ ਜੁਤ ਲਾਇਆ ਕਾਹਾਂ ਬਣੇ ਨਾਮ ਸੋਏ ਲੜਾ ਸਜਨ ਮਿਲੇ ਪਿਆਰੇ ਰਾਮ ਗੁਰੂ ਹਰਿ ਨਿਰਮਲ ਹੋਇਆ ਰੱਖਿਆ ਔਰ ਸਾਰੇ ਰਾਮ ਹਰ ਰੱਖਿਆ ਔਰ ਸਾਰੇ ਆਪਣਾ ਕਾਰ ਸਵਾਰੇ ਗੁਰਮੁਖੀ ਹਰ ਜਾਤਾ ਪ੍ਰੀਤ ਮੋਲਿਆ ਮਨ ਮੇਰਾ ਪਾਇਆ ਗੁਰਮੁਖ ਦਾਤਾ ਸਤਿਗੁਰ ਸਹਿ ਸੁਖ ਪਾਇਆ ਹਰ ਮਨ ਵਸਿਆ ਮਨ ਮਰਾਰੇ ਨਾਨਕ ਮੇਲੇ ਗੁਰੇ ਆਪਣੇ ਗੁਰਗੇ ਸ਼ਬਦ ਸਵਾਰੇ ਸੂਈ ਮਹੱਲਾ ਤੀਜਾ ਸੋਏ

0: ਜਾਣ ਕੋ ਪਾਇਆ ਕਰ ਅਨਸਤ ਸਵਾਣੀ ਹਰੇ ਕੋ ਪਾਇਆ ਹਰ ਪੋ ਕਿਰਪਾ ਧਾਰੇ ਸੋਇੜਾ ਰੇ ਨਾਮ ਗੁਰ ਸ਼ਬਦੀ ਵਿਚਾਰੇ ਆਉਨੇ ਬ੍ਰੀਜ ਤੇ ਉੱਚਾ ਕੋ ਮਿਲ ਆਏ ਜਾਏ ਰਾਮ ਗੁਰ ਮਿਲੇ ਵੋ ਕਿਰਪਾ ਸਤ ਸਭਾਏ ਰਾਮ ਮਿਲੇ ਸ਼ਬਦ ਸਭਾਏ ਆਪ ਗਏ ਰੰਗ ਸੁਰਲੀਆਂ ਮਾਣੇ ਸੇ ਸਵਾਲੀ ਬ੍ਰਹ ਪਾਇਆ ਹਰ ਨਾਮ ਸਵਾਣੀ ਨਾਗ ਸਗਨ ਸਾਹਿਬ ਵਡੇ ਭਾਗੀ ਛਲੇ ਗੁਰ ਭਾਏ ਹਮਨੀ ਉੱਚਾ ਕੋ ਮਿਲਿਆ ਜਾਏ ਰਾਮ ਕੱਟ ਕਰੇ ਸਭ ਨਾ ਵਿਚੋ ਏਕੋ ਏ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਏਕ ਮੈਂ ਅਧਾਰੋ ਰਾਮ ਇੱਕ ਨਾ ਮਨ ਅਧਾਰੋ ਸਿਰਜਨ ਹਰ ਉਡਭਾਗੀ ਗੁਰ ਪਾਇਆ ਕੱਟ ਹਰ ਪ੍ਰਭ ਏਕੋ ਸਵਾਮੀ ਗੁਰਮ ਅਲਕਲ ਖਾਇਆ ਸਹਿਜੇ ਨੰਦ ਵਾਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਕੱਟ ਕਰੇ ਸਭ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਾ ਗੁਰਦਾਤਾ ਹਰ ਨਾਮ ਸਮਾਇਆ ਰਾਮ ਹਰ ਧੂੜ ਦਿਓ ਮੈਂ ਪੂਰੇ ਗੁਰ ਕੀ ਆ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਭੇਕ ਬੁਧੀ ਸੋ ਰਹਿਣੀ ਗੁਰਮੁਖ ਨਾਮ ਪ੍ਰਕਾਸ਼ਾ ਹਰ ਹਰ ਆਨੰਦ ਭੈ ਦਿਨ ਰਾਤੀ ਨਾਨਕ ਮੇਲ ਲਗਾ ਏ ਗੁਰ ਸੇਵਨ ਸਤਿਗੁਰਦਾਤਾ ਹਰ ਹਰ ਨਾਮ ਸਮਾਏ ਰਾਗ ਸੂਈ ਮਹੱਲਾ ਚੌਥਾ ਸੰਤ ਘਰ ਪਹਿਲਾ ਇਹ ਕਿਉਂ ਓਂਕਾਰ ਗੁਰ ਸਾਧੁ ਸਤਿਗੁਰ ਪੁਰਖ ਮਿਲਾਏ ਔਗਣ ਵਿਕਣਾ ਗੁਲ ਰਵਾਂ ਬਲਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਜਵਾਂ ਬਲਰਾਮ ਜੀਓ ਗੁਰਬਾਣੀ ਸਦ ਮੀਟੀ ਲਾਗੀ ਪਾਵੋ ਕਰ ਗਵਾਇਆ ਮੇਰੋ ਗੈਬ ਪਗਾ ਸਹਿਜੇ ਸਹਿਜ ਮਲਾਇਆ ਕਾਇਆ ਸੇ ਗੁਰ ਸਤ ਸਖਾਲੀ ਗਿਆਨ ਤਦ ਕ ਭੁਗੋ ਆਂਦਿਨ ਸੁਖਬਾਣੀ ਨਿਤ ਰਲੀਆਂ ਨਾਨਕ ਦਰਸ਼ਨ ਜੋਗੋ ਸਤ ਸੰਤੋਖ ਕਰ ਭਉ ਗੁਣ ਗੁਣ ਵਾਈ ਆਇਆ ਬਲਰਾਮ ਜੀਓ ਸੰਤ ਜਨਾ ਰੇ ਮਿਲ ਗੁਰਬਾਣੀ ਗਾਵਾਈਆਂ ਬਲਰਾਮ ਜੀ ਬਾਣੀ ਗੁਰ ਗਾਈ ਪ੍ਰਗਤ ਪਾਈ ਮਿਚੇ ਪੰਜ ਮੇਰੇ ਸੁਹਾਇਆ ਗਿਆ ਕ੍ਰੋਧ ਮਮਤਾ ਨਾਟੀ ਪਖੰਡ ਭਰਮ ਗਵਾਇਆ ਓਮੇ ਵੀਰ ਗੁਰ ਖਪਾਇਆ ਰੁਗ ਦਭੈ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਹੀਰਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀ ਅੰਤਰ ਮਮਤਾ ਕੂੜ ਵਿਆ ਜੇ ਕੂੜ ਗਈ ਬਲਰਾਮ ਜੀ ਕੋਲ ਕਮਟ ਕਮਾਇ ਦੁੱਖ ਪਾਵੇ ਸਤਿਗੁਰ ਮਗਨਾ ਪਾਇਆ ਉਜਰ ਵਾਰੀ ਕਿਨ ਕਿਨ ਧੱਕੇ ਖਾਇਆ ਆਹ ਪੈਦਾ ਕਰ ਵਿਧਾਤਾ ਸਤਿਗੁਰ ਪੁਰਖ ਮਲਾਏ ਜਨਮ ਵਿਛੜੇ ਜਨਮ ਮਿਲੇ ਨਾਂਗ ਸਹਿ ਸਵਾਈ ਆਇਆ ਲਗਨ ਬਣਾਏ ਹਿਰਦੇ ਧਨ ਮਮਾਈਆਂ ਬਲਰਾਮ ਜੀ ਉਹ ਪੰਡਿਤ ਬਾਂਧੇ ਆਣ ਪਤੀ ਵਜਾਈਆਂ ਬਲਰਾਮ ਜੀ ਪਤੀ ਵਜਾਈਆਂ ਮਨ ਜੀ ਵਧਾਈ ਸਭ ਸੱਜਣ ਸੁਣੇ ਘਰ ਆਏ ਗੁਣੀ ਗਿਆਨੀ ਮਤਾ ਬਗਾਇਆ ਫੇਰੇ ਤੱਤ ਦਵਾਈ ਵਰ ਪਾਇਆ ਪੁਰ ਅਗਮ ਗੋਚਰ ਸਾਹਿਬ ਨਤਨ ਬਾਲ ਸਖਾਈ ਨਾਨੇ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਸੂਈ ਮਹੱਲਾ ਪਹਿਲਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਨ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਦ੍ਰਿੜੋ ਭਾਵ ਤਿਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆ ਸਿਮਰਤ ਨਾਮ ਦੜਾਇਆ ਸਤਿਗੁਰ ਪੂਰਾ ਅਰਾਧੋ ਸਤਿਗੁਰ ਭਾਵ ਗਵਾਇਆ ਸਹਿਜ ਨੰਦ ਬਾਬੜ ਭਾਗੀ ਮਨ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾਵਲੀ ਰਾਮ ਕਾਜ ਰਚਾਇਆ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ ਹੋ ਨਿਰਭਉ ਮਨ ਹੋਏ ਹੋਮੇ ਮਹਿਲ ਗਵਾਇਆ ਬਲਰਾਮ ਜੀ ਹੋ ਨਿਰਮਲ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਅਧੂਰੀ ਹਰ ਆਦਮ ਰੱਬ ਸਾਰਿਆ ਸਵਾਮੀ ਸਰਭਰਿਆ ਪ੍ਰਭੂਰੀ ਅੰਤਰ ਬਾਰ ਅੰਤਰ ਵਾਰਾ ਵੇਖੋ ਮੇਰਾ ਜੰਜਨ ਮੰਗਲ ਗਾਏ ਜਨਾ ਦੂਜੀ ਲਾਮ ਜੀ ਅਨ ਸ਼ਬਦ ਵਜਾਈ ਹਰ ਤੀਜਲੀ ਰਾਮ ਮਨ ਚੋ ਪਾਇਆ ਬੈਰਾ ਗਿਆ ਬਲਰਾਮ ਜੀ ਓ ਸੰਤ ਨਿਰਮਲ ਮੇਰੇ ਵਰ ਪਾਇਆ ਬੜਾ ਹਟ ਗਿਆ ਬਲਰਾਮ ਜੀ ਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਨਵਟ ਬਾਗੀ ਪਾਇਆ ਹਰ ਘਤੀਆ ਕਤ ਗਾਣੀ ਹਿਰਦੇ ਹਰ ਤਨ ਉਜੀ ਹਰ ਜਪੀ ਮੁਖਤ ਭਾਗ ਜੀ ਓ ਜਾਂ ਨਾਨਕ ਬੋਲੇ ਤੀਜੀ ਨੇ ਉਜੇ ਮਨ ਬੈਰਾਗ ਜੀ ਓ ਹਰ ਚੌਥੜੀ ਰਾਮ ਮਨ ਸਹਿ ਸਵਯਮ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸਵੈ ਹਰ ਮੰਦਰ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਬਰਾ ਪਾਇਆ ਅੰਦਰ ਲਾਈ ਮਨ ਚੰਦਰਾ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ ਹਰ ਬਰ ਠਾਕਰ ਕਾਜ ਰਜਾਇਆ ਹਰ ਦੇ ਨਾਮ ਗਾਸੀ ਜਾਂ ਨਾਨਕ ਬੋਲੇ ਚੌਥੀ ਲਾਇ ਬਰਾਇਆ ਪ੍ਰਭੁ ਨਸੀ ਇੱਕ ਓਂਕਾਰ ਉਸ ਗੁਰਪ੍ਰਸਾਦ ਰਾਗ ਸੂਈ ਸੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਰੋਣ ਗਾਏ ਹਿਰਦੇ ਅਨੁਸਾਈ ਹਰ ਸਾਈ ਮੇਰੇ ਪ੍ਰਭਾਏ ਮਿਲਿਆ ਸਹਿ ਸਬਾਈ ਅੰਦਰ ਭੋਗੇ ਸੁਖੋਏ ਸਭ ਦੇ ਲਾਈ ਵੱਡੇ ਪਾ ਗੁਰਪੂਰਾ ਪਾਈ ਅੰਦਰ ਨਾਮ ਤੇ ਆਏ ਸਹਿਜ ਸਹਿ ਮਿਲਿਆ ਜਗ ਜੀ ਨਾਨਕ ਸੁਣ ਸਮਾਈ ਸੰਗਤ ਸੰਤ ਮਲਾਏ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮਹਿਲ ਗਵਾਏ ਭੈ ਸਰੀਰਾ ਦੁਰਮ ਬਰੀ ਪਰ ਭਾਗਾ ਹੋਮੇ ਮਿੰਟੀ ਵੀਰਾ ਨਦਰੋ ਸੰਗ ਪਾਈ ਨਜਕਰ ਹੋਇਆ ਵਾਸਾ ਹਰ ਮੰਗਲ ਹਰਸ ਸਾਈ ਨਾਨਕ ਨਾ ਪ੍ਰਗਾਸਾ ਅੰਤਰ ਵਿਚਾਰੀ ਗੁਰੂ ਨਾਮ ਪਿਆਰੀ ਅਰ ਨਾਮ ਪਿਆਰੀ ਸਭ ਨਿਸਤਾਰੇ ਗਿਆਨ ਦੇ ਗਵਾਇਆ ਗਿਆਨ ਪ੍ਰਚੰਡ ਭਰਿਆ ਕਰ ਚੰਨ ਕਰ ਮੰਦਰ ਸਵਾਇਆ ਮੰਦਰ ਵੀ ਸ਼ਿੰਗਾਰ ਬਣੇ ਹਰ ਪੁਰ ਸੱਚੇ ਪਾਇਆ ਸੁਰਭ ਕੋਈ ਜਨ ਕੀਜੇ ਨਾਨਕ ਸਮਾਇਆ ਰੁ ਕਾਜਰ ਜਾਇਆ ਗੁਰਮੁਖ ਵਿਆਹੁਣ ਆਇਆ ਵਿਆਹੁਣ ਆਇਆ ਗੁਰਮੁਖ ਪਾਇਆ ਪਿਆਰੀ ਸੰਤ ਮੇਰੇ ਮੰਗਲ ਗਾਇਆ ਜਿਉਂ ਆ ਸਵਾਰੀ ਸੁਣ ਨਾਲ ਕਿੰਦਰ ਮਿਲੇ ਆਏ ਪੁਰੂ ਜੰਜ ਬਣ ਆਈ ਨਾਨਕ ਭਰਾ ਪਾਇਆ ਮੈਂ ਸਜਾ ਕਦੇ ਮਰੇ ਨਾ ਜਾਈ ਰਾਗ ਸੂਈ ਸੰਤ ਮਹੱਲਾ ਚੌਥਾ ਘਰ ਤੀਜਾ ਇਹ ਕਿਉਂ ਓਂਕਾਰ ਗੁਰ ਸਾਧੂ ਆਓ ਸੰਤ ਜਨੋ ਗੁਣ ਗਾਓ ਗੋਬਿੰਦ ਕੇਰੀ ਰਾਮ ਗੁਰੂ ਕਰ ਰਹੀਏ ਵਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰਾ ਪ੍ਰੇ ਤੂੰ ਕਰਦਾ ਸਭ ਤਾਂ ਜਪੀ ਸਦਾ ਸਾਈ ਸਭ ਫਿਰ ਲਾਈ ਆਂਦੇ ਹੈ ਰੰਗ ਰਾਤਾ ਰਾਮ ਨੇ ਪੂਜਾ ਨਾਨਕ ਗੁਰਮੁਖੀ ਪਛਾਣੇ ਆਓ ਨਾ ਜਾਣੇ ਦੂਜਾ ਸਾਮੇ ਰਵ ਰਿਹਾ ਜਮੀ ਰਾਮ ਗੁਰ ਰਵੇ ਰਵੇ ਮੇਰਾ ਪ੍ਰਭ ਸਵਾਮੀ ਰਾਮ ਮੇਰਾ ਪ੍ਰਭ ਸਵਾਮੀ ਅੰਤਰ ਜਮੀ ਘੜੇ ਰੇਵਾ ਸੋਈ ਗੁਰੂ ਸੱਚ ਪਾਈਏ ਸਹਿ ਸਮੇ ਹੋਰ ਨਾ ਕੋਈ ਜੇ ਗੁਣ ਗਏ ਭਾਵ ਆਪੇ ਲੈ ਮਿਲਾਈ ਨਾਨਕ ਪੁਰ ਸਵਾਦੀ ਅਨਸ ਨਾਮ ਦਿਹਾਈ ਇਹ ਜਗਤ ਤੋਂ ਮਨਮੁਖ ਪਾ ਨਾ ਪਾਈ ਰਾਮ ਅੰਤਰੇ ਮਾਂ ਹੁਕ ਗਾਂ ਗ੍ਰੋਹ ਜਿਤ ਰਾਈ ਰਾਮ ਅੰਦਰ ਚ ਰਾਈ ਥਾਂ ਨਾ ਪਾਈ ਬਿਰਤਾ ਜਨਮ ਗਵਾਇਆ ਜਮ ਗਏ ਪਾਵੇ ਝੋਟਾ ਖਾਵੇ ਅੰਤ ਗਿਆ ਪਛਤਾਇਆ ਬੇਨਾਮੀ ਕੋ ਵੇਲੀ ਨਹੀਂ ਪੁੱਤ ਕੁਟੰਬ ਸੋ ਪਾਈ ਨਾਨਕ ਹੋਏ ਪਸਰ ਅੱਗੇ ਸਾਥ ਨਾ ਜਾਈ ਹੋ ਪੁਛੋ ਆਪਣਾ ਸਤਿਗੁਰ ਦਾਤਾ ਕਹਿਣਵੇ ਦੁੱਧ ਦਰੀਏ ਰਾਮ ਸਤਿਗੁਰੇ ਚਲੋ ਜੀਵਤਿਆਂ ਮਰੀਏ ਰਾਮ ਜੀਵਤਿਆਂ ਮਰੀਏ ਪਹੁੰਚਲ ਤਰੀਏ ਗੁਰਮੁਖ ਨਾਮ ਸਮਾਵੇ ਗੁਰਪੂਰਾ ਵਡਭਾਗੀ ਸੱਚੀ ਨਾਮ ਲੈ ਲਾਵੇ ਮਤ ਪ੍ਰਗਾਸ ਵੀ ਮਾਨਿਆ ਰਾਮ ਨਾਮ ਵਡਿਆਈ ਨਾ ਪ੍ਰਭਾਇਆ ਸ਼ਬਦ ਮਲਾਇਆ ਜੋਤੀ ਜੋਤ ਮਲਾਈ ਸੂਈ ਮੱਲਾ ਚੌਥਾ ਘਰ ਪੰਜਵਾਂ ਇਹ ਕਿਉਂ ਓਂਕਾਰ ਸੁਖ ਪ੍ਰਸਾਦ ਗੁਰਸੰਤ ਜਨਮ ਪਿਆਰਾ ਮੈਂ ਮਿਲਿਆ ਮੇਰੀ ਦਿਸ਼ਾ ਬਈ ਆਸੇ ਹੰਤੋਂ ਦੇਵਾਂ ਸਤਿਗੁਰ ਮੇਲੇ ਪ੍ਰਭ ਗੁਣਦਾਸੀ ਤਨ ਤਨ ਗੁਰਪੁਰਖੇ ਦੱਸਿਆ ਸਹਿਬਾਸੇ ਵਡਭਾਗੀ ਅਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਕਾਰ ਹੋ ਜਿੰਨੀ ਸੁਣਿਆ ਮੇਰੇ ਗੁਰ ਪ੍ਰਭ ਨਾਮ ਹੁਣ ਤੋਂ ਬਾਅਦ ਜੋ ਖਰੀ ਡੀਣਿਆ ਜਨਮ ਵੀ ਨਮਰਾ ਵਡਭਾਗੀ ਅਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦੇ ਚੱਲੇ ਹਰ ਪਰਮਿਆ ਮਨ ਭਲਾਇਆ ਨੇਤਾ ਚੇਤੇ ਵਿਸ਼ਨਾ ਭੁੱਖ ਲਗਾਇਆ ਅੰਤਾ ਤੁਨ ਦਰਦ ਪਿਆ ਫਿਰ ਵਿਖਣ ਪਾਲਣ ਗਿਆ ਜਾਂ ਨਾਨਕ ਸਲਾਏ ਬਿਨਾ ਵਜਮੋਇਆ ਗੁਰ ਸੰਤ ਮੋਨ ਪੈ ਕਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁਧ ਵਿਚਰ ਗਈ ਮਨ ਆਸਾ ਚਿਤ ਵਸਾਰਿਆ ਮੈਂ ਅੰਦਰ ਪ੍ਰੇਮ ਕੀ ਗੁਰਦੇਖ ਮਨ ਸੁਧਾਰਿਆ ਵਡਭਾਗੀ ਪ੍ਰਭ ਮਿਲੇ ਜਨ ਨਾਨਕ ਖਿਨ ਖਿਨ ਵਾਰਿਆ ਤੁਈ ਮਹੱਲਾ ਚੌਥਾ ਸੂਈ ਜੰਦ ਮਾਲਾ ਚੌਥਾ ਮਹਾਰੇ ਸੁਜਨ ਵਿਖਿਆ ਜਿਨ ਹਰ ਪ੍ਰਭ ਮਿਲਣਾ ਦਿੱਤੀਆਂ ਦੇਖ ਜਾਂ ਬੰਨੀਆਂ ਹੋਮੇ ਮਾਰ ਵਗੁੱਤੀਆਂ ਉਹ ਮਾਇਆ ਜੀ ਸਭ ਕਾਲਿਕਾ ਇਨ ਮਨ ਮੋੜ ਸੁਰਤੀਆਂ ਜਾਂ ਨਾਨਕ ਗੁਰੇ ਗੁਰ ਸਾਹਿਬ ਸ਼ਬਦੀਆਂ ਮੈਂ ਛੁੱਟੀਆਂ ਵਾਸਾਣ ਹੋਵੇ ਜਨ ਕੋ ਵਾਸੀ ਪਾਉਂਦਿਆਂ ਦੁੱਖ ਦੇ ਰਫਾਣੀ ਅਜਨ ਆਸ ਆਸ ਕਰਿੰਦਿਆਂ ਗੁਰ ਪਾਇਆ ਸੰਤ ਚਾਹੁੰਦਿਆਂ ਜਾਂ ਨਾਨਕ ਪ੍ਰਭ ਧੀਮਤੀ ਛੋਟ ਆਸਾ ਨਿਤ ਸੁਖ ਆਉਂਦਿਆਂ ਸਾਧ ਰਾਮ ਰਾਏ ਪ੍ਰਭ ਸੇਜੜੀ ਆਈ ਮੇਰਾ ਠਾਕਰ ਗਮ ਦਿਆਲ ਰਾਮ ਰਾਜਿਆ ਕਰ ਕਿਰਪਾ ਲਿਓ ਮਲਾਈ ਮੇਰੇ ਮਨ ਤਨ ਲੋਚਾਂ ਗੁਰਮੁਖ ਰਾਮ ਰਾਜਿਆ ਸਰਦਾ ਸੇ ਵਸਾਈ ਜਾਂ ਨਾਨਕ ਬਹਾਣੀਆਂ ਰਾਮ ਰਾਜਾ ਮਿਲਿਆ ਸਹਿ ਸਿਵਾਈ ਏਕ ਸਹਿਜ ਰਾਮ ਰਾਜਾ ਗੁਰ ਦੱਸੇ ਰਹੇ ਮਲਾਈ ਮੈਂ ਮਨ ਤਾਂ ਪ੍ਰੇਮ ਰਾ ਕੇ ਰਾਮ ਰਾਜਾ ਗੁਰ ਮੇਲੇ ਕਿਰਪਾ ਕਰੀ ਹੋਂਠ ਗਵਾਇਆ ਰਾਮ ਰਾਜਿਆ ਸਤਿਗੁਰ ਅੱਗੇ ਦੇਈ ਗੁਰ ਤੋਟਾ ਜੋ ਰਾਮ ਰਾਜੇ ਆ ਜੋ ਨਾਨਕ ਰਾਹ ਮਿਲੇ ਰਾਗ ਸੂਈ ਸੰਤ ਮਹੱਲਾ ਪੰਜਵਾਂ ਘਰ ਪਹਿਲਾ ਇਹ ਕਿਉਂ ਕਰ ਸੁਖ ਪ੍ਰਸਾਦ ਸੁਣ ਬਾਬਰੇ ਦੇ ਭਲਾਨਾ ਸੁਣ ਬਾਰੇ ਨੇ ਡੇ ਲਾਇਓ ਕੁਛ ਮਰਗਾਨਾ ਕੁੜੀ ਡੇ ਬੋਲੋ ਅੱਡ ਲੈ ਨਾ ਮੋਲੋ ਗੁਰਦ ਨਾਮ ਜੀਟਾ ਦੀਵਾ ਲਾਲਾ ਅਤਗਲਾ ਸ਼ਾਦ ਜਨ ਕੋ ਮੀਟਾ ਵਿਦਿਆ ਮੋ ਮਗਨ ਧੀਆ ਝੂਠ ਲਪਟਾਨਾ ਨਾਨਕ ਦੇਨ ਕਿਰਪਾ ਦੇਨ ਗੁਰ ਰਾਜ ਭਗਤਾਨਾ ਸੁਣ ਬਾਬਰੇ ਠੇਕਰ ਆਦ ਪੁਰਾਣਾ ਸੁਣ ਬਾਰੇ ਆਇਆ ਸਮਝ ਜਾਣਾ ਨਿਜਲਾ ਵੈਣੀ ਸੁਣ ਪਰਦੇਸੀ ਸਾਂਝ ਮੇ ਰਹੀਏ ਹਰ ਭਾਈ ਹਰ ਭਾਈਏ ਭਾਗੀ ਸੁਣ ਬੈਰਾਗੀ ਚਰਨ ਪਰ ਹੋ ਗਈਏ ਏ ਮਨ ਜੇ ਸੰਗ ਨਾ ਕੀਜੇ ਗੁਰਮੁਰੋ ਮਾਣਾ ਨਾਨ ਇਹ ਭਗਤਾਨ ਆਗੋ ਗਾਣਾ ਸੋਹਣੇ ਵਿਆਗੀ ਜੇ ਕੂੜਾ ਮਨ ਸੋਹਰ ਹੈ ਸੀ ਗੁਰਮੁਖ ਮਨ ਨੇ ਚਲ ਪ੍ਰਾਣਾ ਮਿਥਿਆ ਮਾਣਾ ਸੁਰਦਾਸਾ ਜੀਵੇ ਭੋਜਲ ਤਰੀਏ ਜੀਵੇ ਕਰਨ ਲਿਖਿਆ ਸਾ ਗੁਰਸ ਵੀ ਜੇ ਅਮਰਤ ਵੀ ਜਾਵੇ ਤੇ ਧਿਆਨੋ ਨਾਨ ਸਰਨ ਭਾਇਆ ਦੁਆਰੇ ਹਰ ਮੁਰਗ ਸੁਗਰ ਮਨੋ ਹੁਣ ਬਾਵਰੇ ਮਤ ਜਾਣੇ ਬ੍ਰਹਮੈ ਪਾਇਆ ਆਸਣ ਬਾਰੇ ਧਨੀ ਜਿੰਨੀ ਧਿਆਇਆ ਜਿਨ ਪ੍ਰਭ ਦਇਆ ਦਿਨ ਸੁਖ ਪਾਇਆ ਉਹਨੇ ਭਾਗੀ ਦਸਣ ਪਾਈਏ ਧੀਵਨ ਮਾਣਾ ਮਨ ਕੁਰਬਾਣਾ ਸਗਲਾ ਮਟਾਈਏ ਹੋ ਤਨ ਭਾਗਾ ਸੁਧਨ ਹਰ ਆ ਬਚਾਇਆ ਨਾਨਕ ਅਧੀਨ ਸੁਗਰ ਅਗਰ ਆਰ ਹਾਜ ਰਖਾਇਆ ਸੂਈ ਮਹਲਾ ਪੰਜਵਾਂ ਹਰ ਚਰਨ ਕਮਲ ਗੀ ਢੇਕ ਸਤਿਗੁਰ ਦਿੱਤੀ ਸੀ ਬਲਰਾਮ ਜੀ ਹਰਮ ਦੇ ਭੰਡਾਰ ਸਗੁ ਹਰ ਦਿੱਤੀ ਸੀ ਬਲਰਾਮ ਜੀ ਬਾਬਨ ਮੇਰਾ ਵਟ ਸਿਮਰਤਾ ਕਰਨ ਉਰ ਬਹਾਰਾ ਕੋਈ ਨਾ ਲਾਗੇ ਭੋਜਨ ਪਾਰ ਉਤਾਰਾ ਆਦਿ ਜਗ੍ਹਾ ਭੋਜਨ ਕਾਰਾ ਉਸਤੇ ਕਰਮਨ ਜੀਵਾ ਨਾਨਕ ਰਾਮ ਸਮੀਟਾ ਅੰਦਰ ਮੰਦਰ ਜੀਵਾ ਆਪ ਆਪ ਮਲਾਏ ਹੁਕਮ ਸ਼ਰਤੀ ਬਲਰਾਮ ਜੀ ਜਿਸਨੇ ਤੇਰੀ ਸੋਧੀ ਬਲਰਾਮ ਜੀ ਤੇਰੀ ਟੀ ਤੁਸਤੇ ਪਾਈ ਸੱਚ ਇਸ ਜਨ ਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਦਾ ਮੰਗਲ ਗਿਆ ਦਿਨ ਰਹਿ ਦਾਸ ਤੁਮਾਰੀ ਸਫਰ ਭੇਟਿਆ ਕਰ ਪੂਰਾ ਨਾਂਗ ਸਭ ਬਲਿਹਾਰੀ ਅਮਰਿਆ ਸੱਚ ਨਾਮ ਹਾਇਨ ਮਸ ਪਾਇਆ ਬਲਰਾਮ ਜੀ ਓ ਸਤਿਗੁਰ ਮਿਲਿਆ ਧਿਆਨ ਗੁਣ ਬਨਾਸੀ ਗਾਇਆ ਬਲਰਾਮ ਜੀ ਗੁਣ ਗੋਬਿੰਦ ਗਾਓ ਨਿਤ ਪ੍ਰਾਣ ਵੀ ਸੁਆਮੀ ਆ ਸਿਸ ਗਏ ਕੰਠ ਲਾਏ ਮਿਲਦੇ ਅੰਦਰ ਜਾਮੀਆਂ ਸਾਧ ਸੰਤੋਖਾਰੀਸੇ ਸਗਲਾ ਪ੍ਰਭ ਕਰਨੇ ਹਾਰੀ ਉਪਜਿਆ ਤਦ ਗਿਆਨ ਸਵਰੇ ਭਈਆਂ ਬਲਰਾਮ ਜੀ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਕੇ ਫਿਰ ਬਲਰਾਮ ਜੀ ਵੇਖੇ ਸੁਣੀਏ ਸੁਦਰੀ ਆਇਆ ਜਲ ਸਰਪੂਰਨ ਸੁਆਮੀ ਕਰਿਆ ਸਮਾਇਆ ਜਿਸ ਦੇ ਮੈਂ ਸਮਾਇਆ ਕਿਉਂ ਕਹਿਣਾ ਜਾਏ ਜਿਸ ਗੇ ਜਾਏ ਲਗਣੇ ਨਾ ਤਿਹਾਈ ਹਰ ਰਾਸ ਹੋਈ ਸੰਤ ਮਹੱਲਾ ਪੰਜਵਾਂ ਘਰ ਦੂਜਾ ਇਕਿਉਂ ਓਂਕਾਰ ਗੋਬਰ ਸਾਧ ਗੋਦਿੰਦ ਗਾਉਣ ਲਾਗੀ ਹਰ ਰੰਗ ਦਿਨ ਜਾਗੀ ਹਰ ਰੰਗ ਜਾਵੇ ਭਾਗ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਭਰਮ ਪਾਗੇ ਕਾਜਲ ਸਵਾਰਿਆ ਸੁਣ ਸਰਣੀ ਬਾਣੀ ਸਹਿਜੀ ਹਰ ਨਾਮ ਜਪਟ ਵਾਗੀ ਮੈਨੂੰ ਅੰਤ ਨਾ ਸਰਨਮ ਸਵਾਮੀ ਗੋਬਿੰਦ ਅੱਗੇ ਹਨ ਸਤ ਸੁਹਾਵਾ ਸਾਧਨ ਗਾਵਾਂ ਗੁਣ ਗਾਏ ਹਰ ਦੁੱਖ ਨਾਸੇ ਹੈ ਜਿਮ ਮਨ ਕਣਾ ਮਨ ਤਾ ਨਿਰਮਲ ਦੇਸ਼ ਨਾ ਮਨ ਫਣਾ ਹੋਏ ਰਹਿਣ ਸਾਧੂ ਰੱਬ ਰਾਧੂ ਰ ਭਾਵਾਂ ਬਨਵੰਤ ਨਾ ਦਿਆ ਦਿਆ ਸੁਗਾਵਾਂ ਮੇਲ ਗੁਰ ਸਾਗਰ ਤਰਿਆ ਹਰ ਚਰਨ ਨਿਸਤਰਿਆ ਹਰ ਚਰਨ ਦਿਆ ਉਲ ਪਾਏ ਮਿੱਠੇ ਅਵਨ ਜਾਣਾ ਭਾਗ ਦੇਸ਼ ਭਾਈ ਹਰ ਦੇ ਪ੍ਰਭਾਣਮ ਜਬ ਇਕ ਅਭਾਰ ਪੂਰਨ ਨਹੀਂ ਕੋਈ ਬਨਵੰਤ ਗੁਰ ਪਾਇਆ ਅੱਜ ਦੇਖਾਂ ਦਸੋਈ ਪਤਿਤ ਪਾਵਨ ਹਰ ਨਾਮਾ ਪੂਰਨ ਸਮਝਾਂ ਕੇ ਕਾਵਾਂ ਗੁਰ ਸੰਤ ਪਾਇਆ ਪ੍ਰਭੂ ਧਿਆਇਆ ਸਗਲ ਲੇਸ਼ਾ ਪੁਨੀਆਂ ਹੋਂ ਤਾਪ ਬਨਸੇ ਸਦਾ ਸਰਸੇ ਪ੍ਰਭ ਮਿਲੇ ਚਰੀ ਵਿਛੁਨੀਆ ਮਨ ਸ਼ਾਂਤ ਆਈ ਵਜੀਵਦਾਈ ਮਨੋ ਕਦਨਾ ਵਿਸਰੀ ਮੈਨੂੰ ਅੰਤ ਨਾ ਸਤਿਗੁਦਰਾਇਆ ਸਦਾ ਜਗਦੀ ਸ਼੍ਰੀ ਰਾਗ ਸੂਈ ਸੰਤ ਮਹੱਲਾ ਪੰਜਵਾਂ ਘਰ ਤੀਜਾ ਇਹ ਕਿਉਂ ਕਾਰ ਸੁਗੁਰ ਪ੍ਰਸਾਦ ਤੂੰ ਸਾਗਰ ਪੈ ਰਾਗਰ ਕੇਰੀ ਰਾਮ ਤੂੰ ਸਾਗਰ ਨਾਗੋ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਸੋਟ ਜਾਣਾ ਕਰ ਸਾਈ ਕਿਰਪਾ ਗਏ ਮਦ ਦੀਜੇ ਆਠ ਪੈ ਤਿਆਈ ਗਰਬ ਨਾ ਕੀਜੇ ਰੋਂਡ ਹੋਈਜੇ ਜੇ ਜੀਰੇ ਤੇਰੀ ਸਭ ਨਾਨਕਾ ਠਾਕਰ ਮੈਂ ਜੇ ਕਨ ਚੇਰੀ ਰਾਮ ਤੁਮ ਗੌਰ ਅਦ ਗੀਰ ਗੰਭੀਰਾ ਤੂੰ ਫਿਰ ਬਹੁਰੀਆ ਰਾਮ ਤੂੰ ਵੱਡੇ ਵੱਡੇ ਵੱਡੇ ਉੱਚੇ ਲੋਰੀਆ ਰਾਮ ਹਾਂ ਕੁਛ ਨਹੀਂ ਇੱਕੋ ਤੂੰ ਹੀ ਆਪੇ ਆਪ ਸਜਾਨਾ ਅਮਰ ਦੇ ਜੀਵਾਂ ਸਰਵ ਸਮਾਨਾ ਜਰਨੇ ਸਰਨੀ ਦਾਸੀ ਦਾਸੀ ਮਾਨਿਆਂ ਨਾਨਕ ਠਾਰ ਆਪਨ ਬਹਾਵਨ ਕਰੀਆਂ ਤੁਝੇ ਪਰ ਮੈਂ ਤੂੰ ਮਾਣਾ ਤੁਝੇ ਮੇਰਾ ਤਾਣਾ ਰਾਮ ਸੁਰਤ ਮਾਚ ਰਾਏ ਸੁਜਣਾ ਏ ਜਾਣਾ ਰਾਮ ਸੋਈ ਜਾਣੇ ਸੋਈ ਪਛਾਣੀਏ ਨਾਗੋ ਨਦਰ ਸਰਿੰਦੇ ਮਨ ਮਰੂਗੀ ਬਹੁਤ ਦਫਾਂਦੀ ਮਾਇਆ ਫੰਦੀ ਠਾਕਰ ਬਾਣੀ ਜਗਨ ਬਣਦੀ ਨਿਵ ਸਗਰ ਮਾਣਾ ਨਾ ਕੀ ਤੂੰ ਠਾਕਰ ਤੂੰ ਨਾ ਕਾ ਪਾਣਾ ਓ ਵਾਰੀ ਜਾਂ ਖੋਲੀ ਭਗਤ ਓਲਾ ਰਾਮ ਬਲ ਜਾਈ ਲੱਖ ਲੱਖ ਮਰੀਏ ਦੇ ਭਰਨ ਖੋਲਾ ਰਾਮ ਮਿਟੇ ਦਾਰੇ ਤਜੀਬ ਕਰੇ ਠਗ ਜਵਾਨ ਮਾਨਾ ਪ੍ਰਭ ਜੀ ਪਾਣੀ ਪਿੰਡ ਗਾਏ ਪਰਵਾਨਾ ਭਾਈ ਮੋਲੀ ਬਾਰਾ ਤੋਲੀ ਮੁਖ ਜਗਦ ਖੋਲਾ ਕੋ ਨੋਈਏ ਸ਼ਰਮ ਮੇਰਾ ਓਲਾ ਸੂਈ ਮਹੱਲਾ ਪੰਜਾ ਸਾਜੇ ਪੁਰ ਸਤਿਗੁਰ ਮੇਰਾ ਪ੍ਰਭ ਦੇਵਰ ਨਾ ਜਾਣਾ ਰਾਮ ਮਾਤ ਬੰਦਾ ਜੀ ਪਰਾ ਰਾਮ ਜੀਓ ਪਿੰਡ ਦਿਸਕਾ ਗੀਆ ਸਰਬਗੁਣਾ ਪਰ ਪੂਰੇ ਅੰਤਰੇ ਬੁਰਾ ਸਰਵਰਿਆ ਪਰ ਪੂਰੇ ਤਾਂ ਕੀ ਸਰਸੁ ਪਾਏ ਸਿਰ ਕਲਿਆਣਾ ਜੋ ਲਿਆਰੇ ਨਾਂ ਸਗਰਵਾਣਾ ਐਸਾ ਗੁਰ ਬਾਗੀ ਭਜਦ ਮਿਲੇ ਪਰ ਜਾਪੀ ਰਾਮ ਚੰਨ ਕਿਰੇ ਉਤਰੇ ਹਰਨੀ ਤੂੜੀ ਨਾ ਰਾਮ ਹਰ ਤੂੜੀ ਨਾਈਏ ਪਰ ਬੁਧੀਏ ਬੋਲ ਜਨ ਨਾਈਏ ਗੁਰਚਰਨੀ ਪਰ ਭਾਗੇ ਨਾ ਪਾਈਏ ਹਰ ਗੁਣ ਗਏ ਨਾਮ ਦਿਆ ਫਿਰ ਸੋਗ ਨਹੀਂ ਸੰਤਾਪੇ ਨਾ ਗੁਰਾ ਜੀ ਦਾਤਾ ਪੂਰਾ ਪ੍ਰਤਾਪੀ ਹਰ ਹਰ ਗੁਣ ਨਿਦੇ ਹਰ ਸੰਤਨ ਕੇ ਵਸਿਆ ਆਏ ਰਾਮ ਸੰਤ ਗੁਰ ਸੇਵਾ ਲੱਗੀ ਜਨ ਪਾਏ ਰਾਮ ਪਰਬਤ ਪਾਇਆ ਆਪ ਮਟਾਇਆ ਹਰਪੂਰਨ ਕਿਰਪਾ ਧਾਰੀ ਸਰਨ ਜੋ ਭਾਗਾ ਹਰ ਭੇਟਿਆ ਕਮਰਾਰੀ ਜਿਸ ਕਾ ਦੀ ਮੇਲੀ ਆ ਜੋਤੀ ਉਹ ਸਮਾਇਆ ਨਾਗ ਨਰਿਆ ਜਪੀ ਮੈਂ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਹਰ ਪੁਸ਼ੀ ਸ਼ਾਹੀ ਰਾਮ ਰੁਤੀ ਆਪਣਾ ਸਵਾਮੀ ਸਿੱਧੀ ਮਰੇ ਨਾ ਆਈ ਜਾਈ ਰਾਮ ਉਰਾਸੀ ਪਾਇਆ ਨਾਮ ਦਿਆ ਸਰ ਪਾਈ ਸਹਿ ਆਨੰਦ ਕਨੇਰੇ ਗੁਰ ਚਰਨੀ ਮਨ ਲਾਈ ਪੂਰੇ ਰਿਆ ਗੁੜ ਗੁੜ ਅਵਨਾਸੀ ਸਾਂਤਰ ਸਾਈ ਕੋ ਨਾਨਕਾਰ ਸਗਲੇ ਪੂਰੇ ਗੁਰਚਰਨੀ ਮਾਲਾ ਈਸਵੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਵੀਰ ਸਵਾਮੀ ਨੇਰ ਦੁੱਖ ਦਰਸ ਤੇਰਾ ਰਾਮ ਲਾਗ ਦਿਓ ਪਿਆਰੇ ਮੇਰੇ ਹਰਾ ਦੇ ਮੇਰਾ ਰਾਮ ਹਰ ਰਾਜਾ ਦੁੱਖ ਨਾ ਵਿਆਪੇ ਕੋਈ ਜਿਦਰ ਪੂਰੇ ਸਵਾਮੀ ਤੈ ਸੋਈ ਪਰਮ ਹੋਵ ਘਰ ਨਾਢੇ ਪ੍ਰਭੂ ਨੇਰੂ ਦੇ ਨੇਰਾ ਨਾਨਕ ਜਬਰ ਕਿਰਪਾਗੀ ਜੀ ਨੇ ਦੇਖ ਦਸ ਤੀਰਾ ਕੋਟ ਕਰਨ ਦੀ ਜੇ ਬੜਾ ਪ੍ਰੀਤ ਹੋਣ ਗੁਣ ਗਏ ਬਨਾਸੀ ਰਾਮ ਸੁਣ ਸੁਣ ਇਹ ਨਿਰਮਲ ਹੋਵੇ ਕੱਟੀਏ ਕਾਲ ਕੀ ਫਾਸੀ ਰਾਮ ਕੱਟੀਏ ਜਾਂ ਫਾਸੀ ਸਿਰ ਬਨਾਸੀ ਸਗਲ ਮਗ ਸੁਗਿਆਨਾ ਹਰਾ ਜਪੀਏ ਦਿਨ ਰਾਤੀ ਲਾਗੇ ਸਹਿ ਧਿਆਨਾ ਕਲਮਾਰੇ ਤਾਰੇ ਮਨ ਕੀ ਨਾਸੀ ਕੌ ਨ ਪ੍ਰਭਾ ਕੀਜੇ ਹਰ ਗੁਣ ਗਾਈਏ ਬਨਾਸੀ ਰੋਡ ਅਸ ਤੇਰੀ ਢਹਿਲ ਕਮਾਵੇ ਚਰਨ ਬ੍ਰਹਮ ਮਾਰਗ ਰਾਮ ਭਾਉ ਸਗਲ ਨਾਮ ਸੁਚੜੀ ਦੇ ਮੁਤਾਗ ਰਾਮ ਬਹੁ ਜਲ ਤਰਿਆ ਹਰ ਸਿਮਰਿਆ ਸਗਲ ਮਨੋਰਤ ਪੂਰੀ ਮਾਂ ਬਗੈ ਸਿਵਜੇ ਅਜੇ ਅਨਤੂਰੀ ਮਨ ਬਸਤ ਫਾਏ ਸਗਲ ਕੁਦਰਤ ਮਾਰਗ ਗੌ ਨ ਕਿਰਪਾ ਕੀਜੇ ਮਨ ਸਦਾ ਦਿਲੇ ਮਾਰਗ ਇਹੋ ਵਰੇ ਅਵਡਿਆਈ ਇਹ ਤਨ ਹੋਏ ਅਵਡ ਭਾਗਾ ਰਾਮ
1: ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਾਗਾ ਰਾਮ ਮਨ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੁ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਬ ਚਲ ਨੀਵ ਰਖਾਈ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿਆਈ ਆਨੰਦਾ ਵਜਹਿ ਨਿਤ ਵਾਜੇ ਪਾਰ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਭ੍ਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮੰਤਨ ਹਰਿਆ

ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਟਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈ ਹੈ ਸੋਬਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਅਲ ਸੋਈ ਜਨ ਨਾਨਕ ਪ੍ਰਭ ਕੀ ਸਰਣ ਆਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆ ਗੁਰਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਧਾਈਆ ਕਰੀ ਨਦਰ ਸੁਆਮੀ ਸੁਖੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਨ ਧਾਰਿਆ ਸੂਹੀ ਮਹੱਲਾ ਪੰਜਵਾ ਪੈਸਾ ਗੁਰੂ ਪੈਸਾ ਗਿਰ ਤਰਿਆ ਹਰ ਹਰ ਨਾਮ ਧਿਆਏ ਰਾਮ ਮੋਹਿਤੜਾ ਹਰ ਚਰਨ ਅਰਾਧੇ ਮਿਲ ਸਤਿਗੁਰ ਪਾਰ ਲੰਘਾਏ ਰਾਮ ਗੁਰਸਬਦੀ ਤਰੀਐ ਬਹੁੜ ਨ ਮਰੀਐ ਚੂਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਭਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੂਗ ਨਾ ਰੋਗ ਬਿਆਪੈ ਸੁਖ ਸਾਗਰ ਸਿਮਰਨ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਈ ਸੰਤ ਜਨਾ ਹਰ ਮੰਤਰ ਦੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣੜਾ ਮਨ ਆਗੈ ਤਰਿਆ ਸਰਬਸ ਠਾਕਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਤਿਤ ਪਾਈ ਅਨੰਦ ਵਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੁ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੁ ਨਾਨਕ ਰਵੈ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨੰਦ ਵਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੜੈ ਪ੍ਰਭ ਆਪ ਸਿਗਾਰੀ ਸੋਭਾ ਬੰਤੀ ਨਾਰੇ ਰਾਮ ਸਹਿ ਸੁਭਾਏ ਭਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਾਣੇ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਵਾਰੇ ਕਹੁ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੁ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਤਲ ਮਹੀਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਕ ਦਰਸ਼ਨ ਨਾਨਕ ਬਿਕਸੇ ਆਪ ਲਏ ਮਲਾਏ ਸੂਹੀ ਮਹੱਲਾ ਪੰਜਵਾ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨ ਸੁਹਾਇਆ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੈ ਕਟੀਐ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣੈ ਰਲੀਆ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ ਦਾਤ ਕਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ਪਾਰ ਬ੍ਰਹਮ ਕਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਇਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤ ਪਾਲਾ ਦਹਿ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨ ਜਾਈ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵਰ ਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਵ ਪੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਾਧੈ ਮੈਲ ਸਭ ਕਾਟੈ ਕਿਲ ਵਿਕ ਸਗਲੇ ਖੋਵੈ ਤਹਿ ਜਨਮ ਨ ਮਰਣਾ ਆਵਣ ਜਾਣਾ ਬਹੁੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇੱਛ ਪੁੰਨੀਐ ਸੂਹੀ ਮਹੱਲਾ ਪੰਜਵਾ
ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਨਾਸੀ, ਜਸ ਪੇ ਮੇਵੇ।

ਦਾਤ ਖਰਚਤ ਬਿਲਚਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਕੁੱਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉੱਠ ਨਾਟੇ ਦੂਖ ਨ ਨੇੜੇ ਆਇਆ ਸਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ ਜਿਸ ਵਡਿਆਈ।

ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਕਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਿਆ ਗਾਈਐ ਅੰਧ ਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਇੱਛ ਪੁਨੀ ਪੇਖ ਦਰਸ਼ਨ ਜੀਜੈ ਰਾਗ ਸੂਹੀ ਮਹੱਲਾ ਪੰਜਵਾ ਚੰਤ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੈ ਕੌਰਾ ਕੌੜਾ ਬੋਲ ਨ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਕਾਲੇ ਘਟ ਘਟ ਵਾਸੀ ਸਰਬਿਨ ਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹੋ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਗ ਛਾਰਾ ਪ੍ਰਪੇਖਤ ਜੀਵਾ ਟੰਡੀ ਤੇਵਾ ਤਿਸ ਜੇਵੜ ਅਵਰ ਨ ਕੋਈ ਆਦਿ ਅੰਤ ਮੱਧ ਪ੍ਰਭ ਰਵਿਆ ਜਲ ਥਲ ਮਹਿਲ ਸੋਏ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹੋ ਨਿਮਕ ਨ ਚੋਡਾ ਜੀ ਹਰ ਪ੍ਰੀਤਮ ਪ੍ਰਾਨ ਹੋ ਨਿਮਕ ਨ ਚੋਡਾ ਜੀ ਹਰ ਪ੍ਰੀਤਮ ਪ੍ਰਾਨ ਅਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਟੇ ਸਹਿਜ ਸੂਖ ਆਨੰਦ ਕਨੇਰੇ ਹਉਮੈ ਬਿਨਠੀ ਗਾਠੇ ਸਭ ਕਹਿ ਮੱਧ ਸਭ ਹੂ ਤੇ ਬਾਹਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨੈ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਘਰ ਪਾਇਆ ਸਭ ਅਧਰੁਭ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਨਾਸੀ ਹੋ ਤਿਸਕੀ ਦਾਸੀ ਮਰੈ ਨ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ ਸੁਰਤ ਸਿਮਰਤ ਗੁਣ ਗਾਵੈ ਕਰਤੇ ਸਿੱਧ ਸਾਧਕ ਮੁਨ ਜੰਤਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਬੜਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵਿਸ ਦੁਹਾਗਣੀ ਪਰ ਪਿਰ ਰਾਵਣ ਜਾਏ ਪਿਰ ਚੋਡਿਆ ਘਰੇ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਬਦਿਆ ਰੋਗ ਸੁੱਧ ਪਤਾਰ ਹਰ ਚੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਹਰ ਰਾਤੀ ਸਾਜ ਸਿਗਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸੱਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵੀਏ ਨਿਮਾਣੀਏ ਸਹੋ ਸਦਾ ਸੰਭਾਲ ਸੂਹਵੀਏ ਨਿਮਾਣੀਏ ਸੋ ਸਹੋ ਸਦਾ ਸੰਭਾਲ ਨਾਨਕ ਜਨਮ ਸਵਾਰਾ ਆਪਣਾ ਕੁੱਲ ਪੀ ਛੁੱਟੀ ਨਾਲ ਪੌੜੇ ਆਪੇ ਤਖ਼ਤਰ ਚਾਇਓਨ ਆਕਾਸ਼ ਪਤਾਲਾ ਹੁਕਮੀ ਧਰਤੀ ਸਾਜੀਅਨ ਸੱਚੀ ਧਰਮਸਾਲਾ ਆਪ ਉਪਾਇਕ ਪਾਏਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਏਦਾ ਤੇਰਾ ਹੁਕਮ ਨਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸਲੂਕ ਮਹੱਲਾ ਤੀਜਾ ਸੂਹਵ ਤਾਂ ਸੁਹਾਗਣੀ ਜਾਂ ਮਨ ਲਹਿ ਸੱਚ ਨਾਓ ਸਤਿਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਓ ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਅਹਿਨਸ ਲਾਗੈ ਪਾਓ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁੱਖ ਉਜਲਾ ਖਸਮੈ ਮਹੇ ਸਮਾਏ ਮਹੱਲਾ ਤੀਜਾ ਲੋਕਾ ਵੇ ਉਹ ਸੂਹਵੀ ਸੂਹਾ ਵੇਸ ਕਰੀ ਵੇਸੀ ਸਹੁ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸਹੁ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਪਾਵੈ ਸੋ ਥੀਐ ਇਨ ਬਿਧ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾਜੀ ਅਨੁਭਵ ਭਿੱਤ ਸੰਸਾਰਾ ਤੇਰਾ ਹੁਕਮ ਨ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇੱਕ ਨਾਂ ਨੂੰ ਤੂੰ ਮੇਲ ਲਹੇ ਗੁਰਸਬਦੀ ਵਿਚਾਰਾ ਸੱਚ ਰਤੇ ਸੇ ਨਿਰਮਲੇ ਹੋਮੈ ਤਜ ਵਿਕਾਰਾ ਜਿਸ ਤੂੰ ਮੇਲੇ ਸੋ ਤੁਧ ਮਿਲੈ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੂਹਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਕਿਨ ਮੈਂ ਝੂਠ ਸਭ ਬਿਨ ਸਜਾਏ ਜੋ ਟਿਕੈ ਨ ਬਿਰਕ ਕਿਚਾਓ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਓ ਉਲਟੀ ਸਖਤ ਸਿਵੈ ਕਰੇ ਆਈ ਮਨ ਵਸਿਆ ਹਰ ਅੰਮ੍ਰਿਤ ਨਾਓ ਨਾਨਕ ਬਲਿਹਾਰੀ ਗੁਰੇ ਆਪਣੇ ਜਿਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਕਾ ਕੰਤ ਨ ਪਾਇਆ ਜਾਏ ਇਸ ਲਹਿਦੇ ਬਿਲਮ ਨ ਹੋਵੇ ਰੰਡ ਬੈਠੀ ਦੂਜੈ ਪਾਏ ਮੁੰਦ ਐਣੀ ਦੁੰਮਣੀ ਸੂਹੈ ਵੇ ਸੁਲਭਾਏ ਸ਼ਬਦ ਸੱਚੈ ਰੰਗ ਲਾਲ ਕਰ ਭੈ ਭਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਉਪਾਇਨ

ਕੀਮਤ ਪਾਈ ਤਿਸਦਾ ਅੰਤ ਨ ਜਾਪੈ ਗੁਰਸ਼ਬਦ ਬਜਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨਮੁਖ ਟੌਰ ਨ ਪਾਏ ਨੀ ਫਿਰ ਆਵੈ ਜਾਈ ਜੋ ਤਿਸ ਪਾਵੈ ਸੋ ਥੀਐ ਸਭ ਚੱਲੈ ਰਜਾਈ ਸਲੋਕ ਮਹੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਾਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨ ਮੁਖ ਕਰਮ ਕੁਵਾਰ ਜਿਸ ਪੂਰਬ ਹੋਵੈ ਲਿਖਿਆ ਤੇ ਸਤਿਗੁਰ ਮਿਲੈ ਪਤਾਰ ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਕਿਮਾ ਸਿਗਾਰ ਪਈਐ ਸਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ ਉਹ ਰਲਾਈ ਕਿਸੇ ਦੀ ਨਾ ਰਲੈ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰ ਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੇ ਆਈ ਆਚਾਰ ਪੌੜੇ ਇਹੋ ਜਗ ਆਪ ਉਪਾਇਨ ਕਰ ਚੋਜ ਵਡਾਣ ਪੰਚ ਧਾਤ ਵਿੱਚ ਪਾਈਨ ਮੋਹ ਝੂਠ ਗੁਮਾਨ ਆਵੈ ਜਾਏ ਭਵਾਈਐ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ ਭਗਤ ਖਜਾਨਾ ਬਖਸਿਓਨ ਹਰ ਨਾਮ ਨਿਧਾਨ ਸਲੂਕ ਮਹੱਲਾ ਤੀਜਾ ਸੂਹਵੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦਜ ਮੋਈ ਗਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਏ ਹਉਮੈ ਵਿੱਚੋਂ ਮਾਰ ਮੰਤਨ ਰੱਤਾ ਲਾਲ ਹੋਆ ਰਸਨਾ ਰੱਤੀ ਰੰਗੁਣ ਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸੀਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ ਉਰ ਧਾਰ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸੀਗਾਰ ਆਵਣ ਜਾਣਾ ਵਿਸਰੈ ਗੁਰਸਬਦੀ ਵਿਚਾਰ ਮੁੰਦ ਸੁਹਾ ਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾ ਧਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬੈ ਮਨ ਮੁਖਤ ਮੋਹ ਕੂੜ ਕੁਟੰਬੈ ਮਨ ਮੁਖ ਮੁਗਧ ਰਤਾ ਹਉਮੈ ਮੇਰਾ ਘਰ ਮੋਹੇ ਕਿਸ ਸਾਥ ਨ ਲਿੱਤਾ ਸਿਰ ਉੱਪਰ ਜਮਕਾਲ ਨ ਸੁਜਈ ਦੂਜੈ ਪਰਮਿੱਤਾ ਫਿਰ ਵੇਲਾ ਹੱਥ ਨ ਆਵੇ ਜਮਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿੱਤਾ ਸਲੂਕ ਮਹੱਲਾ ਤੀਜਾ ਸਤੀਆ ਇਹ ਨ ਆਖੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਅਨ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਭੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆ ਸੇਤੀ ਅੱਗ ਜਲਾਹੇ ਜੇ ਜਾਣੈ ਪਿਰ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨ ਜਾਣਨੀ ਸੇ ਕਿਉ ਅੱਗ ਜਲਾਹੇ ਭਾਵੈ ਜੀਵੋ ਕੈ ਮਰੋ ਦੂਰੋ ਹੀ ਭਜ ਜਾਹੇ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾਵੈ ਜੇਵੜ ਦਾਤ ਹੋਰ ਦਾਤ ਨਾਈ ਤਿਸ ਰੂਪ ਨਰਕਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਧਨ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੂਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉ ਕਰੈ ਬਿਤਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਣ ਹਰ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਟ ਤਿਰਪ ਨ ਜੇ ਪਈ ਜੇ ਬਹੁਤਾ ਕਾਲੇ ਤਿਰਪ ਜਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀ ਆਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨ ਗੋਈ ਚੁਗ ਚਾਰੇ ਸਭ ਭਵਤ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਵਾਹ ਨਾਨਕੇ ਹੋ ਪਟੰਤਰਾ ਤਿਤ ਦੀਵਾਨ ਗਇਆ ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਮੁੜਤੇ ਕਉ ਉੜਤਾ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰਸਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡਪ ਬਾੜੀਆ ਲੱਗ ਪਏ ਗਵਾਰੀ ਜਿਨ ਕੀਏ ਤਿਸੇ ਨ ਜਾਣਨੀ ਮਨ ਮੁਖ ਗੁਬਾਰੀ ਜਿਸ ਬੁਝਾਏ ਸੋ ਬੁੱਝ ਸੀ ਸੱਚਿਆ ਕਿਹਾ ਜੰਤ ਵਿਚਾਰੀ ਸਲੂਕ ਮਹੱਲਾ ਤੀਜਾ
ਕਾਮਣ ਤਉ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇ ਜੈ ਕੰਤ ਨ ਆਵੇ ਹੀ ਇਹ ਵੈ ਬਿਰਥਾ ਜਾਏ ਕਾਮਣ ਫਿਰ ਮਨ ਮਾਨਿਆ ਤਉ ਬਣਿਆ ਸਿਗਾਰ ਕੀਆ ਤੋ ਪਰਵਾਨ ਹੈ ਜਾ ਸੋ ਧਰੇ ਪਿਆਰ ਭਉ ਸਿਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕਹੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ ਸਿਜੈ ਕੰਤ ਨਾ ਆਇਓ ਇਵੇ ਭਇਆ ਬੇਕਾਰ ਮਹੱਲਾ ਤੀਜਾ ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੇ ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭਾਇ ਭਾਇ ਰੰਗ ਸਿਵਾਰ ਮਨ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਾਉ ਸਭ ਤਿਸਦਾ ਸੋ ਸੱਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹੋ ਕਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਆਪੀਣੈ ਆਪਾਹੋ ਗੁਰਮੁਖ ਸੇਵਾ ਧਾਇ ਪਵੈ ਉਨਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਬੇ ਪਰਵਾਹ ਤਉ ਦਰ ਊਣਾ ਨਾਇਕ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਿਹਾ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕੇ ਉਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੈ ਹੱਥ ਨਾ ਅੰਬੜੈ ਤਿਤ ਨਵੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਪਿੱਟਿਆ ਗਣਤ ਨਾ ਆਵੇ ਕਿੱਤੀ ਲਹਾ ਸਹੰਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਉਣ ਕਰ ਸੱਚ ਫੁਰਮਾਣ ਸਦਾ ਨਿਚਲ ਰਵ ਰਿਹਾ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਐ ਸੱਚ ਸਬਦ ਨਿਸ਼ਾਨ ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ ਅਗਮ ਗੋਚਰ ਅਲੱਕੈ ਗੁਰਮੁਖ ਹਰ ਜਾਣ ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ ਕੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਨ ਮਹੱਲਾ ਪਹਿਲਾ ਨਹਾਵਣ ਚੱਲੇ ਤੀਰਤੀ ਮਨ ਕੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਪਚੜੀ ਅਸ ਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਿਸ ਉਹ ਮਨ ਧਾਵਦਾ ਦਹਿ ਦਿਸ ਇਹੋ ਮਨ ਧਾਵਦਾ ਗੁਰ ਠੱਕ ਰਹਾਇਆ ਨਾਵੈ ਨੌ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀ ਹੈ ਜੋ ਹਰ ਲਿਖ ਪਾਇਆ ਸਲੂਕ ਮਹੱਲਾ ਪਹਿਲਾ ਦੋਏ ਦੀਵੇ ਚੌਦਾਂ ਹੱਟ ਨਾਲੇ ਜੇਤੇ ਜੀਤੇ ਤੇ ਵਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚਿਆ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪਰਵਾਣ ਘਰ ਆਏ ਵਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਓਵਨ ਕਾਲੀਆਂ ਸੁਪੇਦਾ ਸੇ ਵਨ ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ ਅੰਧੀ ਅਕਲੇ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਵੇ ਨ ਪਾਵੈ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ ਇੱਕ ਦੂਜੇ ਭਾਈ ਖੁਆਇਨ ਮੈਂ ਵਿੱਚ ਬਿਆਪੇ ਇਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ ਜਿਸ ਆਪ ਬਜਾਏ ਸੋ ਬੁੱਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਚਾਰ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸਾਤਾਨ ਗਦੋ ਚੰਦਨ ਖੁਆਲੀਐ ਭੀ ਸਾਹੂ ਸਿਓ ਪਾਣ ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚਿਆ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਵਰਗੂ ਸਿੰਘੀਆਂ ਨਾਲੇ ਮਿਲੀ ਕਲਾਣਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਣ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਬਿਟੋ ਕੁਰਬਾਨ ਪੌੜੇ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੈ ਝਗੜਾ ਪਾਏ ਉਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਏ ਉਨ ਇੱਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਭਾਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਕਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹੋਮੈ ਗਰਵ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲੋਭ ਲਭ ਲੋਭ ਪ੍ਰਜਾਲੀਐ ਨਾ ਮਿਲੈ ਆਧਾਰ ਅਹਿਨਸ ਨਵਤਨ ਨਿਰਮਲਾ ਮੈਲਾ ਕਬਹੁਨਾ ਹੋਏ ਨਾਨਕ ਇਹ ਬਿਦ ਛੁੱਟਿਐ ਨਦਰ ਤੇਰੀ ਸੁਖ ਹੋਏ ਮਹੱਲਾ
ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਹਾ ਨਾਨਕ ਕੰਤਾ ਰਤੀਆ ਪੁੱਛੈ ਬਾਤੜੀਆ ਹਾ ਮਹੱਲਾ ਪਹਿਲਾ ਸਭੇ ਕੰਤਾ ਰਤੀਆ ਸਭ ਇਹ ਕੰਤੈ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗੜੇ ਤੜੇ ਖਸਮ ਨਾ ਪੇਰੇ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾ ਦੈ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੂਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਈਐ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੌ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੈ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੂਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਬੇਤ ਪਾਠ ਮਤ ਪਾਪਾ ਖਾਏ ਉਗਵੈ ਸੂਰ ਨ ਜਾਪੈ ਚੰਦ ਜਹਿ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸੁਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹ ਹੈ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਿਰੀ ਬਚੁਨਿਆ ਗੁਰਪੁਰਖ ਮਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁੱਪ ਸਮਾਲ ਇੰਨੀ ਫੁੱਲੀ ਰੌ ਕਰੇ ਅਬਰੇ ਕਹਿ ਚੁਣੀਆਂ ਢਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੂਕ ਮਹੱਲਾ ਪਹਿਲਾ ਪਹਿਲ ਬਸੰਤਾ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤਿਸੇ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤਾ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀ ਹੈ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲੈ ਮਿਲਿਆ ਨਾ ਮਿਲੈ ਮਿਲਿਆ ਜੇ ਹੋਏ ਅੰਤਰਾਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੇ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੈ ਦੂਜੀ ਕਾਰ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸਲੂਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵਹੀ ਮਹੱਲਾ ਦੂਜਾ ਜਾ ਸੁਖ ਤਾ ਸੁਹਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕ ਕਹੇ ਸਿਆਣੀਏ ਉਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਅਪ ਲਹੇ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਣਾਗਤੀ ਤਿਨ ਲਹੇ ਚੜਾਈ ਨਾਨਕ ਵੇ ਪ੍ਰਵਾਹੁ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਕੋ ਅੰਕਾਰ ਸਤਿਗੁਰ ਪ੍ਰਸਾਦ ਅਵਤਰ ਕਾਇ ਤਾ ਕਹਾ ਤੁਮ ਕੀ ਨਾ ਰਾਮ ਕੋ ਨਾਮ ਨ ਕਬਹੁਲੀ ਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕਹੋ ਕਿਆ ਕਰੋ ਅਭਾਗ ਰਹਾਓ ਦੁੱਖ ਸੁੱਖ ਕਰ ਕੈ ਕੂਟੰਬ ਜੀਵ ਆਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੁਮਾਰਾ ਸੂਹੀ ਕਬੀਰ ਜੀਓ ਤਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਓ ਕਾਚਿਆ ਕਰਵੈ ਰਹਿ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾ ਨੀ ਕੁਆਰ ਕੰਨਿਆ ਜੈਸੇ ਕਰਤੀ ਸੀ ਗਾਰਾ ਕਿਉ ਰਲੀਆ ਮਨ ਹੈ ਬਾਜ ਪਤਾਰਾ ਕਾਗ ਉਡਾਪਤ ਪੂਜਾ ਪਿਰਾਨੀ ਕਹਿ ਕਬੀਰੇ ਕਥਾ ਸਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਣਾ ਕਹਾ ਤੈ ਖੱਟਿਆ ਕਹਾ ਗਵਾਇਆ ਚਲੋ ਸਿਤਾਬ ਦੀਬਾਨ ਬੁਲਾਇਆ ਹਰ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰ ਗਹਿਕਾਇਆ ਰਹਾਉ
ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇ ਰਾਜ ਕੀ ਰਾਤੀ ਕਿਛ ਵੀ ਖਰਚ ਤੁਮਹਾਰਾ ਸਾਰੂ ਸੁਬਹ ਨਵਾਜ ਸਰਾਏ ਗੁਜਾਰੂ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬੇਸਾਰ ਮਾਟੀ ਸੰਗਰੂਲੇ ਸੂਹੀ ਕਬੀਰ ਜੀਓ ਲਲਤ ਥਾਕੇ ਨੈਣ ਸਰਬਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ ਬਾਬਰੇ ਤੈਂ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਜਬ ਲਗ ਪ੍ਰਾਣੀ ਤਿਸੈ ਸਰੇਵੋ ਜਬ ਲਗ ਘੱਟ ਮੈਂ ਸਾਸਾ ਜੇ ਘੱਟ ਜਾਏ ਤਾਂ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸਭ ਦਬ ਸਾਬ ਹੈ ਅੰਤਰ ਚੁੱਕੈ ਤਿਸੈ ਪਿਆਸਾ ਹੁਕਮੈ ਬੂਝੈ ਚੌਪੜ ਕੇ ਲੈ ਮਨ ਜਨ ਢਾਲੇ ਪਾਸਾ ਜੋ ਜਨ ਜਾਨ ਭਜੈ ਅਭਗਤ ਕੋ ਤਨ ਕਾ ਕਛੂ ਨਾਨਾ ਸਾਹਿਬ ਕਹੋ ਕਬੀਰ ਤੇ ਜਨ ਕਬਹੋ ਨਾ ਹਾਰੈ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨ ਹੋ ਲੀਆ ਓ ਬਾਰੀ ਰਹਾਉ ਨੌ ਡਾਡੀ ਦਸ ਮੁਨਸਬ ਧਾਵਹਿ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਜਮ ਨਾ ਕਾਈ ਸੰਤਾਂ ਕਹੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ੍ਰੀ ਕਵ ਰਵਿਦਾਸ ਜੀਓ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਮਾਨ ਸੁਖ ਰਲੀਆ ਮਾਨੈ ਤਨ ਮਨ ਦੇਹ ਅੰਤਰ ਰੱਖੈ ਅਬਰਾ ਦੇਖ ਨ ਸੁਣੈ ਅਭਾਖੈ ਸੋ ਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਣ ਦੋਏ ਪੱਖ ਹੀਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਜਿਨ ਨਾ ਨਿਰੰਤਰ ਭਗਤ ਨ ਕੀਨੀ ਪੁਰਸ ਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦ ਦਰਿਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵੇ ਦਾਸ ਸਰਨ ਪ੍ਰਭ ਤੇਰੀ ਜੋ ਰੋ ਜਾਨੋ ਤਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰਨਾ ਹੀ ਸੰਗ ਚਲਤ ਹੈ ਹਮ ਭੀ ਚੱਲਣਾ ਦੂਰ ਗਵਨ ਸਿਰ ਉਪਰ ਮਰਨਾ ਕਿਹਾ ਤੂੰ ਸੋਇਆ ਜਾਗ ਏਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ ਸਭ ਘੱਟ ਭੀਤਰ ਹੱਟ ਚਲਾਵੈ ਕਰ ਬੰਦਗੀ ਚਾੜ ਮੈਂ ਮੇਰਾ ਹਿਰਦੈ ਨਾਮ ਸੰਭਾਰ ਸਵੇਰਾ ਜਨਮ ਸਰਾਨੂ ਪੰਥ ਨਾ ਸਵਾਰਾ ਸਾਂਝ ਭਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਪੁੰਨ ਰਹਿਣ ਨਾ ਹੋਈ ਇਹੋ ਤਨ ਕਹਿ ਜੈਸਾ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਉ ਭਾਈ ਬੰਧ ਕੁਟੰਬ ਸਹੇਰਾ ਓਏ ਪੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤੋਂ ਭੂਤ ਕਰ ਭਾਗੀ ਕਹਿ ਰਵਿਦਾਸ ਸਵੈ ਜਗ ਲੁਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਡੋਰ ਖੋਲ ਦੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋਰੋ ਬਾਬਲ ਹੋਈ ਸੋ ਸਹ ਲੋਰੋ ਤੈਂ ਸਹਿ ਮਨ ਮਹਿ ਕੀ ਯਾਰੋਸ ਮੁਝ ਅਵਗਨ ਸਹਿ ਨਾਹੀ ਦੋਸ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਵਨ ਖੋਏ ਪਾਛੈ ਪੁੱਛ ਤਾਨੀ ਰਹਾਉ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ ਫਿਰੈ ਬਿਹੂਨ ਕਥੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਬਿੱਧਣ ਖੂਹੀ ਮੁੰਧ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੇਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੰਭਾਰ ਸਵੇਰਾ ਸੂਹੀ ਲਲਿਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਭਾਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕੁਸੰਭੜੈ ਜਸ ਜਾਸੀ ਢੋਲਾ ਰਹਾਉ ਇੱਕ ਅਪੀਨੈ ਪਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹੇ ਫਰੀਦ ਸਹੇਲੀਓ ਸਹੋ ਅਲਾਈ ਸੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋਮੀਆ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ
ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿ ਰਹੋ ਰਜਾਈ ਰਹਾਓ। ਜੋ ਕਿਛ ਹੋਆ ਸਭ ਕਿਛ ਤੁਇਥੇ ਤੇਰੀ ਸਭ ਅਸਨਾਈ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਦਲੇ ਕਿਆ ਚਤੁਰਾਈ। ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ, ਕਥ ਨ ਕਥ ਨ ਜਾਈ। ਜੋ ਤੁਧ ਭਾਵੈ ਸੋਈ, ਆਖਾ ਤਿਲ ਤੇਰੀ ਵਡਿਆਈ। ਇੱਥੇ ਕੁੱਕਰ ਹੋ ਬੇਗਾਨਾ, ਭੋਕਾ ਇਸਤੰਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਕਸਮੈ ਨੌ ਨਾ ਜਾਈ। ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ, ਘਾਟੀ ਤੀਰਥ ਨਹਾਵਾ, ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ ਰਹਾਉ। ਅਗਮ ਅਗੋਚਰ ਅਲੱਖ ਅਪਾਰਾ ਚਿੰਤਾ, ਅਗਮ ਅਗੋਚਰ ਅਲੱਖ ਅਪਾਰਾ ਚਿੰਤਾ ਕਰੋ ਹਮਾਰੀ, ਜਲ ਥਲ ਮਹੀਲ ਭਰਪੁਰ ਲੈਣਾ, ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਚਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾਂ, ਗੁਣ ਗਾਵਾ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਦੁੱਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ, ਆਪੇ ਸਭ ਆਪੇ ਨਿਸ਼ਾਨ, ਆਪੇ ਸੁਰਤ ਆਪੇ ਜਾਨ, ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਣ, ਐਸਾ ਨਾਮ ਨਿਰੰਜਨ ਦੇ ਹੋ ਜਾਚਕ, ਤੂੰ ਅਲੱਖ ਉਪਿਓ ਰਹਾਓ। ਮਾਇਆ ਮੋਹ ਧਰਕਟੀ ਨਾਰ, ਭੂੰਡੀ ਕਾਮਣ ਕਾਮਣ ਯਾਰ, ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਦਿਆਰ, ਚੱਖ ਛੋਡੀ ਸਹਿਸਾ ਨੇ ਕੋਏ, ਬਾਪ ਦਿਸਹਿਵੇ ਜਾਤ ਨਾ ਹੋਏ, ਇੱਕੇ ਕੋ ਨਾਹੀ ਭੋ ਕੋਏ, ਕਰਤਾ ਕਰੇ ਕਰਾਵੈ ਸੋਏ, ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕਰ ਹੈ ਮਨ ਸਾਚੈ ਧਾਰਿਆ, ਅਵਰ ਨਾ ਸੂਜੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ, ਗੁਰ ਸਬਦੀ ਮਨ ਸਹਿਤਿਆ ਨੇ, ਹਰ ਕੈ ਰੰਗ ਰੱਤਾ ਮਨ ਮਾਨੇ, ਮਨਮੁਖ ਭਰਮ ਭੁੱਲੇ ਬੌਰਾ ਨੇ, ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ, ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਹਰਾ ਰਹਿ ਨਾ ਸਕਾ, ਖਿਨ ਸਤਿਗੁਰ ਬੂਜ ਬਜਾਈ ਰਹਾਉ। ਮੇਰਾ ਪ੍ਰਭ ਬਿਸਰੈ ਹੋ ਮਰੋ ਦੁਖਾਲੀ, ਸਾਸ ਗਰਾਸ ਜਪੋ ਆਪਣੇ ਹਰ ਭਾਲੀ, ਸਤ ਬੈਰਾਗਨ ਹਰ ਨਾਮ ਨਿਹਾਲੀ, ਅਬ ਜਾਨੇ ਗੁਰਮੁਖ ਹਰ ਨਾਲੀ, ਅਕਤ ਕਥਾ ਕਹੀਐ ਗੁਰ ਪਾਏ, ਪ੍ਰਭ ਅਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ, ਹਉਮੈ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾਮ ਮਿਲੈ ਸਾਬਾਸ, ਗੁਰਮੁਖ ਨਾਮ ਮਿਲੈ ਸਾਬਾਸ, ਹਰ ਕਿਰਪਾ ਧਾਰੀ ਦਾ ਸੰਦਾਸ, ਜਨ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ, ਘਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ, ਤ੍ਰਿਗ ਤ੍ਰਿਗ ਸਰੀਰ ਕੋ ਟੰਬ ਸਹਿਤ ਸਿਓ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹੱਥ ਨਾ ਆਵੈ, ਅਹਿਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ ਰਹਾਓ, ਤੂੰ ਦਇਆਲ ਦਇਆ ਪਤ ਦਾਤਾ, ਕਿਆ ਹੈ ਜੰਤ ਵਿਚਾਰੇ, ਮੁਕਤ ਸਬੰਧ ਸਭ ਤੇ ਮੁਕਤ ਬੰਧ ਸਭ ਤੋਂ ਜਿੱਤੇ ਹੋਏ, ਐਸਾ ਅੱਖ ਵਖਾਣੇ ਗੁਰਮੁਖ ਹੋ ਵੈਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ, ਸੋ ਜਨ ਮੁਕਤ ਜੈਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ, ਤਿਨਕੀ ਗਹਿਣ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ ਪਰਮ ਭੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ, ਜੋ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹ ਨਿਸਤਾਰੇ, ਨਾਨਕ ਭਾਗ ਹੋਵੈ ਜਿਸ ਮਸਤਕ ਕਾਲੈ ਮਾਰ ਬਿਦਾਰੇ। ਬਿਲਾਵਲ ਮਹੱਲਾ ਤੀਜਾ, ਅਤੁੱਲ ਕਿਉ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ, ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀਕੂ ਹੋਏ, ਗੁਰਪ੍ਰਸਾਦ ਵਸੈ ਮਨ ਆਏ, ਤਾਕੋ ਜਾਣੇ ਦੁਬਦਾ ਜਾਏ ਰਹਾਓ। ਆਪ ਸਰਾਪ ਕਸਬੱਟੀ ਲਾਏ, ਆਪੇ ਪਰਕੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸਤੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਤੇ ਜਿਸ ਨੂੰ ਲਾਏ ਲੱਗੈ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ, ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹਿ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ, ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੈ ਸੋ ਸਤਿਗੁਰ ਪਾਏ, ਅੰਦਨ ਲਾਗੈ ਸਹਿ ਧਿਆਨਾ ਰਹਾਉ, ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੈ ਅਭਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਕਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ, ਜਿਉ ਆਪ ਚਲਾਏ ਤਿਵੈ ਕੋਈ ਚਾਲੇ, ਜਿਉ ਹਰ ਭਾਵੈ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕਾਮਾ, ਇੱਕ ਨਾ ਘਰ ਮਹਿ ਦੇ ਵਡਿਆਈ, ਇੱਕ ਭਰਮ ਪਵੈ ਅਭਮਾਨਾ। ਬਿਲਾਵਲ ਮਹੱਲਾ ਤੀਜਾ, ਪੂਰਾ ਤੱਟ ਬਣਾਇਆ ਪੂਰਾ ਵੇਖੋ, ਇੱਕ ਸਮਾਨਾ ਇਸ ਪਰਪੰਚ ਮਹਿ, ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਹਿ ਸਮਾਨਾ, ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਾਮਾ ਰਹਾਉ, ਚਹੁ ਯੁਗਾਂ
ਕਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਿਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮਹਿ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਗੁਰਮੁਖ ਜਿਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ ਚੂਕੈ ਮਨ ਅਭਮਾਨਾ ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ ਹਰ ਜਨ ਕਉ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀਓ ਆਪ ਵਸੈ ਮਨਿਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮੇਲੈ ਮੇਲ ਮਿਲਾਏ ਗੁਰਮੁਖ ਰਾਤੇ ਸਬਦ ਰੰਗਾਏ ਨਿਜ ਘਰ ਵਸਾ ਹਰ ਗੁਣ ਗਾਏ ਰੰਗ ਚਲੂਲੈ ਹਰ ਰਸ ਪਾਏ ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ ਅੰਤਰ ਸਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿੰਨ ਪਹੁੜ ਨਾ ਫੇਰਾ ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰਾ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉਮੈ ਮਾਇਆ ਸ਼ਬਦ ਜੁਲਾਈ ਦਰ ਸਾਚਿਆ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰਨਾ ਕਾਜਾ ਅੰਦਨ ਅਨਦੋਵੈ ਮਨ ਮੇਰੈ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਵਜਾਈ ਜੀਵਨ ਮਰਨ ਕੋ ਸੰਸਰ ਵੇਖੈ ਬਹੁੜ ਨ ਮਰੈ ਜਿਨਾ ਜਮ ਪੇਖੈ ਕਰ ਹੀ ਮਹਿ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਅਭਮਾਨ ਸਦ ਹੀ ਲਾਗਾ ਸਹਿਤਿਆਨ ਅੰਧਨ ਗਾਵੈ ਇੱਕੋ ਨਾਮ ਇਸ ਯੁਗ ਮਹਿ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਤੇ ਆਈ ਜਹ ਦੇਖਾ ਤੈ ਰਹਿਆ ਸਮਾਈ ਸਦਾ ਸੁਖਦਾਤਾ ਕੀਮਤ ਨਹੀਂ ਪਾਈ ਪੂਰੈ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤਿ ਮੀਠਾ ਲਾਇਆ ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ ਰਾਗ ਬਲਾਵਲ ਮਹੱਲਾ ਚੌਥਾ ਘਰ ਤੀਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟੂਆ ਤੰਤ ਵਜਾਏ ਤੰਤੀ ਤਿਉ ਵਾਜੈ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰੱਖ ਲੇ ਵੋ ਜਾਣੇ ਆਪਣਾ ਜਿਉ ਪ੍ਰਹਲਾਦ ਹਣਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਿਤ ਕਹੀ ਹਰ ਕੀ ਏ ਪਤਤ ਪਵਨਾ ਉਹ ਢੋਵੈ ਢੋਰ ਹਾਥ ਚਮ ਚਮਰੇ ਹਰ ਉਦਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਾਂ ਨਾਨਕ ਦਾਸ ਦਾਸਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਗਿਆਨ ਮਤੀ ਸਰਣਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲੇ ਬਹੁ ਮੇਰੇ ਠਾਕਰ ਹਮ ਪਾਥਰਹੀਨ ਅਕਰਮਾ ਮੇਰੇ ਮਾਨ ਭਜ ਰਾਮ ਨਾਮੈ ਰਾਮਾ ਗੁਰਮਤ ਹਰ ਰਸ ਪਾਈਐ ਹਰ ਤਿਆਗੋ ਨਿਫਲ ਕਾਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕਰ ਹਰ ਜਪੀਐ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਾਮਾ ਓਏ ਫਿਰ ਫਿਰ ਜੋਨ ਭਵਾਈਐ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਧੁਰ ਪੂਰਬ ਹਰ ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵਡਕਰਮਾ ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿੱਤ ਲੁਭਤ ਮੋਹਿ ਬਿਕਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੈ ਪ੍ਰਭ ਹਮ ਕਿਉ ਕਰ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਸੁਆਮੀ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹੋ ਮਤੀ ਜਸ ਕਰਾ ਤੁਮਰੈ ਸੰਗ ਲੱਗੇ ਸੇ ਉਦਰੇ ਜਿਉ ਸੰਗ ਕਾਸ਼ਟ ਲੋਹ ਤਰਾ ਸਾਕਤ ਨਰ ਹੋਚੀ ਮਤ ਮੱਧਮ ਜਿਨ ਹਰ ਹਰ ਸੇਵਨਾ ਕਰਾ ਤੇ ਨਰ ਭਾਗਹੀਨ ਦੋਹਚਾਰੀ ਓ ਜਨਮ ਹੋਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਧਰੋ ਮੇਰੇ ਮਾਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਉ ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉ ਪਾਈਐ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪਿਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ
ਹਰ ਸੰਤ ਉਹ ਚਾਖ ਦੇਖੋ ਗੁਰਮਤਿ ਹਰ ਰਸ ਮੀਠਾ ਲਾਗਾ ਤਿਨ ਵਿਸਰੇ ਸਭ ਬੇਕਰਸ ਹੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੂ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਕਤਰੀ ਬ੍ਰਹਮਣ ਸੂਦ ਵੈਸਕੋ ਜਾਪੈ ਹਰ ਮੰਤਰ ਜਪੈ ਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਨੈਣੀ ਜੋ ਇੱਛੋ ਸੋਈ ਪਲ ਪਾਵੋ ਹਰ ਬੋਲੋ ਗੁਰਮਤਿ ਬੈਨੀ ਰਹਾਓ ਅਨਕੋ ਪਾਵ ਚਿਤ ਵਿਆਹ ਬਹੁ ਤੇਰੇ ਸਾਹ ਹੋਵੈ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਚੈ ਸੋ ਕਰੇ ਜੇ ਮੇਰਾ ਚਿੱਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਟੈ ਨੀ ਅੰਦਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਣੀ ਮਤ ਸੁਮਤ ਤੇਰੇ ਬਸ ਸੁਆਮੀ ਹੰਝ ਹਮ ਜੰਤ ਤੂੰ ਪੁਰਖ ਜੰਤੈ ਨੀ ਜਾਂ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਭਾਵੈ ਤਿਵੈ ਬੁਲੈ ਨੀ ਬਿਲਾਵਲ ਮਹੱਲਾ ਚੌਥਾ ਆਨੰਦ ਮੂਲ ਧਿਆਇਓ ਪੁਰਖੋਤਮ ਅਨਦਨ ਅਨੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁੱਕੇ ਜਮ ਕੇ ਫੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਬੜਭਾਗੀ ਗੁਰ ਸਤਿਗੁਰ ਪਾਇਆ ਗੁਣ ਪਾਏ ਪਰਮਾ ਬੜਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਓ ਸਾਖਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਬੜਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਾਂ ਨਾਨਕ ਆਪੇ ਆਪ ਸਭ ਵਰਤੈ ਜਿਉ ਰਾਖੈ ਤਿਵੈ ਰਹਿੰਦੇ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ ਬੋਲੋ ਭਈਆ ਰਾਮ ਨਾਮ ਪਤਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਰ ਪੁਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਐ ਹਰ ਦੁੱਖ ਬਿਸਾਰਨੋ ਰਹਾਓ ਹਰ ਕਿਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵ ਨੂੰ ਮਨ ਰਾਮ ਨਾਮ ਕਰੇ ਆਸਾ ਭਾਉ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਏ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵ ਨੂੰ ਜਨ ਨਾਨਕ ਤਿਸ ਪੱਗ ਲਾਭ ਨੂੰ ਰਾਗ ਬਿਲਾਵਲ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਮੋਹ ਕਿਉਂ ਮਿਲਿਆ ਪ੍ਰਭ ਅਬਨਾਸੀ ਤੋਹੇ ਕਰ ਕਿਰਪਾ ਮੋਹ ਮਾਰਗ ਪਾਵੋ ਸਾਧ ਸੰਗਤ ਕਹਿ ਅੰਚਲ ਲਾਵੋ ਕਿਉਂ ਤਰੀਆ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਉ ਪਵਨ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰ ਕਸੋਗ ਤੇ ਰਹਿ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭੁਯੰਗਾ ਹਉਮੈ ਪਚੇ ਦੀਪਕ ਦੇਖ ਪਤੰਗਾ ਸਗਲ ਸੀਗਾਰ ਕਰੇ ਨਹੀਂ ਪਾਵੈ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ ਹੋ ਫਿਰੋ ਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲ ਕਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਿਰ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੂੰਗਾ ਮਨ ਮਹਿ ਬਿਸਮਾਦ ਅਨੰਦ ਰੂਪ ਸਭ ਨਦਰੀ ਆਇਆ ਜਾਂ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਘਨ ਅਲੱਗੈ ਜਪ ਅਲੱਖ ਅਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਈ ਰਹਾਓ ਸਭਨੀ ਥਾਈ ਰਵਿਆ ਆਪ ਆਦਿ ਜੁਗਾਦ ਜਾ ਕਾ ਬੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿੱਥੈ ਕਿੱਥੈ ਦੀਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕਰ ਪ੍ਰਭ ਤੇਰੇ ਮੋਹੇ ਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਤੇ ਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਓ ਪ੍ਰਭ ਚਿੱਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਚਾਰ ਪ੍ਰਭ ਚਿੱਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਘਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਬਰ ਸਿਆਣਪਾਂ ਬਿਰਥੀਆਂ ਪਿਆਰੇ ਰਾਖਨ ਕਹੋ ਤੋਂ ਮੇਕ ਰਹਾਉ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਇਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿੰਨਾ ਕੀ
ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧੈ ਨਾਮ ਬਖਾਣਾ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੈ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਬੜਭਾਗੀ ਸੇ ਕਾਢੀਐ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨਾ ਹੋਵੈ ਪ੍ਰਗਾਸੋ ਜਨਮ ਮਰਨ ਦੁੱਖ ਕਾਟੀ ਐ ਪਿਆਰੇ ਚੁੱਕੈ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨਸੈ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣ ਆਈ ਸਦਾ ਸਦਾ ਬਲਿਹਾਰੈ ਬਿਲਾਵਲ ਮਹੱਲਾ ਪੰਜਵਾਂ ਵਿਖੈ ਪਨ ਪੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਾਸੀ ਝਾਕੇ ਬੁੱਢ ਗਈ ਸਗਲੀ ਸੁਖੀ ਨ ਹੋਵਤ ਜੀਓ ਮਾਨ ਮਹੱਤ ਨ ਸਖਤ ਹੀ ਕਾਈ ਸਾਧਾ ਦਾਸੀ ਥੀਓ ਨਾਨਕ ਸੇਸ ਦਰ ਸੁਭਵੰਤੇ ਜੋ ਪ੍ਰਭ ਆਪਣੈ ਕੀਓ ਹਰ ਚੰਦੌਰੀ ਚਿੱਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦੁਰਮ ਛਾਇਆ ਚੰਚਲ ਸੰਗਨ ਚਾਲਤੀ ਸਖੀਏ ਅੰਤ ਤਜ ਜਾਪਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੂਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤੇ ਆਇਆ ਜਾਏ ਬਸੋ ਬੜ ਭਾਗਣੀ ਸਕੀਏ ਸੰਤਾਂ ਸੰਗ ਸਮਾਈਐ ਤੈ ਦੁੱਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤੈ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਐ ਪ੍ਰੇਮ ਬਚੋ ਨਾ ਮੋਹ ਬਿਆਪੈ ਨਾਨਕ ਹਰ ਏਕ ਧਿਆਈਐ ਦ੍ਰਿਸ਼ਟ ਧਾਰ ਮਨ ਵਿਧਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਆਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਚ ਪਜਾਏ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ ਆਪੇ ਬਨ ਜਾਪ ਪਿਓ ਹਾਰਾ ਐਸੋ ਗਿਆਨ ਬਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਇ ਰਹਾਓ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪੇ ਹੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪ ਉਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵਿਪੋ ਆਪ ਹੀ ਜਰਨਾ ਰਹੋ ਆਪ ਹੀ ਮਸ਼ਟ ਆਪ ਹੀ ਬੁਲਣਾ ਆਪ ਹੀ ਅਚਲ ਨਾ ਜਾਈ ਚੱਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਘਟ ਆਪ ਲਿਪਣਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁੱਖ ਸੁੱਖ ਕਰਤ ਜਨਮ ਪੁਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕਰ ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪੋ ਸਵੇ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਂਗਨ ਤੁਮ ਪੇਖਤ ਸੋਭਾ ਮੇਰੇ ਆਂਗਨ ਰਹਾਓ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੈ ਉਦਾਰੋ ਮਤ ਬੁੱਧ ਸੁਰਤ ਨਾਹੀਂ ਚੁਤਰਾਈ ਤਾਂ ਮਿਲੀਐ ਜਾਂ ਲੈ ਮਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਬਿਆਪੇ ਰਹਾਓ ਤਿਖਾ ਭੂਖ ਬਹੁਤ ਤਪਤ ਬਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਗੁਰਪੁਰੂ ਅਬੜ ਭਾਗੀ ਪਾਈ ਹੈ ਮਿਲ ਸਾਧੂ ਹਰਨਾਮ ਤੇ ਆਈ ਹੈ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਵਿਖ ਕੱਟ ਹੈ ਭਜ ਗੁਰ ਕੇ ਚਰਨਾ ਰਹਾਓ ਅਬਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸ਼ਾਸਤਰ ਵੇਦ ਵਿਚਾਰੇ ਜਪੀਐ ਨਾਮ ਜਿਤ ਪਰ ਉਤਾਰੇ ਜਾਂ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾਂ ਗੁਰਕਾ ਸ਼ਬਦ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧਕੂਪ ਤੇ ਗਰਗਹਿ ਲੀਨਾ ਜੈ ਜੈ ਕਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਚ ਪਾਪ ਜਲ ਕੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹੋ ਬਲਿਹਾਰੀ ਜੋ ਪ੍ਰਭੂ ਤੇ ਆਵਤ ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ ਸਗਫਲ ਜਨਮ ਹੋਵਤ ਬੜ ਭਾਗੀ ਸਾਧ ਸੰਗ ਰਾਮੈ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਕ ਨਾ ਬਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਘਨੇਰੀ ਭੰਨਤ ਨਾਨਕ ਸਰਣ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾਂ ਮੋਹੇ ਨਿਰਗੁਣ ਸਭ ਗੁਣੇ ਬਿਹੁਨਾ ਦਇਆ ਤਾਰਪ ਨਾ ਕਰ ਲੀਨਾ ਮੇਰਾ ਮਾਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ ਭਗਤ ਬਖਸ਼ਲ ਭੈ ਘਟ ਨਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ
ਪਤਤ ਪਾਵਨ ਪ੍ਰਭ ਪਤਤ ਪਾਵਨ ਪ੍ਰਭ ਬਿਰਧ ਵੇਦ ਲੇਖਿਆ ਪਾਰ ਬ੍ਰਹਮ ਸੋ ਨੈਣ ਉਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪਲਾਇਣ ਬਿਲਾਵਲ ਮਹੱਲਾ ਪੰਜਵਾਂ ਕਵਨ ਜਾਨੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸੀ ਅਲੱਖ ਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਊਚ ਅਪਰੰਪਰ ਠਾਕੁਰ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕ ਸਿਬਿਨ ਨਾਹੀ ਕੋ ਦੂਜਾ ਤੁਮ ਹੀ ਜਾਨੋ ਆਪਣੀ ਪੂਜਾ ਆਪ ਹੋ ਕਛੂ ਨਾ ਹੋਵਤ ਪਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਗਰਭ ਮੈਂ ਹਾਥ ਦੇ ਰਾਖਿਆ ਹਰ ਰਸ ਛੋੜ ਪਿਖਿਆ ਫਲ ਚਾਖਿਆ ਭਜ ਗੋਬਿੰਦ ਸਬਰ ਸੋਟ ਜੰਜਾਲ ਜਬ ਜਮ ਆਏ ਸੰਘਾਰੈ ਮੂੜੇ ਤਬ ਤਨ ਬਿਨਸ ਜਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਧ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਇ ਸੁਖ ਸਹਿਜ ਆਨੰਦ ਘਣੇ ਗੁਰ ਪੂਰਾ ਪੂਰੀ ਜਾ ਕੇ ਬਾਣੀ ਅਨਕ ਗੁਣਾ ਜਾ ਕੇ ਚਾਹੇ ਨਾ ਗਣੇ ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੈ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾ ਸਰਬ ਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਖਤ ਨਰ ਥੀਵੇ ਰਾਮ ਨਾਮ ਹੋਆ ਰਖਵਾਰਾ ਝੱਖ ਮਾਰੋ ਸਾਖਤ ਵਿਚਾਰਾ ਨਿੰਦਾ ਕਰ ਕਰ ਪਚੈ ਕਨੇਰੇ ਮ੍ਰਿਤਕ ਫਾਸ ਗਲੈ ਸਿਰ ਪੈਰੇ ਕਹੋ ਜਪੈ ਕਹੋ ਨਾਨਕ ਜਪੈ ਜਨ ਨਾਮ ਤਾਂ ਕਿ ਨਿਕਟ ਨਾ ਆਵੈ ਜਾਮ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲਵਕ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਸਿੱਜਤ ਬਿਕਾਰ ਕਰਤ ਔਧ ਪਾਈ ਪਾਤਾ ਜਮਕੈ ਜਾਲ ਤੇਰੀ ਸਰਣ ਪ੍ਰਭ ਦੀਨ ਦਿਆਲਾ ਮਹਾਂ ਬਿਖਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਓ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਭਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਣ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉੱਪਰ ਹੋਵਤ ਦਇਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਟੁੱਟੈ ਜਮਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਅੰਦਿਨ ਕੀਰਤਨ ਹਰ ਗੁਣਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਧ ਮਹਿ ਤਿਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਕਰ ਦੀਨੇ ਅਸਥਰ ਬਾਰ ਸਤਿਗੁਰ ਕਰ ਦੀਨੇ ਅਸਥਰ ਘਰ ਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁੱਖਾ ਤੇਰੀ ਮੰਡਲੀ ਧਰਮਾ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤਰਾਮ ਕੇ ਇਹ ਅਵਖਤ ਜੋਗ ਆਏ ਬਸੋ ਘਰ ਦੇ ਸਮੈਂ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾਂ
ਕਾਹੂ ਸੰਗ ਨ ਚਾਲਈ ਮਾਇਆ ਜੰਜਾਲ ਊਠ ਸਦਾਰੇ ਸਤਰਪਤ ਸੰਤਨ ਕਹਿ ਖਿਆਲ ਰਹਾਉ ਅਹਮਬੁਦ ਕੋ ਬਿਨਸਨਾ ਇਹ ਤੁਰਕੀ ਟਾਲ ਬਹੁ ਜੋਨੀ ਜਨਮੈ ਮਰੈ ਬਿਖਿਆ ਬਿਕਰਾਲ ਸਤ ਬਚਨ ਸਾਧੂ ਕਹਿ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰਿ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤ ਧਰਮ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਤੀਆ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਬਦਾ ਸਦਾ ਸਦਾ ਵਡਿਆਈ ਆ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਪੰਜਵਾ ਚੌਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਕਰ ਬਾਰ ਬਿਨ ਸਤਬਾਰ ਨਾ ਲਾ ਗਈ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧ ਗਿਰਹੀ ਜੋਗੀ ਤਜ ਗਏ ਕਰ ਬਾਰ ਰਹਾਉ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ ਕਹਾ ਸੁਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰ ਦੁਆਰ ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੋਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਬੈਸੰਤਰ ਬਾਗੋ ਜੋ ਮਿਲੈ ਪਿਆਰਾ ਆਪਣਾ ਤੇ ਬੋਲ ਕੁਰਾਗੋ ਜੋ ਪ੍ਰਭ ਜਿਉ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਰਿਹੋ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਉ ਕਰੋ ਬੇਨਤੀ ਅਤ ਘਨੀ ਇਹੋ ਜਿਉ ਹੋ ਮਾਗੋ ਅਰਥ ਆਨ ਸਭ ਬਾਰਿਆ ਪ੍ਰੇ ਨਿਮਖ ਸੋਹਾਗੋ ਪੰਚ ਸੰਗ ਗੁਰ ਤੇ ਚੁਟੇ ਦੁਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸਰ ਜਾਗੋ ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤੇ ਸੁਕੋ ਲੱਗਾ ਜਿਸ ਕੇ ਬੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ ਪ੍ਰਪਾਇਆ ਸੁਖਦਾਇਆ ਮਿਲਿਆ ਸੁਖ ਪਾਏ ਸਹਿ ਸਮਾਨਾ ਭੀਤਰੇ ਛੁੱਡਿਆ ਨਹਿ ਜਾਇ ਰਹਾਉ ਜਰਾ ਮਰੈ ਨਹਿ ਵਿਆਪੇ ਗੁਰ ਫਿਰ ਦੁਖ ਨ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਸੋ ਜਾਨੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਭਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਬਿਲਾਵਲ ਮਹੱਲਾ ਪੰਜਵਾ ਰਾਖੋ ਆਪਣੀ ਸਰਣ ਭਰਾਵ ਮੋਹੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸਨ ਹਾਰੇ ਰਹਾਓ ਹਮ ਅਵਗਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਚ ਦਇਆ ਧਾਰ ਹਮ ਅਕਿਰਤ ਕਿਨਾਰੇ ਲਾਗ ਪਰੇ ਤੇਰੇ ਤਾਨ ਸਿਓ ਨ ਕਿਸ ਚਿਤ ਖਸਮਾਰੇ ਤੁਝ ਤੇ ਬਾਰ ਕਿਚ ਨਹੀਂ ਭਵ ਘਟਨ ਹਾਰੇ ਕਹੋ ਨਾਨਕ ਸਰਣ ਦਿਆਲ ਗੁਰ ਲਿਹੋ ਮੁਗਦ ਉਦਾਰੇ ਬਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਿਆਈ ਹੈ ਜਿਤ ਸੇਵੈ ਸੁਖ ਹੋਏ ਕਹਿਣਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਝ ਬਿਨਾ ਤੁਮ ਦਇਆਲ ਸੁਆਮੀ ਸਭ ਅਵਗਨ ਹਮਾ ਰਹਾਉ ਜਿਉ ਤੁਮ ਰਾਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਧਰਿਆ ਤਰ ਤੇਰੀਆ ਇੱਕ ਨਾਮ ਅਧਾਰਾ ਜੋ ਤੁਮ ਕਰੋ ਸੋਈ ਭਨਲਾ ਮਨ ਲੇਤਾ ਮੁਕਤਾ ਸਗਲ ਸਮੱਗਰੀ ਤੇਰੀਆ ਸਭ ਤੇਰੀ ਯੁਗਤਾ ਚਰਨ ਪਕਾਰੋ ਕਰ ਸੇਵਾ ਜੇ ਠਾਕੁਰ ਪਾਵੈ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾ ਮਿਰਤ ਹਸੈ ਸਿਰ ਉਪਰੇ ਪਸੂਆ ਨਹੀਂ ਬੂਝੈ ਬਾਦਸ਼ਾਹ ਅਹੰਕਾਰ ਮੈਂ ਮਰਣਾ ਨਹੀਂ ਸੂਝੈ ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੇ ਦੇਖ ਕੁਸੰਬਾ ਰੰਗਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਬਰਤਨ ਕਹਿਤਾਈ ਮਾਟੀ ਸਿਉ ਮਾਟੀ ਰਲੀ ਨਾਗਾ ਉੱਠ ਜਾਈ ਜਾ ਕਹਿ ਕੀਐ ਸ਼ਰਮ ਕਰੈ ਤੇ ਬੈਰ ਬਰੋਧੀ ਅੰਤਕਾਲ ਭਜ ਜਾਹਿਗੇ ਕਹਿ ਜਲੋ ਕਰੋਧੀ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ ਕਹੋ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਸ਼ਟ ਹਸਤੀ ਜੀਤਾ ਜੋ ਜੋ ਕੀਨੂੰ ਆਪਣੂ ਤਿਸ ਅਭੈ ਦਾਨ ਦਿੱਤਾ ਸਿੰਘ ਬਲਾਈ ਹੋਏ ਗਇਓ ਤ੍ਰਿਣ ਮੇਰਦ ਕੀਤਾ ਸ਼ਰਮ ਕਰਤੇ ਦਮ ਆੜ ਕੋ ਤੇ ਗਨੀਤ ਨੀਤਾ ਕਵਨ ਬਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹੱਲਾ ਪੰਜਵਾਂ ਅਹਬੁੱਧ ਪ੍ਰਬਾਦ ਨੀਦ ਲੋਭ ਰਸਨਾ ਸਾਧ ਲਪਟ ਕਪਟ ਗ੍ਰਹਿ ਬੇਦਿਆ ਮਿਤਿਆ ਬਿਖਿਆਦ ਐਸੀ ਪੇਕੀ ਨੇਤਰ ਮੈਂ ਪੂਰੇ ਗੁਰਪ੍ਰਸਾਦ ਰਾਜ ਮਿਲਕ ਧਨ ਜੋ ਬਿਨਾ ਨਾਮੈ ਬਿਨ ਬਾਦ ਰਹਾਉ ਰੂਪ ਧੂਪ ਸੁਗੰਧ ਤਾ ਕਾਪਰ ਪੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ
ਫਿਰਤ ਫਿਰਤ ਮਨੁੱਖ ਭਇਆ ਖਿਨ ਭੰਗਨ ਦੇ ਹਾਦ ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਂ ਕਹਿ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾ ਚਰਨ ਪਏ ਸੰਤ ਪੋਹਿਤਾ ਤਰੇ ਸਾਗਰ ਜੇਤ ਉਹਦੇ ਮਾਰਗ ਪਾਏ ਉਦਿਆਨ ਮਹਿ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੁਭਤੇ ਹਰ ਹਰ ਹਰ ਚੇਤ ਰਹੋ ਪੰਚ ਚੋਰ ਆਗੈ ਭਗੇ ਜਬ ਸਾਧ ਸੰਗੇਤ ਪੂੰਜੀ ਸਬਦ ਘਣੂ ਲਾਭ ਗ੍ਰਹਿ ਸੋਭਾ ਸੇਤ ਨਿਹਚਲ ਆਸਣ ਮਿੱਟੀ ਚਿੰਤ ਨਾਹੀ ਡੋਲੇਤ ਭਰਮ ਭੁਲਾਵਾ ਮਿਟ ਗਿਆ ਪ੍ਰਭੇਖਤ ਨੇਤ ਗੁਣ ਗੋਭੀਰ ਗੁਣ ਨਾਇਕਾ ਗੁਣ ਕਹੀਐ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਤਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ ਮੋਹੇ ਉਹ ਦਿਨ ਬਲਿਆਰੀ ਤਨ ਮਨ ਆਪਣੂ ਜੀਅ ਰਾ ਫਿਰ ਹੋ ਵਾਰੀ ਰਹਾਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਆਪਾਂ ਸਾਰੇ ਖੁਸ਼ੀ ਦੇ ਮੌਕੇ ਉੱਤੇ ਸਤਿਗੁਰਾਂ ਦੇ ਚਰਨਾਂ ਵਿੱਚ ਇਕੱਤਰ ਹੋਏ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਕੀਰਤਨ ਕਰਨ ਵਾਸਤੇ ਪਹੁੰਚੇ ਨੇ, ਉਹ ਆਪ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਨੇ। ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਕੀਰਤਨ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ। ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੰਨਾ ਵੀ ਸਮਾਂ ਅਸੀਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸਜਣਾ, ਇਕਾਗਰਤਾ ਦੇ ਨਾਲ ਪ੍ਰੇਮ ਦੇ ਨਾਲ ਬੈਠਣਾ, ਆਪਣੀਆਂ ਗੱਲਾਂ ਬਾਤਾਂ ਨੂੰ ਕਿਰਪਾ ਕਰਕੇ ਸੰਕੋਚਣ ਦੀ ਕਿਰਪਾਲਤਾ ਕਰੋ। ਇੱਧਰ ਬੀਬੀਆਂ ਵੱਲ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ, ਗੁਰਬਾਣੀ ਕੀਰਤਨ ਹੋ ਰਿਹਾ, ਆਪ ਨੂੰ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਆਓ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਵੀ ਭਾਈ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ। ਜੇ ਸੰਗਤ ਵਿੱਚ ਬੈਠ ਕਰਕੇ ਅਸੀਂ ਸੁਣਨੀ ਨਹੀਂ, ਨਾ ਪ੍ਰਚਾਰਕ ਦੀ ਗੱਲ ਸੁਣਨੀ ਹੈ, ਨਾ ਕੀਰਤਨੀਆਂ ਦੀ ਗੱਲ ਸੁਣਨੀ ਹੈ, ਨਾ ਆਪਣਾ ਹੀ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਣਾ, ਤਾਂ ਫਿਰ ਫਾਇਦਾ ਕੋਈ ਨਹੀਂ ਆਪਾਂ ਨੂੰ ਬਹਿਣ ਦਾ। ਇਹ ਬੇਸਿਕ ਹੈ ਸਾਨੂੰ ਛੋਟੇ ਹੁੰਦਿਆਂ ਨੂੰ, ਸਾਡੇ ਮਾਂ ਬਾਪ ਨੇ ਸਾਨੂੰ ਦੱਸਿਆ ਹੋਇਆ ਕਿ ਅਸੀਂ ਜਦੋਂ ਗੁਰੂ ਘਰ ਜਾਣਾ ਹੈ ਤਾਂ ਕਿਵੇਂ ਜਾਣਾ ਹੈ, ਕਿੱਦਾਂ ਬੈਠਣਾ ਉੱਥੇ। ਸਾਨੂੰ ਸਾਰਿਆਂ ਨੂੰ ਪਤਾ ਵੀ ਆ ਕਿ ਅਸੀਂ ਇੱਥੇ ਆ ਕੇ ਗੱਲਾਂ ਨਹੀਂ ਕਰਨੀਆਂ, ਉੱਚੀ ਉੱਚੀ ਬੋਲਣਾ ਨਹੀਂ, ਪਰ ਫਿਰ ਵੀ ਹਟਦੇ ਨਹੀਂ। ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ। ਮੈਂ ਅੱਜ ਵਾਸਤੇ ਨਹੀਂ, ਜਦੋਂ ਵੀ ਅਸੀਂ ਗੁਰੂ ਘਰ ਜਾਈਏ, ਪੱਕਾ ਇਹ ਪੱਲੇ ਬੰਨ ਲਓ, ਥੋੜ੍ਹਾ ਟਾਈਮ ਬਹਿ ਲਓ ਮਹਾਰਾਜ ਦੀ ਹਜ਼ੂਰੀ ਵਿੱਚ, ਪਰ ਉੱਥੇ ਗੱਲਬਾਤ ਨਾ ਕਰੋ ਕੋਈ। ਇਸ ਕਰਕੇ ਉਮੀਦ ਹੈ ਕਿ ਮੇਰੀ ਗੱਲ ਨੂੰ ਤੁਸੀਂ ਅੰਡਰਸਟੈਂਡ ਕੀਤਾ ਹੋਊਗਾ ਕਿ ਮੈਂ ਕੀ ਕਹਿਣਾ ਚਾਹੁੰਦਾ। ਕਿਰਪਾ ਕਰਕੇ ਜਿੰਨੀ ਦੇਰ ਅਸੀਂ ਇੱਥੇ ਬਹਿਣਾ, ਕੇਵਲ ਅਤੇ ਕੇਵਲ ਸੁਣੋ। ਜਿਨ੍ਹਾਂ ਨੂੰ ਨਹੀਂ ਸੁਣਦਾ ਉਹ ਪੜ੍ਹ ਲਓ, ਉੱਥੇ ਪੜ੍ਹਨ ਲਈ ਵੀ ਸਕਰੀਨ 'ਤੇ ਆ ਰਿਹਾ, ਪਰ ਬੋਲੋ ਨਾ ਪਲੀਜ਼, ਆਪਣੀਆਂ ਗੱਲਾਂ ਨਾ ਕਰੋ। ਸਗੋਂ ਤੁਸੀਂ ਜੇ ਪੜ੍ਹ ਸਕਦੇ ਹਾਂ ਤਾਂ ਨਾਲ ਸ਼ਬਦ ਪੜ੍ਹੋ, ਤੁਹਾਡਾ ਵੀ ਭਲਾ ਹੋਊਗਾ, ਸਾਡਾ ਵੀ। ਇਸ ਕਰਕੇ ਜ਼ਰੂਰੀ ਬੇਨਤੀ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਜਿਸ ਤਰ੍ਹਾਂ ਹੁਣ ਬੈਠੇ ਹੋ, ਇਸੇ ਤਰ੍ਹਾਂ ਚੁੱਪ ਦਾ ਦਾਨ ਬਖਸ਼ ਕੇ ਜਿੰਨਾ ਸਮਾਂ ਵੀ ਬਹਿਣਾ ਗੁਰੂ ਚਰਨਾਂ 'ਚ ਬੈਠੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਰਿਵਾਜੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੋ ਜੋਗੇ ਅਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈਮਾਨ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ ਉੱਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰੋਂ ਨੇੜਿਓ ਆਏ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀ ਉਹ ਕਰ ਰਿਹਾ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for coming today, for being here as we witness two souls merging into one in the presence of our eternal Guru. As we are sitting in this darbar with Guru Sahib as the supreme power, it is my humble request to please maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply,

ਕਰਨੀ ਹੈ ਉੱਥੇ ਹੀ ਆਪਣੀਆਂ ਝੋਲੀਆਂ ਵੀ ਗੁਰੂ ਸਾਹਿਬ ਪਾਸੋਂ ਆਪਾਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਹਨਾਂ ਗੁਰਮੁਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਆਪ ਜੀ ਦੇ ਸਨਮੁੱਖ ਰੱਖ ਰਿਹਾ ਦੱਸ। ਕਾਕਾ ਜੀ ਸਰਮਜੋਤ ਸਿੰਘ ਗਿੱਲ, ਸਪੁੱਤਰ ਸਰਦਾਰ ਬਲਵਿੰਦਰ ਸਿੰਘ ਜੀ ਗਿੱਲ ਅਤੇ ਮਾਤਾ ਜੀ ਗੁਰਵਿੰਦਰ ਕੌਰ ਗਿੱਲ, ਪਰਿਵਾਰ ਦਾ ਪਿਛਲੇਰਾ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ BC ਦਾ ਨਿਵਾਸੀ ਹੈ। ਸਰਮਜੋਤ ਸਿੰਘ ਦੇ ਦਾਦਾ ਜੀ ਦਾ ਨਾਂ ਸਰਦਾਰ ਸੁਰਜੀਤ ਸਿੰਘ ਜੀ ਗਿੱਲ ਅਤੇ ਦਾਦੀ ਜੀ ਮਾਤਾ ਕੁਲਵੰਤ ਕੌਰ ਗਿੱਲ ਹਨ। ਇਹਨਾਂ ਦੇ ਨਾਨਾ ਜੀ ਸਰਦਾਰ ਬਲਰਾਜ ਸਿੰਘ ਜੀ ਗਿੱਲ ਅਤੇ ਨਾਨੀ ਜੀ ਮਾਤਾ ਅਮਰਜੀਤ ਕੌਰ ਗਿੱਲ ਹਨ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬਰਾਈਡ, ਬੀਬਾ ਜੀ ਰਮਨਪ੍ਰੀਤ ਕੌਰ ਬਾਜਵਾ, ਸੁਪੁੱਤਰੀ ਸਰਦਾਰ ਜਗਰੂਪ ਸਿੰਘ ਜੀ ਬਾਜਵਾ ਅਤੇ ਮਾਤਾ ਜੀ ਬਲਬੀਰ ਕੌਰ ਬਾਜਵਾ। ਪਰਿਵਾਰ ਦਾ ਪਿਛਲੇਰਾ ਪਿੰਡ ਢੱਕ ਮਜਾਰਾ, ਜ਼ਿਲ੍ਹਾ ਜਲੰਧਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਵੀ ਸਰੀ BC ਦਾ ਹੀ ਨਿਵਾਸੀ ਹੈ। ਰਮਨਪ੍ਰੀਤ ਕੌਰ ਦੇ ਦਾਦਾ ਜੀ ਸਰਦਾਰ ਗੁਰਨੇਕ ਸਿੰਘ ਜੀ ਬਾਜਵਾ ਅਤੇ ਦਾਦੀ ਜੀ ਦਾ ਨਾਂ ਮਾਤਾ ਸੁਰਿੰਦਰ ਕੌਰ ਬਾਜਵਾ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਅਜੀਤ ਸਿੰਘ ਜੀ ਰਾਣਾ ਅਤੇ ਨਾਨੀ ਜੀ ਮਾਤਾ ਮਹਿੰਦਰ ਕੌਰ ਰਾਣਾ ਹਨ। ਸੋ ਅਸੀਂ ਦੋਨਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪ੍ਰੇਮ ਸਹਿਤ ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ। ਆਮ ਗਨਾਸ ਕੇ ਦਾ ਕਪਲ ਸਰਮਜੋਤ ਸਿੰਘ ਐਂਡ ਰਮਨਪ੍ਰੀਤ ਕੌਰ ਐਂਡ ਦੇ ਪੇਰੈਂਟਸ, ਵੇਅਰ ਐਵਰ ਦੇ ਸਿਟਿੰਗ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਜਾਣ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਹਿਤ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जप जप जीवा सतगुरु नाओ।

0: जिन पूर्ण पैर रखाई। वाहिगुरु जी का खालसा, वाहिगुरु जी की फतेह।
1: हुण जिवें कि सतगुरां ने आग्या बख्शिश की है, पल्ले की रसम होगी जिस विच बीबा जी दे जो पिता जी हैं वो काका जी का पल्ला बीबा जी नूं फड़ाउण गए, पर उस तो पहला दास केवल एक मिनट के लिए सुपाग जोड़ी ने संबोधन होगा। सो सनमजोत सिंह एंड रमनप्रीत कौर, दिस इज अ वेरी स्पेशल मोमेंट फॉर बोथ ऑफ यू गाइस। फ्रॉम टुडे ऑनवर्ड्स यू नो लॉन्गर टू सेपरेट इंडिविजुअल्स बट लाइफ लॉन्ग पार्टनर्स। आई होप यू गाइस रिमेंबर ड्यूरिंग द आनंद कार्ज वर्कशॉप आई गेव यू गाइस द डेफिनेशन ऑफ एन आइडियल कपल। ਗੁਰਬਾਣੀ ਦਾ ਫਰਮਾਨ ਹੈ, ਧਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀ ਐ ਸੋਏ। ਵਿਚ ਮੀਨਸ ਦੈਟ ਮਹਾਰਾਜ ਇਜ਼ ਸੇਇੰਗ ਦੈਟ ਆਈ ਡੂ ਨਾਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਦੇਰ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ। Which means your actions, your thoughts, and your decisions, they all should resonate. Bless you. Today, you're both holding the palla in front of Guru Sahib, in front of your loved ones. It has a deep meaning behind it. So this is a promise that you both are making today, that we're going to stay together for the rest of our lives. We're going to put our best efforts to make things work. And I'm going to become the best version of myself for my partner. This is a commitment that I'm going to stay loyal to my partner for the rest of my life, and I'm willing to take Sanamjot Singh or Ramanpreet Kaur as my lifelong partner. I hope you guys understand. A nodding will be a yes. So I'm going to ask Sardar Jagroop Singh agge aunge ate palle di jo rasam hai ada karnge। ਪਹਿਲੇ ਦਾ ਸ਼ਬਦ ਆਪ ਨੂੰ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ। ਅਤਿ ਸਤਿਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ, ਆਓ ਪੱਲੇ ਦੀ ਰਸਮ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮੇਲਾ ਹਰ ਜਨ ਮੰਗਲ ਗਾਏ ਜਾਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਜਾਨ ਨਾਨਕ ਦੂਜੀ ਲਾਭ ਚਲਾਈ ਅਨਹਦ

हर कथिए कथ कहानी हृदय हर हर हर धुन उपजी हर जपिए मस्तक भाग दियो

हर पाया बलराम जियो। गुरमुख मिलया सुपाए हर

अन दिन हर ले बुलाई, मन चिंदिया फल पाया स्वामी, हर नाम वजी वादाई।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨ ਦਇਆ ਵਾਤਾਈ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ।

ਸੀ ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਾਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ। ਸੱਚੇ ਪਾਤਸ਼ਾਹ ਜੀ ਸੁਭਾਅ ਜੋੜੀ ਦੇ ਸਿਰ 'ਤੇ ਸਦਾ ਰਹਿਮਤਾਂ ਭਰੇ ਹੱਥ ਰੱਖਣੇ। ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਕੀੜਿਆ ਭਰਿਆ ਹੋਵੇ। ਦਰਕਰ ਦੀ ਪ੍ਰੀਤ ਬਖਸ਼ਣੀ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ

0: Sarvata da.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ
1: ਵਾਹਿਗੁਰੂ ਸਾਹਿਬ ਜੀਓ।

ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ।

बंधन काट मुक्त गुर कीना, दोखा सोखा करत जन्म पुन मुआ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕਰਕੇ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਕੇਵਲ ਇੱਕ ਕਵਿਤਾ ਦੇ ਨਾਲ ਆਪ ਨੂੰ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕਰਨਗੇ। ਆਓ ਤਿੰਨਾਂ ਪਾਸੋਂ ਆਪਾਂ ਵਧਾਈਆਂ ਵਾਲੀ ਕਵਿਤਾ ਸਰਵਣ ਕਰੀਏ ਜੀ, ਇਹਨਾਂ ਦਾ ਮਾਣ ਸਨਮਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਵਿਆਹ ਤੇਰੇ ਦੀਆਂ ਹੁਣ ਵਧਾਈਆਂ ਮੈਂ ਲੱਖ ਲੱਖ ਸ਼ੁਕਰ ਮਨਾਵਾਂ, ਤੇਰੀ ਸੋਹਣੀ ਜੋੜੀ ਉੱਤੋਂ ਸਦ ਕਰਵਾਨੇ ਜਾਵਾਂ। ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਬਾਲੀ। ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਚਾਰ ਪੰਜ ਮਿੰਟ ਦੀ ਇੱਕੋ ਕਵਿਤਾ ਕਹਿ ਜਾਣੀ ਆ, ਕਿਉਂਕਿ ਵਿਆਹ ਕਾਰਜਾਂ ਦੇ ਸਮੇਂ ਖੁਸ਼ੀਆਂ ਦੀਆਂ ਕਵਿਤਾਵਾਂ ਘੋੜੀਆਂ ਗਾਈਆਂ ਜਾਂਦੀਆਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਸੁਰਿੰਦਰ ਸਿੰਘ ਜੀ, ਉਹਨਾਂ ਵੱਲੋਂ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਜਾਪ ਹੋਏ ਆ। ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਵੱਲੋਂ ਕੀਰਤਨ ਕੀਤਾ ਗਿਆ। ਆਓ ਇੱਕੋ ਕਵਿਤਾ ਕਹਿ ਜਾਣੀ ਆ, ਆਪਣੇ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਸੁਭਾਗੀ ਜੋੜੀ ਨੂੰ ਆਸ਼ੀਰਵਾਦ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਜੋਈ ਕਿ ਸੱਚੇ ਪਾਤਸ਼ਾਹ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ, ਲੰਬੀਆਂ ਉਮਰਾਂ ਆਪਸ ਵਿੱਚ ਮੇਲ ਜੋੜ ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਿਸ਼ ਕਰਿਓ। ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਜੀ ਲੌਂਗੋਵਾਲ, ਭਾਈ ਬੂਟਾ ਸਿੰਘ ਪਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਭਗਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ

0: ਖੁਸ਼ੀਆਂ ਦੇ ਰੰਗਾਂ ਵਿੱਚ ਰੰਗ ਕੇ
1: ਤੇਰਾ ਵੀਰ ਜੀ ਦੀ ਪੱਗ ਉੱਤੇ ਬੰਨ ਕੇ
0: ਤੇਰਾ ਵੀਰ ਜੀ ਦੀ ਪੱਗ ਉੱਤੇ ਬੰਨ ਕੇ
1: ਤੇਰਾ ਵੀਰ ਜੀ ਦੀ ਪੱਗ ਉੱਤੇ ਬੰਨ ਕੇ

0: ਬੱਚਿਆਂ ਦੇ ਸਰ ਹੱਥ ਮੇਰਾ ਦਾ ਰੱਖੀ ਦੀਨ ਦਿਆਲਾ, ਬੱਚਿਆਂ ਦੇ ਸਰ ਹੱਥ ਮੇਰਾ ਦਾ ਰੱਖੀ ਦੀਨ ਦਿਆਲਾ, ਦਰ ਤੇਰੇ ਤੇ ਮੰਗ ਤੇ ਆਏ ਤੂੰ ਸਭ ਦਾ ਰਖਵਾਲਾ। ਵੱਧਦਾ ਰਹੇ ਪਿਆਰ ਜੋੜੀ ਦਾ ਤੇ ਵੱਧਦੀ ਰਹੇ ਪ੍ਰੀਤੀ, ਰੱਬ ਉਹਨਾਂ ਦੀਆਂ ਝੋਲੀਆਂ ਭਰਦਾ ਸਾਫ ਜਿਨ੍ਹਾਂ ਦੀ ਨੀਤੀ। ਖੁਸ਼ੀਆਂ ਦੇ ਨਾਲ ਭਰ ਦਿਓ ਝੋਲੀ, ਟੋਟ ਕੋਈ ਨਾ ਆਵੇ, ਜੀਤਵਾਲ ਦਾ ਪਾਰਸ ਵੀ ਅੱਜ ਗੀਤ ਪਿਆਰ ਦੇ ਗਾਵੇ। ਦਸ ਦੇ ਜੱਥੇ ਵੱਲੋਂ ਸੁਭਾਗੀ ਜੋੜੀ ਨੂੰ, ਸਮੁੱਚੀਆਂ ਸੰਗਤਾਂ ਨੂੰ, ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਾਹਿਬ ਭਾਈ ਵਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਤ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਬੰਧ ਕਰਨ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਸਤ ਸੰਗਤ ਜੀ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਅੰਦਰ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ, ਆਪ ਜੀ ਨੇ ਉੱਥੇ ਪਹੁੰਚਣਾ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਤਿ ਸੰਗਤ ਜੀ, ਅਤੇ ਸਾਰਿਆਂ ਦਾ ਪਹਿਲਾਂ ਧੰਨਵਾਦ ਵੀ ਕਰ ਲਈਏ ਕਿ ਸੰਗਤਾਂ ਦਾ ਠਾਠਾ ਮਾਰਦੇ ਇਕੱਠ ਸੀ, ਪਰ ਫਿਰ ਵੀ ਅਸੀਂ ਡਿਸਿਪਲਿਨ ਦੇ ਵਿੱਚ ਰਹੇ। ਹੁਣ ਇਹ ਡਿਸਿਪਲਿਨ ਆਪਾਂ ਉਨ੍ਹਾਂ ਚਿਰ ਮੇਨਟੇਨ ਕਰਨਾ ਹੈ ਜਿੰਨਾ ਚਿਰ ਅਸੀਂ ਥੱਲੇ ਨਹੀਂ ਪਹੁੰਚ ਜਾਂਦੇ। ਸੋ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਕਰਨ ਤੋਂ, ਮਿਲਣ ਗਿਲਣ ਤੋਂ ਪਰਹੇਜ਼ ਰੱਖਣਾ, ਵਧਾਈਆਂ ਸਾਂਝੀ ਕਰਨ ਤੋਂ ਪਰਹੇਜ਼ ਰੱਖਣਾ। ਹਾਂ, ਥੱਲੇ ਚੱਲ ਕਰਕੇ ਮਿਲ ਸਕਦੇ ਹਾਂ, ਪਰ ਪਲੀਜ਼ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਟ੍ਰਾਈ ਟੂ ਅਵੋਇਡ ਇਟ ਇਨ ਦਾ ਮੇਨ ਹਾਲ। ਸੋ ਥੈਂਕ ਯੂ ਸੋ ਮੱਚ ਵਾਂਸ ਅਗੇਨ ਐਵਰੀਬਡੀ ਫੋਰ ਬੀਇੰਗ ਹੇਅਰ, ਫੋਰ ਕਮਿੰਗ ਹੇਅਰ ਟੂਡੇ, ਐਂਡ ਬੈਸਟ ਵਿਸ਼ਿਜ਼ ਟੂ ਦਾ ਬਿਊਟੀਫੁਲ ਕਪਲ ਸਰਮਜੋਤ ਸਿੰਘ ਐਂਡ ਰਮਨਪ੍ਰੀਤ ਕੌਰ ਔਨ ਦਾ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੈਦਰ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦਾ ਫਿਊਚਰ, ਮਹਾਰਾਜ ਕਿਰਪਾ ਕਰਨ, ਅੰਗ ਸੰਗ ਸਹਾਈ ਹੋਣ, ਐਂਡ ਆਈ ਐਮ ਸੀਇੰਗ ਅ ਲੋਟ ਆਫ ਯੂਥ ਹੇਅਰ ਇਨ ਦਾ ਸੰਗਤ। ਸੋ ਉਹਨਾਂ ਲਈ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਭੁਲੇਖੇ 'ਚ ਨਾ ਰਹੀਏ ਕਿ ਗੁਰਦੁਆਰਾ ਸਾਹਿਬ ਇਜ਼ ਜਸਟ ਫੋਰ ਦਾ ਵਾਇਰਿੰਗਸ ਨਾਓ। ਗੁਰਦੁਆਰਾ ਸਾਹਿਬ ਸਾਡੇ ਰੈਗੂਲਰ ਵੀ ਅਸੀਂ ਆਇਆ ਕਰੋ, ਸੇਵਾ ਕਰਿਆ ਕਰੋ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਾਂਗੇ, ਮਹਾਰਾਜ ਕਿਰਪਾ ਕਰਨਗੇ। ਸਾਡਾ ਜੀਵਨ ਜਿਹੜਾ, ਵਟ ਇਜ਼ ਅ ਪਰਪਸ ਆਫ ਲਾਈਫ, ਵੀ ਵੁਡ ਅੰਡਰਸਟੈਂਡ ਦੈਟ। ਸੋ ਦੈਟਸ ਵਾਈ ਆਵਰ ਆਸਕ ਐਵਰੀਬਡੀ ਕਿ ਆਇਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਵੱਧ ਤੋਂ ਵੱਧ ਸਤਿਗੁਰੂ ਜਿਹੜਾ ਸਾਨੂੰ ਮਹਾਰਾਜ ਨੇ ਹੁਕਮ ਕੀਤਾ ਹੈ ਉਹਨੂੰ ਕਮਾਉਣ ਦਾ ਯਤਨ ਕਰਨਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਬੋਲਦਿਆਂ ਤੋਂ ਸੇਵਾ ਨਿਭਾਉਂਦੇ ਹੋ ਅਤੇ ਕਿੰਨੀਆਂ ਅਨੇਕਾਂ ਭੁੱਲਾਂ ਹੋਈਆਂ ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣਯੋਗ ਨੇ। ਸੋ ਥੈਂਕ ਯੂ ਸੋ ਮੱਚ ਵਾਂਸ ਅਗੇਨ ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਦੈਟ ਆਈ ਮਾਈਟ ਹੈਵ ਮੇਡ, ਕਿਸੇ ਦਾ ਨਾਂ ਗਲਤ ਲੈਤਾ ਹੋਵੇ, ਮਾਫ਼ੀ ਦੇ ਦਿਓ। ਧੰਨਵਾਦ ਸਾਰਿਆਂ ਦਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਪੇ ਗੁਰ ਪ੍ਰਸਾਦ ਆਪਣਾ ਪ੍ਰਭ ਜਪੇ ਰਹਾਓ ਪਾਰ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ

ಅನಂತ ಸಂಗತ ಕೆ ಮುಖ ಉಜ್ಜಲ ಪೇ ಸಗಲ ಥಾನ ನಿಂದ ಕೆ ಗೇ ಸಾಸ ಸಾಸ ಜನ

ਸਿੰਘਾਸਨ ਮੇਹ ਸਰਵੇ ਦੇ ਬੜੇ ਭੂਪਤ ਰਾਜੇ ਹੈ ਸ਼ੇਦੇ ਸੁਹਾਗਣ ਰਵਾਰ ਨਾ ਪਾਰ ਪਾਂਚ ਨਾਰਦ ਕਹਿ ਸੰਗ ਵਿਦਵਾਰ ਪਾਂਚ ਨਾਰਦ ਕਹਿ ਮਿਟਵੇ ਫੂਟੇ ਕੋ ਕਬੀਰ ਗੁਰ ਕਿਰਪਾ ਛੋਟੇ ਗੌਂਡ ਜੈਸੇ ਮੰਦਰ ਮੈਂ ਵੱਲ ਹਰ ਨਾ ਠਾਹਰੈ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟਿਕਾਵੈ ਸਾਧੂ ਬਿਨ ਐਸੇ ਅਵਗਤ ਜਾਵੈ ਜਾਰੋ ਤਿਸੇ ਜੋ ਰਾਮ ਨਾ ਚੇਤੇ ਤਨ ਮਨ ਰਮਤ ਰਹੇ ਮੈਂ ਖੇਤੇ ਰਹੋ ਜੈਸੇ ਜਲ ਹਰ ਬਿਨਾ ਜੀਮ ਜਿਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਨੀ ਪਰੋਈਐ ਘੁੰਡੀ ਬਿਨ ਕਿਆ ਗੰਟ ਚੜਾਈਐ ਸਾਧੂ ਬਿਨ ਤੈਸੇ ਅਭਿਗਤ ਪਾਈਐ ਜੈਸੇ ਮਾਤ ਪਿਤਾ ਬਿਨ ਵਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਕੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੇ ਫੇਰੀ ਖਸਮ ਦੁਹਾਗਣ ਤਜ ਓਹੀਰੀ ਕਹੇ ਕਬੀਰੇ ਕੀ ਕਰ ਕਰਨ ਗੁਰਮੁਖ ਹੋਏ ਬੋਹਰ ਨਹੀਂ ਮਰਨ ਗੌਂਡ ਕੂਟਨ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮ ਤੇ ਛੋਟੇ ਕੁਟ ਕੁਟ ਮਨ ਕਸ ਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੇ ਕਰੋ ਸੰਸਾਰ ਸਗਲ ਬੋਲਨ ਕਹਿ ਮਾਹੇ ਵਿਚਾਰ ਰਹੋ ਨਾਚਨ ਸੋਏ ਜੋ ਮਨ ਸਿਉ ਨਾਚੈ ਝੂਠ ਨਾ ਪਤੀਐ ਪਰਚੇ ਸਾਚੇ ਇਸ ਮਨ ਆਗੈ ਪੂਰੇ ਤਾਲ ਇਸ ਨਾਚਨ ਕਹਿ ਮਨ ਰਖਵਾਰ ਬਜਾਰੀ ਸੋਜੋ ਬਜਾਰੇ ਸੋਧੇ ਪਾਂਚ ਪਲੀ ਤੇ ਤੋ ਕੋ ਪਰਬੋਧੈ ਨੌ ਨਾਇਕ ਕੀ ਭਗਤ ਪਛਾਣੇ ਸੋ ਬਜਾਰੀ ਹਮ ਗੁਰ ਮਾਨੇ ਤਸਕਰ ਸੋਏ ਜਾ ਤਾਤ ਨਾ ਕਰੇ ਇੰਦਰੀ ਕੈ ਯਤਨ ਨਾਮ ਹੀ ਉਚਰੈ ਕੋ ਕਬੀਰ ਹਮ ਐਸੇ ਲਖਨ ਧੰਨ ਗੁਰਦੇਵ ਅਤ ਰੂਪ ਵਿਚਖਣ ਗੌਂਡ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੂਖੇ ਕਵਲ ਟਹਿ ਕੇਵ ਧੰਨ ਹੋਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਵੋ ਸਾਰੰਗ ਪਾਣੀ ਆਦਿ ਪੁਰਖ ਤੇ ਹੋਏ ਅਨਾਦ ਜਪੀਏ ਨਾਮ ਅੰਨ ਕੇ ਸਾਧ ਰਹਾਓ ਜਪੀਏ ਨਾਮ ਜਪੀਏ ਅੰਨ ਅੰਬੇ ਕੈ ਸੰਗ ਨੀਕਾ ਬੰਨ ਅੰਨੇ ਬਾਹਰ ਜੋ ਨਰ ਹੋਵੈ ਤੀਨ ਪਵਣ ਮੈਂ ਆਪਣੀ ਖੋਵੈ ਛੋੜੇ ਅੰਨ ਕਰੇ ਪਾਖੰਡ ਨਾ ਸੁਹਾਗਣ ਨਾ ਹੋਰੰਡ ਜਗ ਮੈਂ ਬਖਤੇ ਦੁਧਾ ਧਾਰੀ ਗੁਪਤੀ ਖਾਵੇ ਵਟਿਕਾ ਸਾਰੀ ਅੰਨੇ ਬਿਨ ਨਾ ਹੋਏ ਸੋ ਕਾਲ ਤਜੀ ਅੰਨ ਨਾ ਮਿਲੇ ਗੋਪਾਲ ਕੋ ਕਬੀਰ ਹਮ ਐਸੇ ਜਾਣਿਆ ਧੰਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਤੋ ਨਾ ਪੂਜੇ ਹਰ ਕੀਰਤ ਨਾਮਾ ਆਪਣੇ ਰਾਮੇ ਭਾਜਰੇ ਮਨ ਆਲਸੀਆਂ ਰਾਓ ਗਿਆ ਪਿੰਡ ਭਰਤਾ ਬਨਾਰਸਾ ਸਵਸਤਾ ਮੁਖ ਵੇਦ ਚਤਰ ਪੜਤਾ ਸਗਲ ਧਰਮ ਆਛੇਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸੇਵਾ ਸਖਤ ਸੰਵਾਦਨ ਮਨ ਛੋੜ ਛੋੜ ਸਗਲ ਭੇਦਨ ਸਿਮਰ ਸਿਮਰ ਗੋਵਿੰਦ ਭਜਨਾਮਾ ਤਰਸ ਭਵ ਸਿੰਧ ਗੌਂਡ ਨਾਦ ਭਰਮੇ ਜੈਸੇ ਮਿਰ ਗਾਏ ਪ੍ਰਾਣ ਤਜੇ ਬਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੀਰੋ ਰਾਮ ਛੋੜ ਚਿਤ ਅਨਤ ਨਾ ਫਿਰੋ ਰਹਾਉ ਜਿਉਂ ਮੀਨਾ ਹੀਰੇ ਪਸ਼ੂਆਰਾ ਸੋਨਾ ਗੜਤੇ ਹੀਰੇ ਸੁਨਾਰਾ ਜਿਉਂ ਵਿਖੀ ਹੀਰੇ ਪਰ ਨਾਰੀ ਕੌੜਾ ਡਾਰਤ ਹੀਰੇ ਜੁਆਰੀ ਜੈ ਜੈ ਦੇਖੋ ਤੈ ਤੈ ਰਾਮਾ ਹਰ ਕੇ ਚਰਨ ਇਤ ਧਿਆਵੈ ਨਾਮਾ।

होए, पानी मरे ना बुझाया जाए, ऐसा दीवा नीर तराए, डोले बाओ न वड्डा होए, जापे ज्यों सिंघासन लोए, खत्री ब्राह्मण सूद के वैस, निरतन पाया गुणी हसांस, ऐसा दीवा बाले कोए, नानक सो पारंगत होए। राम कली महला पहला, तुद नो निबण मनन तेरा नाओ, साच पेट बैसन को ताओ, सत संतोख होवे अरदास, तां सुन साध बहाले पास, नानक बिरथा कोय न होए, ऐसी दरगह साचा सोए रहाओ, प्राप्त पोता कर्म पसाओ, तू दे बे मंगत जान चाओ, भांडे पाओ पवे तिते आए, तुरते छोड़ी कीमत पाए, जिन किछ किया सो किछ करे, अपनी कीमत आपे तहे, गुरमुख प्रगट होआ हर राय, ना को आवे ना को जाए, लोक ते कार कहे मंगत जन, मांगत मान न पाया, सह की गल्लां दर की बातां तैं तां कहण कहाया, मराम कली महला पहला, सागर में बूंद बूंद में सागर कबण बुझे बिद जाने, उत्पज चल ताप कर चीने आपे तत् पछाणे, ऐसा ज्ञान विचारे कोई तिस्ते मुक्त परम गत होई रहाओ, दिन में रहन रहन में दिनियर ओसन सीत विद सोई, ताके गित मत अवर न जाने गुरबिन समझ न होई, पुरख में नार नार में पुरका बुझो ब्रह्म ज्ञानी, धुन में ध्यान ध्यान में जानिया गुरमुख कथ कहानी, मन में जोत जोत में मनुआ पंच मिले गुर पाई, नानक तिनके सद बलिहारी जिन एक शब्द ले बलाई, राम कली महला पहला, जा हर प्रभ कृपा तारी ता होमें बिचो मारी, सो सेवक राम प्यारी जो गुर शब्दी बिचारी, सो हर जन हर प्रभ पावे एनस भगत करे दिन राती, लाज छोड़ हर के गुण गावे राव, तुन बाजे अनहद कोरा मन मान्या हर रस मोरा, गुर पूरे सच समाया गुर याद पुरख हर पाया, सब नाद वेद गुरवाणी मन राता सारंग पाणी, तै तीरथ वर्त तप सारे गुर मिलया हर निसतारे, जय आप गया पौ पागा गुर चरनी सेवक लागा, गुर सतगुर भरम चुकाया को नानक शब्द मिलाया, राम कली महला पहला, शादन भोजन मांगत पागे खुदिया दुष्ट जले दुखिया गे, गुरमत नहीं लेनी दुरमत पत खोई गुरमत भगत पावे जन कोई, जोगी जुगत सहज कर वासे एक दृष्ट कर एको कर देखिया भेखिया पाए शब्द तृपता से रहाओ, पंच मैल गड़िया दे तारी राम कला निबे पत सारी, धर टूटी गांडो सिर पार लकरी विखर जरी मंज पार, गुर का शब्द विचार जोगी दुख सुख सम करना सोग वियोगी, भुगत नाम गुर शब्द विचारी अस्तिर कंध जपे निरंकारी, सहज जगोटा बंधन ते छोटा काम क्रोध गुर शब्दी लोटा, मन में मुंद्रा हर गुर सरण नानक राम भगत जन तरण, एक ओंकार सत गुर प्रसाद राम कली महला तीजा घर पहला, सत युग सच कहे सब कोई कर कर भगत गुरमुख होई, सत युग धर्म पैर है चार गुरमुख बूझे को विचार, युग चारे नाम वड्याई होई जे नाम लागे सो मुक्त होवे, गुर बिन नाम न पावे कोई राओ, त्रेते एक कल की नींदोर पखंड वरत्या हर जानन दोर, गुरमुख बूझे सोजी होई अंतर नाम बसे सुख होई, द्वापर दूजे दुबदा होए परम पुलाने जाने दोए, द्वापर धर्म दोए पैर रखाए गुरमुख होवे ता नाम दृढ़ाए, कलयुग धर्म कला एक रहाए एक पैर चले माया मोह वधाए, माया मोह अत गुबार सतगुर पेटे नाम उधार, सब जुग में साचा एको सोई सब में सच दूजा नहीं कोई, साचे कीरत सच सुख होई
ਗੁਰਮੁਖ ਨਾਮ ਬਖਾਣੇ ਕੋਈ, ਸਭ ਜੁਗ ਮੈਂ ਨਾਮ ਹੀ ਉੱਤਮ ਹੋਈ, ਗੁਰਮੁਖ ਵਿਰਲਾ ਬੂਝੇ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਜੁਗ ਜੁਗ ਨਾਮ ਵਡਿਆਈ ਹੋਈ। ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਧਿਆਵੈ, ਨਾਮ ਜਪਤ ਨਾਮੇ ਸੁਖ ਪਾਵੈ, ਹਰ ਨਾਮੇ ਨਾਮ ਸਮਾਵੈ। ਗੁਰਮੁਖ ਭਗਤ ਕਰੋ ਸਦ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ, ਗੁਰਮਤ ਹਰ ਹਰ ਨਾਮ ਸਮਾਣੀ ਰਹੋ। ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ, ਜਿਸ ਬੜ ਭਾਗ ਹੋਵੇ ਬੜ ਮਸਤਕ, ਤਿੰਨ ਗੁਰਮਤ ਕੱਢ ਕੱਢ ਲੀਆ। ਰਤਨ ਜਵੇ ਹਰ ਲਾਲ ਹਰ ਨਾਮਾ, ਗੁਰ ਕਾਢ ਤਲੀ ਦਿਖਲਾਇਆ, ਭਾਗਹੀਣ ਮਨ ਮੁੱਖ ਨਹੀਂ ਲੀਆ, ਤ੍ਰਿਣ ਓਲੇ ਲਾਖ ਛਪਾਇਆ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇ ਹਰ ਪਾਵੈ, ਧੰਨ ਧੰਨ ਗੁਰਮਤ ਹਰ ਪਾਏ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਪਿਆ ਆਨੰਦ, ਹਰ ਨੀ ਕੀ ਕਥਾ ਸੁਣਾਏ, ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੁਹਾਏ ਰਹਾਉ। ਜੇ ਵੜ ਪਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਪੇਟਾਏ, ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਭਾਗ ਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਾਨੀ ਉਚੇ, ਨਰ ਨਿੰਦਕ ਡਾਂਸ ਲਗਾਏ। ਤਿਰਗ ਤਿਰਗ ਨਰ ਨਿੰਦਕ, ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ, ਸੇ ਹਰ ਕੇ ਚੋਰ ਬੇਮੁਖ, ਕਾਲੇ ਜਿਨ ਗੁਰ ਕੀ ਪਹਿਜ ਨ ਪਾਏ। ਦਇਆ ਦਇਆ ਕਰ ਰਾਖੋ ਹਰ ਜੀਉ, ਹਮ ਤੀਨ ਤੇਰੀ ਸ਼ਰਣਾਏ, ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਨ ਨੀਕੇ, ਤਿੰਨੀ ਉੱਪਰ ਹੱਥ ਬਤਾਵੈ, ਗੁਰਮੁਖ ਸਾਧ ਸਹੀ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੈ। ਰਾਮ ਮੁਕੋ ਹਰ ਜਨ ਮੇਲ ਮਨ ਪਾਵੈ, ਅਮਿਓ ਅਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੈ ਰਹਾਉ। ਹਰ ਕੇ ਲੋਗ ਰਾਮ ਜਨ ਉਤਮ, ਮਿਲੇ ਉਤਮ ਪਦਵੀ ਪਾਵੈ, ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰੀ ਠਾਕਰ ਖੁਸ਼ੀ ਕਰਾ, ਮੇਰਾ ਠਾਕਰ ਖੁਸ਼ੀ ਕਰਾਵੈ। ਸੇਵਕ ਜਨ ਸੇਵੇ ਸੇਵੜ ਪਾਗੇ, ਰਿਦ ਮਨ ਤਨ ਪ੍ਰੀਤ ਲਗਾਵੈ, ਬਿਨ ਪ੍ਰੀਤੀ ਕਰੇ ਬਹੁ ਵਾਤਾ, ਕੂੜ ਬੋਲ ਕੂੜ ਫਲ ਕਾ ਪਾਵੈ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੈ। ਹੋਂ ਕਾਟੋ ਕਾਟ ਵਾੜ ਸਿਰ ਰਾਖੋ, ਜਿਤ ਸੰਤ ਨਾਨਕ ਸੰਤ ਚੜ ਆਵੈ। ਰਾਮ ਕਲੀ ਮਹੱਲਾ ਚੌਥਾ, ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਟਹਿਲ ਨ ਲਾਈਐ, ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ, ਵੱਡ ਭਾਗੀ ਤਿਤ ਨਿਵਾਈਐ। ਰਾਮ ਮੋਕੋ ਹਰ ਜਨ ਕਾਰੇ ਲਾਈਐ, ਜਿਉਂ ਪਾਣੀ ਪੱਖਾ ਪੀਸੋ ਸੰਤ ਆਗੇ, ਪਗ ਮਲ ਮਲ ਤੋਰ ਮੁੱਖ ਲਾਈਏ ਰਹਾਉ। ਹਰ ਜਨ ਵੱਡੇ ਵੱਡੇ ਵੜੀ ਉਚੇ, ਜੋ ਸਤਿਗੁਰ ਮੇਲ ਮਿਲਾਈਐ, ਸਤਿਗੁਰ ਜੇ ਵੜ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਤਿਹਾਈਐ। ਸਤਿਗੁਰ ਸਰਨ ਪਰੇ ਤਿੰਨ ਪਾਇਆ, ਮੇਰੇ ਠਾਕੁਰ ਲਾਜ ਰਖਾਈਐ, ਇੱਕ ਆਪਣੇ ਸਵਾਏ ਆਏ ਬਹੇ ਗੁਰ ਆਗੇ, ਜਿਉਂ ਬਗਲ ਸਮਾਧ ਲਗਾਈਐ। ਬਗਲਾ ਕੰਗ ਨੀਚ ਕੀ ਸੰਗਤ, ਜਾਏ ਕਰੰਕ ਵੀ ਖੂਹ ਮੁੱਖ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ। ਰਾਮ ਕਲੀ ਮਹੱਲਾ ਚੌਥਾ, ਸਤਿਗੁਰੂ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲੱਗੇ ਗੁਰ ਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਵਿਨਿਆਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਖਾਇਆ ਰਹਾਓ। ਮੇਰੇ ਇੱਕ ਕਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਧਨ ਧਨ ਵੱਡ ਭਾਗ ਗੁਰ ਸਰਣੀ, ਆਏ ਹਰ ਗੁਰ ਮਿਲ ਦਰਸ਼ਨ ਪਾਇਆ। ਮੈਂ ਅਵਰ ਨ ਕੋਈ ਸੂਜੈ ਬੂਜੈ, ਮਨ ਹਰ ਜਪ ਜਪੋ ਜਪਾਇਆ, ਨਾਮ ਹੀਣ ਫਿਰੇ ਸੇ ਨਕਟੇ, ਤਿਨ ਕਸ ਕਸ ਨੱਕ ਵਡਾਇਆ। ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ,
ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੇ ਹਰਿ ਉਰ ਧਾਰੈ। ਜੀ ਦਾਨ ਗੁਰ ਪੂਰੇ ਦੀਆ, ਹਰਿ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਪਾਈ, ਤਨ ਤਨ ਵੱਡ ਭਾਗ ਹਮਾਰੇ। ਰਹਾਓ ਕੋਟ ਕੋਟ ਤੇ ਤੀਸ ਤੇ ਆਵੇ, ਤਾਂ ਕਾ ਅੰਤ ਨ ਪਾਵੇ ਪਾਰੇ। ਹਿਰਦੇ ਕਾਮ ਕਾਮਣੀ ਮੰਗੇ, ਰਿਦ ਮੰਗੇ ਹਾਥ ਪਸਾਰੇ। ਹਰ ਜਸ ਜਪ ਜਪ ਵੱਡਾ ਬਣੇਰਾ, ਗੁਰਮੁਖ ਰਖੋ ਰਧਾਰੇ। ਜੇ ਵੱਡ ਪਾਗ ਹੋਵੇ ਤਾਂ ਪਾਈਏ, ਜੇ ਵੱਡ ਪਾਗ ਹੋਵੇ ਤਾਂ ਜਪੀਏ, ਹਰ ਪਹੁ ਜਲ ਪਾਰ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੇ ਜਨ ਕੰਠ ਜਨ ਧਾਰੈ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਵਾਰ ਕੇ ਹਰ ਪ੍ਰਿਤ ਪਾਰੇ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ।

ਕੋਈ ਵਾਂਛੇ ਪੈਸ ਕੋਈ ਸਿਰ ਗਿੰਦੋ ਕੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੁਆ ਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਤੋ ਇਹ ਤੋ ਚਲਤ ਪਿਆ ਰਹੋ ਅਗਲੀ ਕਿਛ ਖਬਰ ਨਾ ਖਾ ਪਾਈ ਰੋਵਣ ਹਾਰ ਵੀ ਉਠ ਸਿਧਾਈ ਭਰਮ ਮੋਕੇ ਬਾਂਦੇ ਬੰਦ ਸੁਪਨ ਪਿਆ ਪਖਲਾਏ ਅੰਧ ਇਹੋ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨੈ ਕੋ ਮੂਆ ਨਾ ਮਰਨੇ ਜੋਗ ਨੈ ਬਿਨ ਸੇ ਅਵਿਨਾਸੀ ਹੋਗ ਜੋ ਇਹੋ ਜਾਣੋ ਸੋ ਇਹੋ ਨਾਹੀ ਜਾਣਣ ਹਾਰੇ ਕੋ ਬਲ ਜਾਓ ਕੋ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਬਹਿ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੋਂ ਜੀਵੈ ਫਿਰ ਨਾ ਖਾਈ ਮਹਾਕਾਲ ਰਹੋ ਕੋਟ ਜਨਮ ਪਰਮ ਪਰਮ ਭਰਮ ਆਇਓ ਬੜੇ ਪਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀਂ ਉਧਾਰ ਬਾਬਾ ਨਾਨਕ ਆਖੇ ਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖਟ ਬੀਏ ਕਾ ਵਾਤ ਬਖਾਨੇ ਦਸ ਅਸਟੇ ਮਿਲੇ ਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਹਿਆ ਕਿੰਗੁਰੀ ਅਨੂਪ ਵਾਂਜੇ ਜੋਗੀਆ ਮਤ ਵਾਰੋ ਰੇ ਰਹਾਉ ਪ੍ਰਥਮੇ ਵਸਿਆ ਸਤਿ ਕਾ ਖੇੜਾ ਤ੍ਰਿਤੀਏ ਮੈਂ ਕੁਛ ਪਿਆ ਦੂਤੇਣਾ ਦੁਤੀ ਅਰਧ ਅਰਧ ਸਮਾਇਆ ਏਕ ਰਿਆ ਤਾਂ ਏਕ ਦਿਖਾਇਆ ਏਕੇ ਸੂਤ ਪਰੋਏ ਮਣੀਏ ਗਾਟੀ ਪਿੰਨ ਪਿੰਨ ਪਿੰਨ ਤਣੀਏ ਫਿਰਤੀ ਮਾਲਾ ਬਹੁ ਬਿਧ ਪਾਏ ਖਿੱਚਿਆ ਸੋਤ ਤਾਂ ਆਈ ਥਾਏ ਚੌ ਮੈਂ ਏਕੇ ਮੱਟ ਹੈ ਕੀਆ ਤੈਂ ਵਿਖੜੇ ਥਾਂ ਨਾਨਕ ਖਿੜਕੀਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਉਂ ਕਿੰਗਰੀ ਅਨੂਪ ਵਾਜੇ ਸੁਣ ਜੋਗੀ ਕੇ ਮਨ ਮਿੱਠੀ ਲਾਗੈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਤਾਂਗਾ ਲੈ ਕੇ ਲਾਈ ਥਿੰਗਲੀ ਨੌ ਨਾੜੀ ਸੋਆ ਹੈ ਆਸਤੇ ਅੱਬੇ ਕਾ ਕਰ ਡੰਡਾ ਤਰਿਆ ਕਿਆ ਤੂੰ ਜੋਗੀ ਘਰ ਬਹਿ ਪੜਿਆ ਜਪ ਨਾਥ ਦਿਨ ਰਹਿਣ ਆਈ ਤੇਰੀ ਖਿੰਤਾ ਦੋ ਤਿਹਾਈ ਰਹਾਉ ਗਹਿਰੀ ਵਿਭੂਤ ਲਾਏ ਬੈਠਾ ਤਾੜੀ ਤੇਰੀ ਮੇਰੀ ਤੇਰੀ ਮੁੰਦਰਾ ਤਾਰੀ ਮਾਂਗੇ ਟੂਕਾ ਤ੍ਰਿਕਤ ਨਾ ਪਾਵੈ ਨਾਥ ਛੋੜ ਲਾ ਜਾਚੇ ਲਾਜ ਨਾਵੈ ਚੱਲ ਚਿੱਤ ਜੋਗੀ ਆਸਣ ਤੇਰਾ ਸਿੰਘੀ ਵਾਜੇ ਨਿਤੂ ਦਾ ਸਿਰਾ ਗੁਰ ਗੋਰਖ ਕੀ ਤੈਂ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੈ ਜਾਈ ਜਿਸਨੂੰ ਹੁਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਖਿੰਤਾ ਨਾਮੇ ਵਸਤਰ ਜਨ ਨਾਨਕ ਜੋਗੀ ਹੋ ਆਸਥਿਰ ਇਉਂ ਜਪਿਆ ਨਾਥ ਦਿਨ ਰਣਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਣ ਸੋਈ ਆਨ ਨ ਦਿਸੇ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਨ ਐਸੋ ਰੇ ਹਰ ਰਸ ਮਿੱਠਾ ਗੁਰਮੁਖ ਕਿੰਨੇ ਵਿਰਲੇ ਡੀਠਾ ਰਹਾਉ ਨਿਰਮਲ ਜੋ ਤੇ ਅੰਮ੍ਰਿਤ ਹਰ ਨਾਮ ਪੀਬ ਤਮਰ ਭਏ ਨੇਹ ਕਾਮ ਤਨ ਮਨ ਸੀਤ ਲਗਨ ਨਿਭਾਰੀ ਅਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕਿਛ ਤੇਰਾ ਸਦ ਬਲਿਹਾਰ ਜਾਓ ਲੱਖ ਵੇਰਾ ਤਨ ਮਨ ਜੀਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਜ ਨਿਵਾਜਿਆ ਖੋਲ ਕੇ ਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕੋ ਨਾਨਕ ਸਭ ਪੜਦਾ ਟੋਟਾ ਹੋ ਤੇਰਾ ਤੂੰ ਮੈਂ ਮਨ ਉਠਾ ਰਾਮ ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕੋ ਹੋ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਦ ਤੂਰੇ ਸਤਿਗੁਰ ਰਹਾਉ ਮੈਂ ਮਾਂਜਾਂ ਕੀ ਗਹਿਰ ਗੰਭੀਰ ਹੋਏ ਨਿਹਾਲ ਦੇ ਜਿਸ ਤੀਰ ਜਾਂ ਕੇ ਬੰਧਨ ਕਾਟੇ ਰਾਏ ਸੋ ਨਰ ਵੋਹਰ ਨਾ ਜੋਨੀ ਪਾਏ ਜਾਂ ਕੇ ਅੰਤਰ ਪ੍ਰਗਟਿਓ ਆਪ
ताको नाही दुख संताप, लाल रतन ते सपाले परया, सगल कुटुंब हो जान ले तरिया, नाक च परम ना दुबदा दूजा, एको एक निरंजन पूजा, जात कत देखो आप दयाल, को नानक प्रभ मिले रसाल। राम कली महला पंजमा, तन ते छुटकी अपनी तारी, प्रभ की आग्या लगी प्यारी, जो कुछ करे सो मन मेरे मीठा, ताई हो चर्ज नैनों डीठा, अब मोए जानी रे मेरी गई बुलाए, बुझ गई तृष्णा निवारी ममता, गुर पूरे लियो समझाए रहाओ, कर कृपा राख्यो गुर सरण, गुर पकराए हर के चरण, बेस बुसियो जा मन ठहराने, गुर पार ब्रह्म एक ही जाने, जो जो किनो हम तिसके दास, प्रभ मेरे को सगल निवास, ना को दूत नाही बैराई, गल मिल चाले एक है पाई, जा को गुर हर दिए सुखा, ता को बोहर ना लागे दुखा, आपे आप सर्ब प्रित पाल, नानक रातो रंग गोपाल। राम कली महला पंजमा, मुख ते पड़ता टीका सहत, हिरदे राम नहीं पूर्ण रहत, उपदेश करे कर लोक दिरावे, अपना कया अपना कमावे, पंडित वेद विचार पंडित, मन का क्रोध निवार पंडित, रहाओ आगे राख्यो साल ग्राम, मन कीनो दै दिस विश्राम, तिलक चरावे पाई पाए, लोक पचार आंद कमाए, खट कर मार आसन तोते, भागट ग्रह पड़े नित पोती, माला फेरे मंगे विभूत, ए विद कोई न तरियो मीत, सो पंडित गुर शब्द कमाए, त्रै गुण की ओ सूत्र हिमाए, चतर वेद पूर्ण हर नाए, नानक तिसके सरणी पाए। राम कली महला पंजमा, कोट बिघन नहीं आवे नीर, अनक माया है तां की चेर, अनक पाप तां के पाणी हार, जाको माया पई करतार, जिसे सहाय होए भगवान, अनक जतनु आके सरंजाम लहाओ, करता राखे कीता कौन, कीरी जीतो सगला पवन, ब्यांत मै माता की केतक वारण, बल बल जाइए ताके चरण, तिन ही किया जप तप ध्यान, अनक प्रकार किया तिन दान, भगत सोई कल मैं परवान, जाको ठाकर दिया मान, साध संग मिल पहे परगास, सहज सुखास निवास, पूरे सतगुर दिया विसास, नानक होए दासन दास। राम कली महला पंजमा, दोस न दीजे काहून लोग, जो कमावन सोई पोग, अपन कर मापे ही बंद, आवन जावन माया तंद, ऐसी जानी संत जनी, प्रगास पया पूरे गुरवचनी, रहो तन तन कलत मिथ्या बिस्थार, है वर गै वर चालन हार, राज रंग रूप सब कूर, नाम बिना होए जासी तूर, परम पूले वाद अंकारी, संग नाही रे सगल पसारी, सोग हरख मैं दे विरधानी, साकत ही भी किरत बिहानी, हर का नाम अमृत कल माही, इहो निधान साधु पाए, नानक गुर गोबिंद तिस तोठा, घट घट रमैया तैन ही डिठा। राम कली महला पंजमा, पंच शब्द तै पूरन नाद, अनहद वाजे चार्ज विस्माद, खेल करे संत हर लोग, पार ब्रह्म पूरन निर्योग, सुख सहज आनंद पवन, साध संग वैस गुण गावे, तै रोग सोग नहीं जन्म मरण, रहाओ ऊहा सिमरे केवल नाम, बिरले पावे हो विश्राम, पूजन पाओ कीर्तन आधार, नेह चले आसन वे सुमार, डिग न डोले कतु न तावे, गुर प्रसाद कोई हो महल पावे, परम पै मो न माया जाल, सुन समाद प्रभु कृपाल, ताका अंत न पारा वार, आपे गुप्त आपे पासार, जाके अंतर हर हर स्वाद, कहन न जाई नानक विस्माद। राम कली महला पंजमा,
ਪੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤੇ ਚਰਨ ਮਾਥਾ ਮੇਰੋ ਪੌਂਤ, ਅਨਕ ਵਾਰ ਸੰਤ ਹੈ ਡੰਡੌਤ, ਇਹੋ ਮਨ ਸੰਤਨ ਕਹਿ ਬਲਿਹਾਰੀ, ਜਾਂ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਤਹਰੀ ਰਹਾਓ, ਸੰਤੇ ਚਰਨ ਤੋਏ ਤੋਏ ਪੀਵਾਂ, ਸੰਤੇ ਦਰਸ਼ ਪੇਖ ਪੇਖ ਜੀਵਾਂ, ਸੰਤ ਹੈ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ, ਸੰਤ ਹਮਾਰਾ ਰਾਖਾ ਪੜਦਾ, ਰਾਖਿਆ ਪੜਦਾ, ਸੰਤ ਪ੍ਰਸਾਦ ਮੋਹੇ ਕਭੂ ਨਾ ਕੜਦਾ, ਸੰਤ ਹੈ ਸੰਗ ਦਿਆ ਕਿਰਪਾਲ, ਸੰਤ ਸਹਾਈ ਪਏ ਦਿਆਲ, ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ, ਜੀ ਜੰਤ ਸਗਲੇ ਪ੍ਰਿਤ ਪਾਲ, ਨਾਨਕ ਸੰਤ ਹੈ ਦੇਖ ਨਿਹਾਲ, ਰਾਮ ਕਲੀ ਮਹੱਲਾ ਪੰਜਵਾਂ, ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਵਿਖੇ ਜੰਜਾਲ, ਇਸ਼ਟ ਮੀਤ ਜਾਣ ਸਭ ਛਲੇ, ਹਰ ਹਰ ਨਾਮ ਸੰਗ ਤੇਰੇ ਚਲੇ, ਰਾਮ ਨਾਮ ਗੁਣ ਗਾਏ ਲੇ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛੋ ਨਾ ਕਹੇ ਰਹਾਉ, ਬਿਨ ਹਰ ਸਗਲ ਨਿਰਾਰਥ ਕਾਮ, ਸੋਏ ਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖਾ, ਇਹਾਂ ਉਹਾਂ ਤੇਰੋ ਊਜਲ ਮੁਖਾ, ਕਰ ਕਰ ਥਾਕੇ ਵਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੇ ਜਨ ਕੋਏ, ਤਾਂ ਕੀ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪਰਵਾਣ, ਨਾਨਕ ਦਾਸ ਤਾਂ ਕੇ ਕੁਰਬਾਨ, ਰਾਮ ਕਲੀ ਮਹੱਲਾ ਪੰਜਵਾਂ, ਸਿੰਚੇ ਦਰਬ ਦੇ ਦੁੱਖ ਲੋਗ, ਤੇਰੇ ਕਾਜ ਨਾ ਅਵਰਾ ਜੋਗ, ਕਰੰਕਾਰ ਹੋਏ ਵਰਤੇ ਅੰਧ, ਜਮ ਕੀ ਜੇਵੜੀ ਤੂੰ ਆਗੇ ਬੰਦ, ਛਾੜ ਵਿਡਾਣੀ ਤਾਤ ਮੂੜੇ, ਇਹਾਂ ਵਸਣਾ ਰਾਤ ਮੂੜੇ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਰਾਚ ਰਹੋ ਤੂੰ ਸੰਗ ਸੁਪਨਾ ਰਹੋ, ਬਾਲ ਬਿਬਾਸਾ ਵਾਰ ਕੇ ਅੰਧ, ਭਰ ਜੋਵਨ ਲਾਗਾ ਦੁਰਗੰਧ, ਤ੍ਰਿਤੀਆ ਬਿਬਾਸਾ ਸਿੰਚੇ ਮਾਏ, ਬਿਰਧ ਭਇਆ ਛੋੜ ਚੱਲਿਓ ਪਛਤਾਏ, ਚਰੰਕਾਲ ਪਾਈ ਦੁਰਲੱਭ ਦੇ, ਨਾਮ ਬਿਹੋਣੀ ਹੋਈ ਖੇ, ਪਸੂ ਪ੍ਰੇਤ ਮੁਗਧ ਤੇ ਬੁਰੀ, ਤਿਸ ਨ ਬੂਝੇ ਜਿਨ ਇਹ ਸ੍ਰੀ, ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ, ਤੁਮੇ ਛੁਡਾਵੋ ਛੁਟਕੇ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਧ, ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਣਾਈ ਕਾਛ, ਤਿਸ ਸੰਗ ਰਹਿਓ ਆਣਾ ਰਾਜ, ਪ੍ਰਿਤ ਪਾਰੇ ਨਿਤ ਸਾਰ ਸਮਾਨੇ, ਅੰਤ ਕੀ ਵਾਰੀ ਊਠ ਸਿਧਾਰੇ, ਨਾਮ ਬਿਨਾ ਸਭ ਝੂਠ ਪੁਰਾਣੀ, ਗੋਬਿੰਦ ਭਜਨ ਵਿਨ ਅਵਰ ਸੰਗ ਰਾਤੇ, ਤੇ ਸਭ ਮਾਇਆ ਮੂਠ ਪੁਰਾਣੀ, ਰਹਾਓ ਤੀਰਥ ਨਾਇ ਨਾ ਉਤਰ ਸਮੈਲ, ਧਰ ਕਰਮ ਧਰਮ ਸਭ ਹੋਮੇ ਫੈਲ, ਲੋਕ ਪਚਾਰੇ ਗਤ ਨਹੀਂ ਹੋਏ, ਨਾਮ ਬਿਹੋਣੇ ਚੱਲ ਸਹਿਰ ਹੋਏ, ਬਿਨ ਹਰ ਨਾਮ ਨਾ ਟੂਟਸ ਪਟਲ, ਸੋ ਦੇ ਸਾਸਤਰ ਸਿਮਰਤ ਸਗਲ, ਸੋ ਨਾਮ ਜਪੇ ਜਿਸ ਆਪ ਜਪਾਏ, ਸਗਲ ਫਲਾ ਸੇ ਸੁਖ ਸਮਾਏ, ਰਾਖਣ ਹਾਰੇ ਰੱਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹੱਥ, ਜਿਤ ਲਾਵੇ ਤਿਤ ਲਾਗੇ ਸਵਾਮੀ, ਨਾਨਕ ਸਾਹਿਬ ਅੰਤਰ ਜਾਮੀ, ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਛ ਕਰੇ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗ ਪਤਿਆਨਾ, ਡੋਲਨ ਤੇ ਝੂਕਾ ਠਹਿਰਾਇਆ, ਸੱਤ ਮਾਹੇਲੇ ਸੱਤ ਸਮਾਇਆ, ਦੁੱਖ ਗਿਆ ਸਭ ਰੋਗ ਗਿਆ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਪਾਇਆ ਰਹਾਉ, ਸਗਲ ਪਵਿੱਤਰ ਸਭ ਨਿਰਮਲਾ, ਜੋ ਵਰਤਾਏ ਸੋਈ ਭਲਾ, ਜੈ ਰਾਖੇ ਸੋਈ ਮੁਕਤ ਤਾਨ, ਜੋ ਜਪਾਏ ਸੋਈ ਨਾਮ, ਅੱਠ ਸੱਠ ਤੀਰਥ ਜੈ ਸਾਧ ਪੱਗ ਰਤ ਹਰੇ, ਤੈ ਬੁਕੰਠ ਜੈ ਨਾਮ ਉਚਰੈ, ਸਰਬਨੰਦ ਜਬ ਦਰਸ਼ਨ ਪਾਈਐ, ਰਾਮ ਗੁਣਾ ਨਿਤ ਨਿਤ ਹਰ ਗਾਈਐ, ਆਪੇ ਕਟ ਕਟ ਰਿਆ ਬਿਆਪ, ਦਿਆਲ ਪੁਰਖ ਪ੍ਰਗਟ ਪ੍ਰਤਾਪ, ਕਪਟ ਖੁਲਾਨੇ ਭਰਮ ਨਾਠੇ ਦੂਰੇ, ਨਾਨਕ ਕੋ ਗੁਰ ਪੇਟੇ ਪੂਰੇ, ਰਾਮ ਕਲੀ ਮਹੱਲਾ ਪੰਜਵਾਂ,
ਕੋਟ ਜਾਪ ਤਾਪ ਵਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੇ ਗੁਰਮੁਖ ਨਾਮ ਨਿਮਖ ਰਿਧੇ ਵਸੇ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹੋ ਸੂਰ ਵੀਰ ਤੀਰਜ ਮਤ ਪੂਰਾ ਸਹਿਜ ਸਮਾਧ ਧੁਨ ਗੈਰ ਗੰਭੀਰਾ ਸਦਾ ਮੁਕਤ ਤਾਂ ਕੇ ਪੂਰੇ ਕਾਮ ਜਾਂ ਕੇ ਰਿਧੇ ਵਸੇ ਹਰ ਨਾਮ ਸਗਲ ਸੁਖ ਆਨੰਦ ਰੋਗ ਸਮਦਰਸੀ ਪੂਰਨ ਨਿਰਯੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾਂ ਕੇ ਨਾਮ ਬਸੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਏ ਉਤਰੈ ਚਿੰਦ ਨਾਨਕ ਕੋ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੀ ਨ ਥਾਵੇਂ ਥਾਉ ਗੁਰ ਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਾਸੇ ਪਉ ਜਲ ਪਾਰ ਪਰ ਲਾ ਰਹਾਓ ਨਾਮ ਨਿਦਾਨ ਧਿਆਏ ਮਨ ਅਟਲ ਤਾਂ ਛੋਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੇ ਹਰ ਕੇ ਰੰਗ ਛੋੜ ਸਿਆਣਪ ਬਹੁ ਚਤਰਾਈ ਮਨ ਬਿਨ ਹਰ ਨਾਵੇ ਕਾਏ ਨਾ ਜਾਏ ਨਾ ਕਾਈ ਦਇਆ ਤਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇਲ ਆਗੇ ਜਮ ਸਿਉ ਹੋਏ ਨਾ ਮੇਲ ਅੰਗ ਬੁੱਧ ਕਾ ਪਇਆ ਬਿਨਾਸ ਦੁਰਮਤ ਹੋਏ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅੰਕਾਰ ਨ ਕਾਜੇ ਕੁਸਲ ਸੇਤੀ ਕਰ ਜਾਏ ਪੰਡਿਤ ਰਹੋ ਹਰ ਕਾ ਜਸ ਨਿਦਲੀਆਂ ਲਾਵ ਪੂਰਨ ਪਏ ਮਨੋਰਥ ਸਾਭ ਦੁਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਣਤ ਪਵਿੱਤ ਜੇ ਬਾ ਭਗਤ ਪਾਈ ਗਤ ਮਿਤ ਸੋ ਪ੍ਰਵਾਨ ਜਿਸ ਹਿਰਦੇ ਵਸਾਈ ਨਾਨਕ ਤੇ ਜਾਨੀਓ ਤਮ ਪਾਈ ਰਾਮ ਕਲੀ ਮਹੱਲਾ ਪੰਜਵਾਂ ਗੌ ਕਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕੋ ਨਾਨਕ ਜੋ ਤਿਆਗ ਦਈ ਅਬੋ ਚਰਣੀ ਜਾਏ ਆਏ ਪਰੀ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਪੇਟ ਤੇ ਉਧਾਰ ਰਹਾਓ ਜਬ ਉਸ ਕੋਈ ਦੇਵੇ ਮਾਨ ਤਬ ਆਪਸ ਉਪਰ ਰੱਖੇ ਗੁਮਾਨ ਜਬ ਉਸ ਕੋਈ ਮਨ ਪਰ ਹਰੇ ਤਬ ਉਹ ਸੇਵਕ ਸੇਵਾ ਕਰੇ ਮੁਖ ਬਿਗੇ ਬੈਰਾਵੇ ਅੰਤ ਠਗਾਵੈ ਇੱਕ ਤਠੋਰੋ ਕਹੀ ਨਾ ਸਮਾਵੈ ਉਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਨੀ ਕਿਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਸੋ ਕਛੂ ਨਾ ਲਹੇ ਇਸੇ ਤਿਆਗ ਸਤ ਸੰਗਤ ਕਰੇ ਵਡਭਾਗੇ ਨਾਨਕ ਹੋ ਤਰੇ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਬ ਮੈਂ ਪੇਖ ਪੂਰਨ ਪੁਰ ਰਹਿਆ ਪ੍ਰਭੇਕ ਰਤਨ ਮੋਲ ਰਿਦੇ ਮੈਂ ਜਾਣ ਆਪਣੀ ਵਸ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਬੜੇ ਭਾਗ ਹੋਵੇ ਤੋ ਪਾਈਏ ਬਿਨ ਜਿਹ ਬਾਕਿਆ ਜਾਣੇ ਸਵਾਦ ਰਹਾਓ ਅੱਠ ਦਸ ਵੇਦ ਸੁਣੇ ਨੈਂਡੋਰਾ ਕੋਟ ਪ੍ਰਗਾਸ ਨਾ ਦਿਸੇ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗ ਰਸੇ ਜਿਸ ਨਹੀਂ ਬੁਝਾਵੇ ਸੋ ਕਿਤ ਵਿਦ ਬੂਝੇ ਜਾਨਣ ਹਾਰ ਰਿਆ ਪ੍ਰਭ ਜਾਨ ਓਤ ਪੋਗਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵੇ ਨਾਨਕ ਤਿੰਨ ਜਮ ਨੇੜ ਨਾ ਆਵੇ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀਓ ਪਵਿੱਤ ਹਰ ਤਨ ਰਾਸ ਨਿਰਾਸ ਏ ਵਿੱਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਵਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਓ ਆਏ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧ ਕੇ ਸੰਗ
ਮਨ ਤਨ ਰਾਤੋ ਹਰ ਕੇ ਰੰਗ ਰਾਖੇ ਰਾਖਣ ਹਾਰ ਦਿਆਲ ਨਾ ਕਿਛ ਸੇਵਾ ਨਾ ਕਿਛ ਕਹਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਬੂੜਤ ਦੁੱਖ ਮੈਂ ਕਾਢ ਲਿਆ ਸੁਣ ਸੁਣੀ ਉਪਜਿਓ ਮਨ ਮੈਂ ਚਾਓ ਆਠ ਪੈਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਬਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਂ ਹੂੰ ਕਾ ਜਤਨ ਜੋ ਸਾਂਚੇ ਸੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ ਅਪਾਗੇ ਤੇ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਡਾਰਿਓ ਮਨ ਮਾਹੀ ਹਰ ਨਾ ਚੇਤਿਓ ਮਨ ਮਾਹੀ ਰਹਾਓ ਅੰਮ੍ਰਿਤ ਕੌਰਾ ਬੀਖਿਆ ਮਿੱਠੀ ਸਾਕਤ ਕੀ ਵਿਦ ਨੈਣੋ ਡਿਠੀ ਕੂੜ ਕਪਟ ਅੰਕਾਰ ਗ੍ਰੀ ਜਹਨਾ ਨਾਮ ਸੁਣਤ ਜਨ ਵਿਛੁ ਅਡਸਾਨਾ ਮਾਇਆ ਕਾਰਣ ਸਦ ਹੀ ਚੂਰੇ ਮਨਮੁਖ ਕਵੇ ਨ ਉਸਤਤ ਕਰੇ ਨਿਰਪੋ ਨਿਰੰਕਾਰ ਦਾ ਤਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ ਸਭ ਸਾਹਾ ਸਿਰ ਉੱਚ ਸਾਚਾ ਸਾਹੋ ਬੇਮਹਤਾਜ ਪੂਰਾ ਪਾਤਸ਼ਾਹੋ ਮੋਹ ਮਗਨ ਲਪਟਿਓ ਪਰਮ ਗ੍ਰਹਿ ਨਾਨਕ ਤਰੀਏ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਸ ਜਪੋ ਹਰ ਨਾਉ ਆਗੇ ਦਰ ਗੈ ਪਾਵੋ ਥਾਉ ਸਦਾ ਆਨੰਦ ਨ ਹੋਵੀ ਸੋਗ ਕਬੂ ਨ ਵਿਆਪੇ ਹੋਮੇ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਣੀ ਰਹੋ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੇ ਨ ਤਾਰ ਸਗਲ ਪਾਵਨ ਚਾਲੇ ਸੰਗ ਭਵ ਜਲ ਤਰੀਏ ਪ੍ਰਭ ਕੈ ਰੰਗ ਦੇਹੀ ਤੋਏ ਨ ਉਤਰੇ ਮੈਲ ਹਉਮੈ ਵਿਆਪੇ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਹਾਲ ਮਨ ਤੇ ਕਬੂ ਨ ਵਿਸਰ ਗੋਪਾਲ ਤੇਰੇ ਦਾਸ ਕੀ ਹੋਮਾ ਤੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪ੍ਰਾਰ ਬ੍ਰਹਮ ਸੋ ਧਿਆਇ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰੇ ਤੁਧ ਬਿਨ ਦੂਜਾ ਨਾਹੀ ਠਾਉ ਰਹਾਉ ਜਪ ਜਪ ਜੀਵਾਂ ਤੇਰਾ ਨਾਉ ਆਗੇ ਦਰ ਗੈ ਪਾਵੋ ਠਾਉ ਦੂਰ ਅੰਧੇਰਾ ਮਨ ਤੇ ਜਾਏ ਦੁਰਮਤ ਬਿਨ ਸੇ ਰਾਚੇ ਹਰ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਪੋ ਪਾਗਾ ਨਿਰਭਉ ਮਨ ਵਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਧਨ ਲਾਹੇ ਤੋਟ ਨਾਵੇ ਖੁੱਟ ਭੰਡਾਰ ਨਾਨਕ ਭਗਤ ਸੋਹੇ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕੁਛ ਤੋਟ ਨਾ ਆਵੇ ਅੰਤ ਨਹੀਂ ਹਰ ਪਾਰਾ ਵਾਰ ਰਹੋ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਵਾਣੀ ਪੂੰਜੇ ਸੰਤਨ ਹੱਥ ਰਾਖੇ ਕੁੰਜੇ ਸੁਨ ਸਮਾਧ ਗੁਫਾ ਤੈ ਆਸਣ ਕੇਵਲ ਬ੍ਰਹਮ ਪੂਰਨ ਤਹਿ ਵਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜੇ ਸਾਪ ਦਿਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮੈਂ ਮਨ ਜਾਣੇ ਵੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੇ ਸੁਣ ਸੁਣੇ ਅਵਰ ਬਖਾਨੇ ਰਹਾਉ ਸੰਕਰਾ ਨਹੀਂ ਜਾਣੇ ਪੇਵ ਖੋਜਤ ਹਾਰੇ ਦੇਵ ਦੇਵੀਆ ਨਹੀਂ ਜਾਣੇ ਮਰਮ ਸਭੀ ਉਪਰ ਅਲੱਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਬਿਸ਼ੋਰੇ ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਜੋ ਬੋਲੇ ਸੋ ਪੇਖੇ ਆਖੀ ਨਹੀਂ ਲੇਪ ਤਿਸ ਪੁੰਨ ਨ ਪਾਪ ਨਾਨਕ ਕਾ ਪ੍ਰਭ ਆਪੇ ਆਪ ਰਾਮ ਕਲੀ ਮਹੱਲਾ ਪੰਜਵਾਂ
किछो काज ना कियो जान, सुरत मत नाही कुछ ज्ञान, जाप ताप सील नहीं धर्म, किछ न जानो कैसा कर्म। ठाकुर प्रीतम प्रभ मेरे, तुझ बिन दूजा वर न कोई, पुल्ले चोके प्रभ तेरे, रहो रिद्ध न बुद्ध न सिद्ध परगास, बिखे व्याद के गाव में वास, कर्ण हार मेरे प्रभ एक, नाम तेरे की मन में टेक, सुन सुन जीवो माने हो विश्राम, पाप खंडन प्रभ तेरो नाम, तू अगनत जी का दाता, जिसे जनावे तिन तू जाता, जो पायत स तेरी आस, सगल राधे प्रभ गुण तास, नानक दास तेरे को

ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੇਵਕ ਪਰਿਵਾਰਾਂ ਵੱਲੋਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ। ਆਓ ਪਾਵਨ ਬਾਣੀ ਸ਼੍ਰੀ ਸੁਖਮਨੀ

ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਮ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਜਪ ਨਿਧ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ

ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਾਂ ਭਿਆਨ ਦੂਤ ਜਮਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚਲੈ।

ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ।

ਹਰ ਜਨ ਕੈ ਹਰ ਨਾਮ ਨਿਧਾਨ, ਪਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਵਿਵੇਕੈ।

ਐਸਾ ਛੋੜ ਛੋੜ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾ ਨਹਿ ਜੋ ਹੋਵਨ ਸੋ ਦੂਰ ਪਰਾ ਨਹਿ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ।

ਸੰਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਈ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ।

ਜ਼ਾਦਿਆ ਸੁਹਸਤੇ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਤੇਰੀ ਮਨਬੰਤ ਬਨਾਈ ਉਠਤ ਬੈਠ ਸਤ ਸਹਿਤੇ ਆਹੀ ਤਿਸ ਤੇ ਆਹੇ ਜੋ ਇੱਕ ਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ।

ਤਾਕਤ ਲਾਗੋ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ।

ਵਚਨ ਕਈ ਕੋਟ ਸਿੱਧ ਜਤਿ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪਿਉ ਪਾਏ ਕਈ ਕੋਟ ਪਾਥਰ ਬ੍ਰਖ ਨਿਪਜਾਏ।

ਚੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਤਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੇ ਕਈ ਕੋਟ ਰਾਜਸਤਮ ਸਤਿਕ

ਸੁਖਮ ਸੋਈ ਅਸਤੂਲ। ਨੈ ਕਿਛ ਜਨਮੈ ਨੈ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ, ਆਵਨ ਜਾਵਨ ਦਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।

ਪਛਤਾਨਾ ਜਿਸ ਦੇ ਉਪਜੇ ਦੇ ਸਮਾਏ ਸਮਾਏ ਹੋਏ ਸੁਖ ਨਿਦਾਨ ਉਹਨੂੰ ਬਣੇ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ।

ਪਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸੋ ਕੋ ਨਿਤ ਬੰਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਬਾ ਕੋ ਕਰੇ ਭਲੀ ਕਰਨੀ।

ਸਿਸ ਗੁਨਾਲ ਸਾਗਰਾ ਸਰਣਾ ਸਮਾਲ ਸ਼ਾੜ ਸਿਆਣ ਬਸਗਲੀ ਮਨਾ ਸਾ ਸੰਗਾ ਵੀ ਸਤਨਾ ਹਰ ਪੂੰਜੀ ਸੰਜ ਕਰੋ ਵਿਹਾਰੀਆਂ ਸੁਧਰ ਗੇ ਜੈਕਾਰ ਸਰਬ ਨਰੰਤਰੇ ਕੋ ਦੇਖਾ ਕੋ ਨਾਨਕ ਜਾ ਕੈ ਮਸਤਾ ਲੇਖ ਏਕੋ ਜਾਪ ਏਕੋ ਸਾਲਾਹੀ ਏਕ ਸਿਮਰੇ ਕੋ

ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪ੍ਰਿਆ ਤੋ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾ

ਭਗਤ ਕਰੋ ਪ੍ਰਭਕੀ ਨੇ ਨੀਤ ਏ ਕੋਟੇ ਕੂ ਆਧਾਰ ਨਾਨਕ ਮੰਗਾ ਰਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੋਏ ਆਰਸ ਪਾਵੈ ਬਰਲਾ ਕੋਏ ਜਿਨ ਚਾਖਿਆ ਸੇ ਜੰਦਰ ਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ।

ਸੋਕਮ ਸਰਾ ਜੀ ਅਗਨਮ ਰਾਖਾ ਗੁਰਪੁਰ ਸਾਹਿਬ ਕੁਮਰ ਲਾਲ ਆਖਾ ਸੋਕਮ ਸਰਾ ਜੀ ਮਿਕਤੇ ਕਾਢਾ ਜਨਮ ਜਨਮ ਕਾ ਟੂਟਾ ਗਾਂਢਾ ਗੁਰਪੂਰਾ ਤਦ ਹੀ ਬੁਝਾਇਆ ਪ੍ਰਵੇ ਪਨਾ ਨਾਨਕ ਜਨ ਦਿਆਇਆ

ਆਪਨ ਖੇਲਿਆ ਵਰ ਤੀਜਾ ਨਾਨ ਕਰਨਹਾ ਨੰਦ ਦੂਜਾ ਜਾ ਹੋ ਬੰਦ ਪ੍ਰਾ ਕੇਵਲ ਤਨੀ ਦਾ ਬੰਧ ਮੁਕਤ ਕਾ ਕਿਸ ਕੋ ਗਾਨੀ ਜਾ ਬੇਕਾ ਹਰ ਅਗਮਾ ਪਾਰੂ ਤਾ ਨਰ ਸੁਰ ਕਾ ਕੌਣ ਉਤਾਰ ਜਾ ਨਿਰਗੁਣ ਬ੍ਰਹ ਸਹਿ ਸਬਾਈ ਤਪ ਸਹਿ ਸਕਤ ਕਹੋ ਗੇ ਠਾਈ ਜਾ ਬੇ ਆਪੈ ਆਪ ਆਪਣੀ ਜੋ ਤਰੈ ਤਾ ਕਮ ਨਿਡਾਰ ਕਮਨ ਕਾ ਡਰੈ ਆਪਨ ਜਲਦਾ ਕਰਨੈ ਹਾ ਨਾਨਕ ਠਾਕੁਰੀ ਅਗਮਾ ਪਾਰ ਅਵਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕਾ ਕਾਮ ਵਿਨਾਸਨ ਜਾ ਪੂਰਨ ਕਰਤਾ ਪ੍ਰਸੋਏ ਤਬ ਜਮ ਕੀਤਾ ਕਹੋ ਕਿਛੋਏ ਜਬ ਅਵਗਤ ਅਗੋਚਰ ਪ੍ਰਵੇਕਾ ਤਾ ਚਿਤ੍ਰ ਗੁਰਦ

ਜਾ ਜੋ ਸਰੂਪੀ ਜੋ ਸਾਂ ਸਮਾਵਾ ਤੈ ਕਿਸੇ ਪ੍ਰਭੂ ਕਮ ਦ੍ਰਿਵਤਾਵਾ ਕਰਨ ਕਰਾਵਨ ਕਰਨਿਹਾ ਨਾਨਕ ਕਰਤੀ ਕਾ ਨਾਇ ਸਮਾਰ ਜਵੇ ਆਪਣੀ ਸੁਭਾ ਆਪਣ ਸੰਗ ਬਣਾਈ ਤਾ ਕਵਨ ਬਾਏ ਬਾ ਮਿੱਤਰ ਸੁਰਬਾਈ

ਕੈ ਦ੍ਰਿਸ਼ਟਾਰੇਸ਼ਟ ਮਦੀ ਆਪ ਕਥੇ ਆ ਸੁਣ ਹਾਰੇ ਆਪੇ ਕਿਆ ਵਿਸਤਾਰ ਜਲ ਦਸ ਪਾਵੇ ਤਾਂ ਸਿਰਟ ਪਾਏ ਆਪਣੇ ਪਾਣੀ ਲੈ ਸਮਾਏ ਤੂੰ ਤੇ ਪਿਨ ਨਹੀਂ ਕਿਸ਼ੋਏ ਆਪਣ ਸੂਸਾ ਜਗਤ ਪਰੋਏ ਜਾ ਕਾ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਵੇ

ਜਿਸ ਮਨ ਮਸਾਦ ਸਾਜ ਮਰੀ ਕਿਆ ਮੰਦਰ ਨਾ ਜਪ ਲਿਵਲਾਏ ਦੂਰ ਦਾ ਮੰਦੇ ਪਹੁੰਚਾਏ ਸਾਹਿਬ ਵਾਪਾਰ ਕਰੂੰ ਵਾਪਾਰੀ ਦੁਰਗਾ ਨਮਹਾ ਕੇਵ ਤੁਮਾਰੀ।

ਸ੍ਰਿਸ਼ਟਾ ਚਰਨ ਕਮਲ ਜਾ ਕੇ ਆਨੂ ਸਫਲ ਦਰਸ਼ਨ ਸੁੰਦਰ ਹਾਰੂ ਤਨ ਸੇਵਾ ਸੇ ਪਰਵਾਨ ਅੰਦਰ ਜਾਮੀ ਪ੍ਰਦਾਨ

ਸਥਾਨ ਪਰਗਾ ਸਿਸ਼ਟਮਦੀ ਸੰਤ ਸੰਗ ਅੰਦਰ ਬ੍ਰਾਡੀਠਾ ਨਾ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਣ ਮਾਈ ਅਨਕਰਾ ਨਾਨਾ ਦ੍ਰਿਸ਼ਟਾਈ

ਵਚਨ ਜਿਨ ਜਾਤਾ ਦੁਖੀ ਹੈ ਸਤਿ ਵਚਨ ਸਾਧੂ ਸਬਕਾ ਜੋ ਜੋ ਹੋਏ ਸੋਈ ਸੁਖ ਮਾਨਾ ਕਰਨ ਕਰਾਵਨ ਪ੍ਰਭ ਜਾਨਾ ਅੰਦਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇ ਸਮੋਹੀ ਆਪ ਸਤਿ ਕੀ ਆਸਵ ਸਤਿ ਤੇ ਪ੍ਰਭ ਦੇ ਸਗਲੀ ਅਨੁਪਤਿ।

ਨਾਹਦ ਵਾਜੈ ਸੁਨ ਸੁਨੀ ਅੰਧਕਾਰੀ ਮ੍ਰਭ ਗਾਜੈ ਪ੍ਰਗਟੀ ਗੁੰਬਾਲ ਮਹੰਤ ਕੈ ਮਾਥੀ ਨਾਨਕ ਉਦਰਾ ਦਿਨ ਕੇ ਸਾਥੀ ਸਰਣ ਜੋ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਿਆ ਮਲਾਏ ਬਿਰ ਗੈ ਬੈਰ ਬੈ ਸਵਰੇਨ ਅੰਮ੍ਰਿਤ ਨਾਮ ਸਾ ਸੰਗਲੈਨ ਸੋ ਪ੍ਰਸੰਨ ਪੈ ਗੁਰਦੇਵ ਪੂਰਨ ਹੋਈ ਸੇਵਾ ਕੀ ਸੇਵ ਆਲ ਜੰਜਾਲ ਮਿਕਾਸ ਤੇਰਾ ਤੀ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਦਾਰੀ ਨਾਨਕ ਨਿਭੀ ਖੇ ਬਮਾਰੀ ਪ੍ਰਭ

ਅਤਨ ਖਾਟ ਚਲੈ ਜਨ ਸੋਈ, ਨਾਨਕ ਜਿਸੈ ਪ੍ਰਾਪਤ ਹੋਈ। ਖੇ ਮਾ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬਤੈ ਸਿੱਧ, ਵਿਦਿਆ ਤਪ ਜੋ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾ ਕਮਲ ਪਰਗਾਸ, ਸਭ ਕੈ